0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਹਰ ਧਿਆਈ ਹੈ ਗੁਰਮੁਖ ਪਾਵੈ ਕੋਈ ਮਹਲਾ ਚੌਥਾ ਹਉ ਮੈਂ ਮਾਇਆ ਸਭ ਬਿਖ ਹੈ ਨਿਤ ਜਗ ਟੂਟਾ ਸੰਸਾਰ ਲਾਹਾ ਹਰ ਧਨ ਖਟਿਆ ਗੁਰਮੁਖ ਸ਼ਬਦ ਵਿਚਾਰ ਹਉ ਮੈਂ ਮੈਲ ਬਿਖ ਉਤਰੈ ਹਰ ਅੰਮ੍ਰਿਤ ਹਰ ਉਰਤ ਹਾਰ ਸਭ ਕਾਰਜ ਤਿਨਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਣਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈਂ ਤੁਧ ਨੂੰ ਸਭ ਧਿਆਏ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ ਗੁਰਮੁਖਾਂ ਨੂੰ ਫਲ ਪਾਈਂਦਾ ਸੱਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹੱਲਾ ਚੌਥਾ ਵਿਣ ਨਾਵੈ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਧ ਮਨਮੁਖ ਅਹੰਕਾਰ ਸਲਾਹਦੇ ਹਉਮੈ ਮਮਤਾਵਾਦ ਜਿਨ ਸਲਾਹਣ ਸੇ ਮਰਹਿ ਖਪ ਜਾਵੈ ਸਭ ਅਪਵਾਦ ਜਨ ਨਾਨਕ ਗੁਰਮੁਖ ਬਰੇ ਜਪ ਹਰ ਹਰ ਪਰਮਾਨਾਦ ਮਹੱਲਾ ਚੌਥਾ ਸਤਿਗੁਰ ਹਰ ਪ੍ਰਭ ਦਾਸ ਨਾਮ ਧਿਆਈ ਨਾਮ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇਆ ਜਿੰਨੀ ਤੂੰ ਇੱਕ ਮਨ ਸੱਚ ਧਿਆਇਆ ਤਿਨਕਾ ਸਭ ਦੁੱਖ ਗਵਾਇਆ ਤੇਰਾ ਸ਼ਰੀਕ ਕੋ ਨਾਹੀ ਜਿਸਨੂੰ ਲਵੈ ਲਾਈ ਸੁਣਾਇਆ ਤੁਦ ਜੀਵਨ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰਾ ਮਨ ਪਾਇਆ ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ ਸਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈਂ ਰੋਗ ਹੈ ਭ੍ਰਮ ਭੂਲੇ ਮਨਮੁਖ ਦੁਰਜਨਾ ਨਾਨਕ ਰੋਗ ਗਵਾਈ ਮਿਲ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਰੱਤਾ ਰੰਗ ਸਿਉ ਗੁਰਮੁਖ ਹਰ ਗੁਣ ਤਾਸ ਜਨ ਨਾਨਕ ਹਰ ਸਰਣਾਗਤੀ ਹਰ ਮੇਲੇ ਗੁਰਸਾਬਾਸ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵੜੀ ਹੈ ਤੁਧ ਜੇਵੜ ਹੋਏ ਸੋ ਆਖੀ ਹੈ ਤੁਧ ਜੇਹਾ ਤੂੰ ਹੈ ਪੜੀ ਹੈ ਤੂੰ ਘਟ ਘਟ ਇੱਕ ਵਰਤਦਾ ਗੁਰਮੁਖ ਪ੍ਰਗੜੀ ਹੈ ਤੂੰ ਸੱਚਾ ਸਭ ਸਦਾ ਖਸਮ ਹੈ ਸਭ ਦੂ ਤੂੰ ਚੜੀ ਹੈ ਤੂੰ ਕਰਹੇ ਸੋ ਸੱਚੇ ਸੋਏ ਸੀ ਤਾਂ ਕਾਇਤ ਕੜੀ ਹੈ ਸਲੋਕ ਮਹੱਲਾ ਚੌਥਾ।

मैं मानतन प्रेम परम का अठे पहर लगानौ जन नानक कृपा धार प्रभ सतगुर सुख बसानौ महला चौथा जिन अंतर प्रीत ब्रह्म की ज्यों बोलन तिवै सुहानौ नानक हर आपे जानदा जिन लाई प्रीत परानौ पौड़ी तू करता आप भुल है भुलण विच नाही तू करहे सो सचे भला है गुर शब्द बुझाई तू करण कारण समरथ है दूजा को नाही तू साहिब अगम दयाल है सब तुद तिहाई सब जी तेरे तू सब सदा सब तुद तू सब छड़ाही सलोक महला चौथा सुन साजन प्रेम संदेसरा अखी तार लगन गुर तुठै सजन मिलया जन नानक सुख सवन महला चौथा सतगुर दाता दयाल है जिसनु दया सदा होए सतगुर अंदर हो निरवैर है सब देखै ब्रह्म एक सोए निरवैरा नाल जे वैर चलाइंदे तिन विचों त सटिया ना कोई सतगुर सभना का भला मनाइंदा तिसदा बुरा क्यों होए सतगुर नो जेहा को इछदा तेहा फल पाए कोए नानक करता सब किस जानदा जिद्दू किछ गुजा न होए पौड़ी जिसनु साहिब वड्डा करे सो ही वड जानी जिस साहिब भावै तिस बख्श लाए सो साहिब मन पाणी जे को ओस दी रीस करे सो मूढ़ अजाणी जिसनु सतगुर मेले सो गुण रवै गुण आख बखाणी नानक सच्चा सच है बुझ सच समाणी सलोक महला चौथा हर सत निरंजन अमर है निरभउ निरवैर निरंकार जिन जपया एक मन एक चित तिन लथा होमै पार जिन गुरमुख हर आराध्या तिन संत जना जयकार कोई निंदा करे पूरे सतगुरु की तिसनु फिट फिट कहे सब संसार सतगुर विच आप वरतदा हर आपे रखनहार धन धन गुरु गुण गावंदा जिसनु सदा सदा नमस्कार जन नानक तिन को वारिया जिन जपया सिरजनहार महला चौथा आपे धरती साजिया न आपे आकाश विच आपे जंतो पाया न मुख आपे देगरास सब आपे आप वरतदा आपे ही गुणतास जन नानक नाम त्याया तू सब किलविख कटे तास पौड़ी तू सच्चा साहिब सच है सच सचे भावै जो तुद सच सलाह दे तिन जाम कंकर नेड़ न आवै तिन के मुख दर उजले जिन हर हिरदय सच्चा भावै कूड़ियार पिछाह छटिया नौ कूड़ हिरदय कपट महान दुख पावै मूह काले कूड़ियारियां कूड़ियार कूड़ होए जावै सलोक महला चौथा सतगुर धरती धर्म है तिस विच जेहा को बीजे तेहा फल पाए गुर सिखी अमृत बीजया तिन अमृत फल हर पाए ओना हालत पालत मुख उजले ओए हर दरगा सच्ची पहनाए इक ना अंदर खोट नित खोट कमाव है ओहो जेहा बीजे तेहा फल पाखाए जां सतगुर सराफ नदर कर देखै सुआव गीर सब उगड़ आए ओए जेहा चितवह नित तेहा पाए न ओए जे तेहो जेहे दय बजाए नानक दोही श्री खसम आपे वरतै नित कर कर देखै चलत सुबाए महला चौथा एक मान एक वरतदा जित लगै सो थाए पाए कोई गल्लां करे कनेरियां जे घर वथ होवै साई खाए बिन सतगुर सूझी ना पवै अहंकार ना विचों जाए
ਅਹੰਕਾਰੀਆਂ ਨੂੰ ਦੁੱਖ ਭੁੱਖ ਹੈ। ਹੱਥ ਤੱਢਹੀ ਘਰ ਘਰ ਮੰਗਾਹੀ, ਕੂੜ ਠੱਗੀ ਗੁੱਜੀ ਨਾ ਲਹਿ ਰਹੇ, ਮਲੰਮਾ ਪਾਜ ਲਹਿ ਜਾਈ। ਜਿਸ ਹੋਵੇ ਪੂਰਬ ਲਿਖਿਆ, ਤਿਸ ਸਤਿਗੁਰ ਮਿਲੈ ਪ੍ਰਭਿਆਈ। ਜਿਉਂ ਲੋਹਾ ਪਾਰਸ ਭੇਟੀ ਆਏ, ਮਿਲ ਸੰਗਤ ਸੁਵਰਨ ਹੋਏ ਜਾਈ। ਜਨ ਨਾਨਕ ਕੀ ਪ੍ਰਭ ਤੂੰ ਤਰਣੀ, ਜਿਉਂ ਭਾਵੈ ਤਿਵੈ ਚਲਾਈ ਪੌੜੀ। ਜਿਨ ਹਰ ਹਿਰਦੈ ਸੇਵਿਆ, ਤਿਨ ਹਰ ਆਪ ਮਿਲਾਈ। ਗੁਣ ਕੀ ਸਾਂਝ ਤਿਨ ਸਿਉਂ ਕਰੀ, ਸਭ ਅਵਗੁਣ ਸ਼ਬਦ ਜਲਾਈ। ਔਗਣ ਵਿਕਣ ਪੱਲਰੀ, ਜਿਸ ਦੇ ਸੋ ਸੱਚੇ ਪਾਈ। ਬਲਹਾਰੀ ਗੁਰ ਆਪਣੇ, ਜਿਨ ਔਗਣ ਮੇਟ ਗੁਣ ਪ੍ਰਗਟੀ ਆਏ। ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਈ। ਸਲੋਕ ਮਹੱਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ, ਜੋ ਅਨ ਦਿਨ ਹਰ ਹਰ ਨਾਮ ਧਿਆਵੇ। ਹਰ ਹਰ ਨਾਮ ਰਮਤ ਸੁਚ ਸੰਜਮਉ, ਹਰ ਨਾਮੇ ਹੀ ਤ੍ਰਿਪਤਾਵੇ। ਹਰ ਨਾਮ ਤਾਣ ਹਰ ਨਾਮ ਦੀਵਾਣ, ਹਰ ਨਾਮੋ ਰਖ ਕਰਾਵੇ। ਜੋ ਚਿਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੇ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਤਿਸ ਕਰਤਾ ਆਪ ਮਾਰ ਦਿਵਾਵੇ। ਫੇਰ ਉਹ ਵੇਲਾ ਉਸ ਹੱਥ ਨ ਆਵੇ, ਉਹ ਆਪਣਾ ਬੀਜਿਆ ਆਪੇ ਖਾਵੇ। ਨਰਕ ਭੋਰ ਮੂੰਹ ਕਾਲੇ ਖੜਿਆ, ਜਿਉਂ ਤਸਕਰ ਪਾਈ ਗਲਾਵੇ। ਫਿਰ ਸਤਿਗੁਰ ਕੀ ਸ਼ਰਣੀ ਪਵੇ, ਤਾਂ ਉਭਰੇ ਜਾਂ ਹਰ ਹਰ ਨਾਮ ਤੇ ਆਵੇ। ਹਰ ਬਾਤਾਂ ਆਖ ਸੁਣਾਈ ਨਾਨਕ, ਹਰ ਕਰਤੇ ਏ ਵੈ ਭਾਵੇ। ਮਹੱਲਾ ਚੌਥਾ। ਪੂਰੇ ਗੁਰ ਕਾ ਹੁਕਮ ਨ ਮੰਨੈ, ਉਹ ਮਨਮੁਖ ਅਗਿਆਨ ਮੁੱਠਾ ਵਿਖਮਾਇਆ। ਉਸ ਅੰਦਰ ਕੂੜ ਕੂੜ ਕਰ ਬੁੱਝੈ, ਅਣਹੋਂਦੇ ਝਗੜੇ ਦਇ ਉਸ ਦਹਿ ਗਲ ਪਾਇਆ। ਉਹ ਗਲ ਫਰੋਸੀ ਕਰੇ ਬਹੁਤੇਰੀ, ਉਸ ਦਾ ਬੋਲਿਆ ਕਿਸੇ ਨਾ ਪਾਇਆ। ਉਹ ਘਰ ਘਰ ਹੰਢੈ ਜਿਉਂ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਭੀ ਲੱਛਣ ਲਾਇਆ। ਗੁਰਮੁਖ ਹੋਏ ਸੋ ਅਲਿਪ ਤੋਂ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਜੋ ਗੁਰ ਗੋਪੇ ਆਪਣਾ, ਸੋ ਭਲਾ ਨਾਹੀ ਪੰਚੋ ਉਹਨਾਂ ਓਨ ਲਾਹਾ ਮੂਲ ਸਭ ਗਵਾਇਆ। ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ, ਪੂਰੇ ਗੁਰ ਕਾ ਬਚਨ ਉਪਰ ਆਇਆ। ਗੁਰਸਿੱਖਾ ਵਡਿਆਈ ਭਾਵੈ ਗੁਰ ਪੂਰੇ ਕੀ, ਮਨ ਮੁੱਖਾਂ ਉਹ ਵੇਲਾ ਹੱਥ ਨਾ ਆਇਆ ਪੌੜੀ। ਸੱਚ ਸੱਚਾ ਸਬਦੂ ਵੱਡਾ ਹੈ, ਸੋ ਲਏ ਜਿਸ ਸਤਿਗੁਰ ਟਿੱਕੇ। ਸੋ ਸਤਿਗੁਰ ਜੇ ਸੱਚ ਧਿਆਨਿੰਦਾ, ਸੱਚ ਸੱਚਾ ਸਤਿਗੁਰ ਇੱਕੇ। ਸੋਈ ਸਤਿਗੁਰ ਪੁਰਖ ਹੈ, ਜਿਨ ਪੰਜੇ ਦੂਤ ਕੀਤੇ ਵਸ ਛਿੱਕੇ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏਂਦੇ, ਤਿੰਨ ਅੰਦਰ ਕੂੜ ਫਿੱਟ ਫਿੱਟ ਮੂੰਹ ਫਿੱਕੇ। ਓਏ ਬੋਲੇ ਕਿਸੇ ਨਾ ਭਾਵਨੀ, ਮੂੰਹ ਕਾਲੇ ਸਤਿਗੁਰ ਤੇ ਚੁੱਕੇ। ਸਲੋਕ ਮਹੱਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ। ਗੁਰਮੁਖ ਬਖਸ਼ ਜਮਾਈ ਹਨ, ਮਨਮੁਖ ਮਨਮੁਖੀ ਮੂਲ ਗਵਾਇਆ। ਸਭ ਕੋ ਬੀਜੈ ਆਪਣੇ ਭਲੇ ਨੂੰ, ਹਰ ਭਾਵੈ ਸੋ ਥਾਂ ਖੇਤ ਜਮਾਇਆ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਜਮ ਚੂਹਾ ਕਿਰਸ ਨਿਤ ਕੁਰਕਦਾ, ਹਰ ਕਰਤੈ ਮਾਰ ਕਢਾਇਆ। ਕਿਰਸਾਣੀ ਜੰਮੀ ਭਾਉ ਕਾਰ, ਹਰ ਬੋਹਲ ਬਖਸ਼ ਜਮਾਇਆ। ਤਿੰਨ ਕਾ ਕਾੜਾ ਅੰਦੇਸਾ ਸਭ ਲਾਹਿਓ, ਨ ਜਿੰਨੀ ਸਤਿਗੁਰ ਪੁਰਖ ਤੇ ਆਇਆ। ਜਨ ਨਾਨਕ ਨਾਮ ਅਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਮਹੱਲਾ ਚੌਥਾ। ਸਾਰਾ ਦਿਨ ਲਾਲਚ ਅਟਿਆ, ਮਨਮੁਖ ਹੋ ਰੇ ਗੱਲਾਂ। ਰਾਤੀ ਊਂਘੈ ਦੱਬਿਆ, ਨਵੇਂ ਸੂਤ ਸਭ ਢਿੱਲਾ। ਮਨਮੁੱਖਾਂ ਦੇ ਸਿਰ ਜੋਰਾ ਅਮਰ ਹੈ, ਨਿਤ ਦੇਵ ਹੈ ਭਲਾ। ਜੋਰਾਂ ਦਾ ਆਖਿਆ ਹ ਪੁਰਖ ਕਮਾਵੰਦੀ, ਸੇ ਅਪਵਿੱਤ ਅਮੇਘ ਖਲਾ। ਕਾਮ ਵਿਆਪੇ ਇੱਕ ਸੁਧ ਨਾਰ, ਸੇ ਜੋਰਾਂ ਪੁੱਛ ਚੱਲਾ। ਸਤਿਗੁਰ ਕਹਿ ਆਖਿਆ ਜੋ ਚੱਲੇ, ਸੋ ਬਾ ਸਤ ਪੁਰਖ ਪਲ ਪਲਾ। ਜੋਰਾਂ ਪੁਰਖ ਸਭ ਆਪ ਉਪਾਇ, ਨਹੁ ਹਰ ਖੇਲ ਸਭ ਖਿਲਾ। ਸਭ ਤੇਰੀ ਬਣਤ ਬਣਾਵਣੀ, ਨਾਨਕ ਪਲ ਪਲਾ ਪੌੜੀ। ਤੂੰ ਬੇਪਰਵਾਹ ਅਥਾਹ ਹੈ, ਅਤੁੱਲ ਕਿਉਂ ਤੁਲੀਐ।
ਤੇ ਵਡਭਾਗੀ ਜੇ ਤੁਧ ਧਿਆਇਨ ਰੇ ਤਿਨ ਜਿਨ ਸਤਿਗੁਰ ਮਿਲੀ ਆਏ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਆਏ। ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੇ ਕੂੜਿਆਰ ਕੂੜੇ ਚੜ ਪੜੀ ਆਏ। ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਵਿਖ ਮਾਇਆ ਨੂੰ ਚੱਖ ਮਰਦੇ ਕੜੀ ਆਏ। ਸਲੋਕ ਮਹੱਲਾ ਚੌਥਾ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਘਾਲੇ। ਜਿਨ ਅੰਦਰ ਕਪਟ ਵਿਕਾਰ ਝੂਠ ਹੋਏ, ਆਪੇ ਸੱਚੈ ਵੱਖ ਕੱਢੇ ਜਜਮਾਲੇ। ਸਚਿਆਰ ਸਿੱਖ ਬਹਿ ਸਤਿਗੁਰ ਪਾਸ, ਘਾਲਣ ਕੂੜਿਆਰ ਨਾ ਲੱਭਣੀ ਕਿਤੈ ਥਾਇ ਪਾਲੇ। ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੈ ਨਾਹੀਂ, ਤਿੰਨਾ ਮੂੰਹ ਭੁਲੇਰੇ ਫਿਰੈ ਦਇ ਗਾਲੇ। ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ, ਸੇ ਕਿਚਰਕ ਵੇਰਾਈ ਅਨ ਮਨ ਮੁਖ ਵੇ ਤਾਲੇ। ਸਤਿਗੁਰ ਨੂੰ ਮਿਲੈ ਸੋ ਆਪਣਾ ਮਨ ਥਾਈ ਰੱਖੈ, ਉਹ ਆਪ ਵਰਤੈ ਆਪਣੀ ਵਥ ਨਾਲੇ। ਜਨ ਨਾਨਕ ਇੱਕ ਨਾ ਗੁਰ ਮੇਲ ਸੁਖ ਦੇਵੈ, ਇੱਕ ਆਪੇ ਵੱਖ ਕੱਢੈ ਠਗਵਾਲੇ। ਮਹੱਲਾ ਚੌਥਾ। ਜਿਨ ਅੰਦਰ ਨਾਮ ਨਿਧਾਨ ਹਾਰੂ, ਤਿਨਕੇ ਕਾਜ ਦਇਆ ਦੇ ਰਾਸ। ਤਿਨ ਚੂਕੀ ਮੋਹਤਾਜੀ ਲੋਕਨ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰੈ ਸਾਬਾਸ। ਸਾਹ ਪਾਤਸ਼ਾਹ ਸਭ ਹਰ ਕਾ ਕੀਆ, ਸਭ ਜਨ ਕਉ ਆਏ ਕਰੈ ਰਹਿਰਾਸ। ਗੁਰਪੂਰੇ ਕੀ ਵੱਡੀ ਵਡਿਆਈ, ਹਰ ਵੱਡਾ ਸੇਵ ਤੁਲ ਸੁਖ ਪਾਇਆ। ਗੁਰਪੂਰੈ ਦਾਨ ਦੀਆ ਹਰ ਨੇ ਚਲੋ, ਨਿਤ ਬਖਸ਼ੇ ਚੜੈ ਸਵਾਇਆ। ਕੋਈ ਨਿੰਦਕ ਵਡਿਆਈ ਦੇਖ ਨਾ ਸਕੈ, ਸੋ ਕਰਤੈ ਆਪ ਪਚਾਇਆ। ਜਨ ਨਾਨਕ ਗੁਣ ਬੋਲੈ ਕਰਤੇ ਕੇ, ਭਗਤਾਂ ਨੂੰ ਸਦਾ ਰੱਖਦਾ ਆਇਆ। ਪੌੜੀ ਤੂੰ ਸਾਹਿਬ ਅਗਮ ਦਿਆਲ ਹੈ, ਵਡਦਾਤਾ ਦਾਣਾ। ਤੁਧ ਜੀਵੜ ਮੈਂ ਹੋਰ ਕੋ ਦਿਸ ਨਾ ਆਵਈ, ਤੂੰ ਹੈ ਸੁਗੜ ਮੇਰੇ ਮਨ ਪਾਣਾ। ਮੋਹ ਕੁਟੰਬ ਦਿਸ ਆਵੰਦਾ, ਸਭ ਚੱਲਣ ਹਾਰਾ ਆਵਣ ਜਾਣਾ। ਜੋ ਬਿਨ ਸੱਚੇ ਹੋਰ ਤਚਿਤ ਲਾਇਂਦੇ, ਸੇ ਕੂੜਿਆਰ ਕੂੜਾ ਤਿੰਨ ਮਾਣਾ। ਨਾਨਕ ਸੱਚ ਧਿਆਏ ਤੂੰ, ਬਿਨ ਸੱਚੇ ਪਚ ਪਚ ਮੂਏ ਅਜਾਣਾ। ਸਲੋਕ ਮਹੱਲਾ ਚੌਥਾ। ਅੱਗੋਂ ਦੇ ਸਤ ਭਾਉ ਨਾ ਦਿੱਚੈ, ਪਿੱਛੋਂ ਦੇ ਆਗਿਆ ਆਖਿਆ ਕੰਮ ਨਾ ਆਵੇ। ਅੱਧ ਵਿੱਚ ਫਿਰੈ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੇ ਕੂੜੀ ਜਾਵੇ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ। ਤਾਂ ਆਪਿਓ ਪੀਵੈ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸਾ ਬ੍ਰਹਮ ਚੁਕਾਵੇ। ਸਦਾ ਆਨੰਦ ਰਹਿ ਦਿਨ ਰਾਤੀ, ਜਨ ਨਾਨਕ ਅਣਦਿਨ ਹਰ ਗੁਣ ਗਾਵੇ। ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਈ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉਦਮ ਕਰੇ ਭਲਕੇ ਪਰਪਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਖ ਪਾਪ ਦੋਖ ਲੈ ਜਾਵੇ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਪੌੜੀ ਜੋ ਤੁਧ ਸੱਚ ਧਿਆਏ ਹੁੰਦੇ ਸੇ ਵਿਰਲੇ ਥੋੜੇ, ਜੋ ਮਨ ਚਿੱਤ ਇੱਕ ਅਰਾਦ ਦੇ, ਤਿੰਨ ਕੀ ਬਰਕਤ ਖਾਹੀ ਅਸੰਖ ਕਰੋੜੇ। ਤੁਧ ਨੂੰ ਸਭ ਧਿਆਏ ਦੀ ਸੇ ਥਾਈਂ ਪਏ, ਜੋ ਸਾਹਿਬ ਲੋੜੇ। ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ, ਸੇ ਮੂਏ ਮਰ ਜੰਮੇ ਕੋੜੇ। ਓਏ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੈ ਮੂੰਹ ਘੋਲੇ, ਮਨ ਖੋਟੇ ਦਏ ਵਿਛੋੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋ ਉਦਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ।

ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਣ ਸੁਰਗ ਮਛ ਪਾਇਆ ਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੀ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵੈਣ ਸਿੱਧੀਕ ਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਆਈਆਂ ਆਖਣ ਵਾਲਾ ਕਿਆ ਵਿਚਾਰਾ ਸਭਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚਾ ਨਾਇ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ

ਜੇ ਵੜਿਆਪ ਦੇਵੜ ਤੇਰੀ ਦਾਤ, ਜੈਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾ ਵੈ ਬਾਜ ਸੁਨਾਤ, ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਪਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਓ ਪਰਿਆ, ਸੈਲ ਪਥਰ ਮੈਂ ਜੰਤੋ ਪਾਏ, ਤਾਂ ਕਾ ਰਿਜਕਾ ਗਹਿ ਕਰ ਤਰਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਤਰਿਆ, ਸਿਰ ਸਿਰ ਰਿਜਕ ਸੰਭਾਈ ਠਾਕੁਰ, ਕਾਹੇ ਮਨ ਭਉ ਕਰਿਆ, ਉਡੇ ਉਡਿਆ ਵੈਸੈ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਦਾਨ, ਠਾਕੁਰ ਕਰ ਤਲ ਤਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ,

ਸਾਰਣਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਦਿ ਪੁਰਖ ਬ੍ਰਹਮ ਪ੍ਰਕਰਤਾ ਜੀ ਤੁਧ ਜੀਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ

ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰੇਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਜੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਉ ਤੁਧ ਬਿਨ ਅਬਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵ ਹੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗਮੈ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਤੇਰੀ ਅਨੇਕ ਕਰਹਿ ਹਰ ਪੂਜਾ ਜੀ, ਤਪ ਤਪ ਹੈ ਜਪ ਹੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜ ਵਰਨਾ ਕੋਈ।

ਚੇਤਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋਂ ਤੂੰ ਜਾਣਾ ਹੀ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਬਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ।

ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਟੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ

ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆਏ ਸਭ ਬੈਰਨ ਕਉ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਸ਼ਾੜ ਕੋਈ ਅਬਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪੱਛਾ ਸਰੀ ਅਸਤੁਜੂ ਕਰਿਓ ਰੱਛਾ।

ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਓ ਬਾਰੀ, ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ। ਸਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੇ ਹਮ ਏਕ ਨਾ ਜਾਣਿਓ, ਸਰੀ ਅਸਬਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਏ ਬਖਾਨਿਓ। ਦੋਹਰਾ ਸਗਲ

ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਹ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਕਰਸ ਭਾਗੇ, ਕਰਸ ਭਾਗੇ ਸ਼ਬਦ ਵਾਜੇ ਕਲਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸਾਸਰ ਤੁਮ
1: ਜਾਣੇ ਸਮਾਇਆ ਚਾਪ।

ਸਤਿ ਸ਼੍ਰੀ ਅਕਾਲ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ

ਸ੍ਰੀ ਹਰਿਕ੍ਰਿਸ਼ਨ ਦਿਹਾਈ ਹੈ ਜਿਹੜੇ ਸਿੱਖਾਂ ਸੰਤ ਸਿਵਾਏ ਕੋਲ ਨਾਲ ਸੁਣਦੇ ਹਾਂ ਘਾਰ ਨਾਮ ਘਾਰੀ ਸੰਤਾਨ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੰਤਾਨ ਸਾਹਿਬ ਦਸਾਂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸ੍ਰੀ ਪਾਠ ਸ੍ਰੀ ਰਾਤ ਦਾ ਜਾਂਦਾ ਕਿ ਗੌਤਾ ਜੀ ਸਾਹਿਬ ਜੀ ਵਾਹਿਗੁਰੂ ਜੀ ਫੇਰ ਮਾਣੇ ਦੇ ਮਾਣ ਨੇ ਕਰਨਾ ਜੀ ਆਪ ਜੀ ਦੇ ਸੋਹਣੇ ਪਾਵਨ ਚਰਨਾਂ ਦੀ ਸੇਵਾ ਬੇਨਤੀ ਹੈ ਮਹਾਨ ਕਿਰਪਾ ਸਰਕਾਰ ਜੀ ਦੇ ਪਾਵਨ ਜੋਤੀ ਸਾਹਿਬ ਸੇਵਾ ਹੋਈ ਸਿੱਖਾ ਜਾ ਹੋਇਆ ਸਮੁੱਚੀ ਸੇਵਾ ਨਾਲ ਹੋਈਆਂ ਹੋਈਆਂ ਨੇ ਅੰਤ ਫੁੱਲਾਂ ਨੂੰ ਜਮ੍ਹਾਂ ਕਰਨੀ ਅੱਗੇ ਕਰਨ ਦਾ ਸੇਵਾ ਕਰਨ ਦਾ ਦਾਰਾ ਜੀ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਮਸਲੇ ਗੁਰਦਾਸੀ ਦੇ ਦਰਬਾਰ ਕਰਨਾ ਸਹੀ ਪਿਆਰੇ ਨੇ ਕਰਵਾਏ ਜਿਹਨਾਂ ਮਿਲਿਆ ਪਵਿੱਤਰ ਨਾਮ ਸਰਕਾਰ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਤੁਹਾਨੂੰ ਸਰਬੰਸਾ ਹੋਇਆ।

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਬੇਨਤੀ ਹੈ, ਕੱਲ੍ਹ ਨੂੰ ਐਤਵਾਰ ਦਾ ਦਿਨ ਹੈ, ਹਫ਼ਤਾਵਾਰੀ ਸਮਾਗਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਜ ਲੇਕ ਵਿਖੇ ਹੋਵੇਗਾ ਅਤੇ ਨਾਲ ਹੀ ਕੱਲ੍ਹ ਨੂੰ ਭਾਦਰੋਂ ਦਾ ਮਹੀਨਾ ਆਰੰਭ ਹੋ ਰਿਹਾ। ਸੋ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Shri Vaheguru Ji Ho Asa, Hum Muskeen Khadai Bande, Tum Raj Asman Paavai, Allah Abul Deen Ko Sahib Jor Nahi Furmaavai. Ek Aji Jada Si, Ho Apne ਧਰਮ ਦੀ ਬੜੀ ਤਾਰੀਫ ਕਰ ਰਿਹਾ ਸੀ ਕਿ ਜੇ ਕੋਈ ਮੁਸਲਮਾਨ ਬਣ ਜਾਂਦਾ ਹੈ ਉਸ ਨੂੰ ਬਹਿਸ਼ਤ ਮਿਲਦਾ ਅਤੇ ਹਿੰਦੂ ਜਿਹੜੇ ਆ ਉਹ ਸਾਰੇ ਮਾੜੀਆਂ ਜੂਨੀਆਂ ਭੋਗਦੇ ਹਨ। ਇਸ ਵਾਸਤੇ ਕਬੀਰ ਤੈਨੂੰ ਚਾਹੀਦਾ ਕਿ ਤੂੰ ਮੁਸਲਮਾਨ ਬਣ ਜਾ। ਕਾਜੀ ਦੇ ਇਸ ਤਰ੍ਹਾਂ ਮੁਸਤਸ ਵਾਲੇ ਬਚਨ ਨੂੰ ਸੁਣ ਕੇ ਕਬੀਰ ਜੀ ਕਹਿਣ ਲੱਗੇ, ਕਾਜੀ ਬੋਲਿਆ ਬਣ ਨਹੀਂ ਆਉਂਦਾ, ਕਾਜੀ ਤੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਬੋਲਣੀਆਂ ਬਣ ਨਹੀਂ ਆਉਂਦੀਆਂ, ਚੰਗੀਆਂ ਨਹੀਂ ਲੱਗਦੀਆਂ। ਹਮ ਮਸਕੀਨ ਖੁਦਾਈ ਬੰਦੇ, ਤੁਮਰਾ ਜਸ ਮਨ ਪਾਵੈ। ਕਹਿਣ ਲੱਗੇ ਅਸੀਂ ਤਾਂ ਖੁਦਾ ਦੇ ਬੰਦੇ ਹਾਂ, ਮਸਕੀਨ ਗਰੀਬ ਹਾਂ, ਸਾਨੂੰ ਤਾਂ ਉਸ ਨਿਰੰਕਾਰ ਦਾ ਜਸ ਕਰਨਾ ਇਹ ਮਨ ਪਾਵੇ ਮਨ ਨੂੰ ਪਾਉਂਦਾ ਚੰਗਾ ਲੱਗਦਾ। ਅਸੀਂ ਉਸ ਖੁਦਾ ਦੇ ਮਸਕੀਨ ਗਰੀਬ ਬੰਦੇ ਹਾਂ ਔਰ ਤੇਰੇ ਮਨ ਵਿੱਚ ਰਾਜਸ ਮੈਨੂੰ ਰਾਜੋਗ ਨੂੰ ਚੰਗਾ ਲੱਗਦਾ, ਇਸ ਵਾਸਤੇ ਸਾਡਾ ਅਤੇ ਤੇਰਾ ਮੇਲ ਨਹੀਂ। ਸੰਪਰਦਾਇ ਪਹਿਲਾ ਪਾਠ ਤੁਮ ਰਾਜਸ ਇਹ ਹੀ ਹੈ, ਅਰਥ ਵਾਸਤੇ ਇਹ ਵੀ ਹੈ। ਅੱਲਾ ਹੈ ਅਬਲ ਦੀਨ ਕੋ ਸਾਹਿਬ ਜੋਰ ਨਹੀਂ ਫੁਰਮਾਵੈ। ਅਬਲ ਮੈਨੇ ਸਾਰਿਆਂ ਤੋਂ ਪਹਿਲਾਂ ਨਿਰੰਕਾਰ ਮਸਕੀਨ ਗਰੀਬਾਂ ਦਾ ਮਾਲਕ ਹੈ, ਉਹ ਨਿਰੰਕਾਰ ਸਾਰੀਆਂ ਜਗ੍ਹਾ 'ਚ ਗਰੀਬਾਂ ਦੀ ਪੁਕਾਰ ਪਹਿਲਾਂ ਸਗੋਂ ਸੁਣਦਾ ਹੈ। ਉਸਨੇ ਕਦੀ ਵੀ ਕਿਸੇ 'ਤੇ ਜ਼ੋਰ ਜ਼ੁਲਮ ਕਰਨਾ ਨਹੀਂ ਫਰਮਾਇਆ ਕਿ ਉਹਨੂੰ ਹੁਕਮ ਕੀਤਾ ਵੀ ਕਿਸੇ 'ਤੇ ਜ਼ੋਰ ਕਰੋ ਜ਼ੁਲਮ ਕਰੋ। ਇਹ ਹਿੰਦੂ ਜਿਹੜੇ ਹੈ ਉਹਨਾਂ ਨੂੰ ਮੱਲੋ ਮੱਲੀ ਮੁਸਲਮਾਨ ਬਣਾ ਲਓ ਜਾਂ ਉਹਨਾਂ ਦਾ ਧਨ ਮਾਲ ਖੋਹ ਲਓ, ਅਤੇ ਜਾਂ ਜਿਹੜੇ ਹਿੰਦੂਆਂ ਦੇ ਬੱਚੇ ਬੱਚੀਆਂ ਉਹਨਾਂ ਨੂੰ ਆਪਣੇ ਗੁਲਾਮ ਬਣਾ ਕੇ ਰੱਖੋ, ਔਰ ਨਰਗੋਸੇ ਜਿਹੜੇ ਪਸ਼ੂ ਪੰਛੀ ਹੈ ਉਹਨਾਂ ਦੇ ਗਲ ਵੱਢ ਦਿਓ। ਇਸ ਵਾਸਤੇ ਜਿੰਨੀਆਂ ਕਿਤਾਬਾਂ 'ਚ ਆ ਰਹੀ ਹੈ ਉਹ ਵੀ ਜ਼ੋਰ ਕਰਨਾ ਹਰਾਮ ਕਹਿੰਦੀ ਹੈ। ਜ਼ਬੂਰ ਅੰਜੀਲ ਤੋਰੇਤ ਫੁਰਕਾਨ ਚਾਰੇ ਕੂਕੇ ਜ਼ੋਰ ਹਰਾਮ। ਅਬਲ ਮੈਨੇ ਮੁੰਡ ਤੋਂ ਉਹ ਨਿਰੰਕਾਰ ਸਾਰਿਆਂ ਦੀਨ ਨਾਮੇ ਮਜ਼ਬ ਦਾ ਧਰਮਾਂ ਦਾ ਮਾਲਕ ਹੈ, ਅਤੇ ਉਹ ਕਿਸੇ ਵੀ ਧਰਮ ਉੱਤੇ ਜ਼ੋਰ ਜ਼ੁਲਮ ਕਰਨਾ ਨਹੀਂ ਫਰਮਾਉਂਦਾ, ਐਸਾ ਹੁਕਮ ਨਹੀਂ ਕਰਦਾ ਹੈ। ਇਸ ਵਾਸਤੇ ਇਹ ਕਾਜੀ ਹੁਣ ਧੱਕੇ ਨਾਲ ਹਿੰਦੂਆਂ ਨੂੰ ਮੁਸਲਮਾਨ ਕਰਨਾ ਚਾਹੁੰਦਾ ਹੈ। ਕਾਜੀ ਬੋਲਿਆ ਬਣ ਨਹੀਂ ਆਵੇ ਰਹਾ ਜੀ, ਭਾਜੀ ਤੇਰੀਆਂ ਗੱਲਾਂ ਜਿਹੜੀਆਂ ਸਾਡੇ ਨਾਲ ਇਸ ਤਰ੍ਹਾਂ ਬੋਲਣੀਆਂ ਬਣ ਨਹੀਂ ਆਉਂਦੀਆਂ, ਚੰਗੀਆਂ ਨਹੀਂ ਲੱਗਦੀਆਂ। ਔਰ ਰੋਜ਼ਾ ਤਰ੍ਹਾਂ ਨਵਾਜ਼ ਗੁਜ਼ਾਰਿਆ ਕਲਮਾਂ ਤੋਂ ਇਸ ਤਰ੍ਹਾਂ ਹੋਈ ਜੀ ਭਾਜੀ ਆ, ਤੂੰ ਰੋਜ਼ੇ ਵਰਤ ਰੱਖਦਾ, ਪੰਜ ਵੇਲੇ ਨਵਾਜ਼ਾਂ ਵੀ ਪੜ੍ਹ ਰਿਹਾ ਹਾਂ, ਅਤੇ ਨਵਾਜ਼ ਪੜ੍ਹ ਕੇ ਪੂਰੀ ਨਵਾਜ਼ਿਸ਼ ਬਖਸ਼ਿਸ਼ ਤਾਂ ਲਈ ਨਹੀਂ, ਸਗੋਂ ਹੁਣ ਮੈਂ ਨਾ ਭਰਿਆ। ਪਹਿਲੀ ਨਵਾਜ਼ ਜਿਹੜੀ ਹੈ ਫਜਰ ਦੀ ਹੁੰਦੀ ਹੈ, ਇਹ ਸਵੇਰ ਵੇਲੇ ਪੜ੍ਹਦੇ ਆ 6 ਵਜੇ ਦੇ ਤਕਰੀਬਨ, ਜਦੋਂ 6 ਵਜੇ ਦੇ ਸਵੇਰ ਦੇ। ਦੂਜੀ ਨਵਾਜ਼ ਜੋਹਰ ਦੀ ਹੁੰਦੀ ਹੈ, ਉਹ ਦੁਪਹਿਰ ਨੂੰ 1 ਵਜੇ ਪੜ੍ਹਦੇ ਹਾਂ। ਤੀਜੀ ਨੂੰ ਅੱਜ ਅਸਰ ਦੀ ਉਹ 4 ਘੜੀ ਦਿਨ ਜਿਹੜੇ ਰਹਿ ਜਾਂਦਾ ਤਕਰੀਬਨ 4 ਵਜੇ ਪੜ੍ਹਦੇ ਹਾਂ। ਚੌਥੀ ਨੂੰ ਅੱਜ ਮਗਰਬੀ ਹੈ ਜਿਹੜਾ ਸੂਰਜ ਛੁਪਣ ਵੇਲੇ ਪੜ੍ਹਦੇ ਹਾਂ। ਪੰਜਵੀਂ ਈਸ਼ਾ ਦੀ ਹੈ ਜਿਹੜੇ 4 ਘੜੀ ਰਾਤ ਚਲੇ ਜਾਂਦੀ ਹੈ ਪੜ੍ਹਦੇ ਤਕਰੀਬਨ 8 ਵਜੇ। ਪਹਿਲੀ ਫਜਰ ਦੀ ਨਵਾਜ਼ ਜਿਹੜੀ ਹੈ ਉਹ ਬਾਬੇ ਆਦਮ ਨੇ ਹਨੇਰੇ ਦੇ ਦੁੱਖ ਨੂੰ ਦੂਰ ਹੋਣ ਤੋਂ ਪੜ੍ਹੀ ਸੀ। ਦੂਜੀ ਜ਼ੋਰ ਦੀ ਨਵਾਜ਼ ਅਬਰਾਹਿਮ ਨੇ ਪੜ੍ਹੀ, ਅੱਗ ਬਲ ਰਹੀ ਸੀ ਅੱਗ ਤੋਂ ਬਚਣ ਵਾਸਤੇ। ਤੀਜੀ ਅਸਰ ਦੀ ਨਵਾਜ਼ ਯੂਨਸ ਨੇ ਪੜ੍ਹੀ, ਉਹ ਮੱਛੀ ਦੇ ਪੇਟ ਤੋਂ ਬਾਹਰ ਨਿਕਲਿਆ, ਮੱਛ ਨੇ ਉਹਨੂੰ ਨਿਗਲਿਆ। ਚੌਥੀ ਮਗਰਬੀ ਨਵਾਜ਼ ਈਸਾ ਨੇ ਪੜ੍ਹੀ, ਉਹ ਦੁਸ਼ਟ ਬੰਦਿਆਂ ਦੇ ਘੇਰੇ 'ਚੋਂ ਨਿਕਲ ਗਿਆ ਸੀ, ਉਦੋਂ ਧੰਨਵਾਦ ਕੀ। ਪੰਜਵੀਂ ਈਸਾਈ ਨੂੰ ਮੂਸਾ ਨੇ ਪੜ੍ਹੀ, ਅਤੇ ਬੱਦਲ ਬਹੁਤ ਵੱਜਦੇ ਬਿਜਲੀ ਦੇ ਡਰ ਤੋਂ ਛੁਟਕਾਰਾ ਪਾ, ਜਿਸ ਨੂੰ ਇੱਲਾ ਉਲ ਰਹਿਮਾਨ ਉਲ ਰਹੀਮ ਲਾ ਇਲ ਇੱਲਾ ਇਲ ਇੱਲਾ ਇਹ ਜਹੂਦੀ ਸੰਸਥੀ ਪੜ੍ਹਦੇ ਹੋ, ਅਤੇ ਜਿਹੜੇ ਮੁਸਲਮਾਨ ਨੇ ਉਹ ਨਾਲ ਜੋੜਦੇ ਮੁਹੰਮਦ ਰਸੂਲ ਲਿਲ ਇੱਲਾ ਇਸ ਤੋਂ ਫਿਰ ਪੜ੍ਹਦੇ ਪਿਤਾਜੀ ਫਿਰ ਤੋਂ ਕਲਮਾਂ ਵੀ ਪੜ੍ਹਦਾ। ਪਰ ਮਨ ਦੀ ਸਫਾਈ ਤੋਂ ਬਿਨਾਂ ਜਿੰਨਾ ਚਿਰ ਇਹ ਧੜੇਬੰਦੀ ਪੱਖਵਾਦ ਨਹੀਂ ਛੱਡਦਾ, ਭਾਵੀ ਕਹਿੰਦੇ ਉਹਨਾਂ ਚਿਰ ਕਦੇ ਵੀ ਬਹਿਸ਼ ਦੀ ਪ੍ਰਾਪਤੀ ਨਹੀਂ ਹੋ ਸਕਦੀ। 70 ਕਾਬਾ ਘੱਟ ਹੀ ਪਿੱਤਰ, ਜੇਕਰ ਜਾਂਦੇ ਕੋਈ ਘੱਟ ਹਿਰਦੇ ਦੇ ਪਿੱਤਰ ਅੰਦਰ, ਜੇ ਕੋਈ ਗੁਰਮੁਖ ਪਿਆਰਾ ਬਿਰਤੀ ਨੂੰ ਅੰਤਰਮੁਖ ਕਰਨ ਦਾ ਢੰਗ ਜਾਣੇ, ਤਾਂ ਇੱਕ ਵਾਰ ਕੀ 70 ਵੇ ਕਾਬੇ ਜਾਣ ਦਾ ਜਿਹੜਾ ਮਹਾਤਮਾ ਉਹਨੂੰ ਸਿਮਰਨ ਤੋਂ ਪ੍ਰਾਪਤ ਹੋ ਜਾਂਦਾ। 70 ਕਾਬਾ ਖੁਸ਼ੀ ਦਾ ਕਾਬਾ ਭਾਵ ਜਿਹੜਾ ਸਾਖੀ ਚੇਤਨ ਹੈ ਸਾਰਿਆਂ ਦਾ, ਉਹ ਘੱਟ ਹਿਰਦੇ 'ਚ, ਪਰ ਜੇ ਕੋਈ ਉਹਨੂੰ ਜਾਣੇ ਤਾਂ ਫਿਰ ਕਹਿੰਦੇ ਉਹ ਤਰ ਜਾਏ। ਹਰ ਚੀਜ਼ ਖੁਸ਼ੀ ਤਾਂ ਕਹਿੰਦੇ ਜਿਹੜੀ ਕੋਈ ਚੀਜ਼ ਡੁਬੀ ਹੋਈ ਹੁੰਦੀ ਹੈ, ਕਿਉਂਕਿ ਜਿਹੜਾ ਸਾਖੀ ਜਿਹੜਾ ਬ੍ਰਹਮ ਆ ਉਹ ਵੀ ਹਿਰਦੇ ਰੂਪੀ ਗੁਫਾ ਦੇ ਵਿੱਚ ਲੁਕਿਆ ਹੈ, ਇਸ ਕਰਕੇ ਉਹਨੂੰ ਖੁਸ਼ੀਦਾ ਕਾਬਾ ਕਹਿੰਦੇ ਆ। ਨਵਾਜ ਸੋਈ ਜੋ ਨਿਆਓ ਵਿਚਾਰਾ ਹੈ, ਕਲਮ ਅਕਲ ਹੈ ਜਾਣਾ। ਨਵਾਜ ਭਗਤ ਜੀ ਕਹਿੰਦੇ ਜਿਹੜਾ ਨਾਂ ਨਹੀਂ ਕਿ ਜਿਹੜਾ ਉੱਠੇ ਸਿੱਧੇ ਹੋ ਕੇ ਚੁੱਕਦੇ ਰਹਿਣ, ਅਸਲੀ ਨਵਾਜ ਪਾਣੀ ਤੋਂ ਉਹ ਆ ਜਿਹੜਾ ਨਿਆਂ ਦਾ ਵਿਚਾਰ। ਮਹਾਰਾਜ ਨੇ ਪਤਨ ਕੀਤਾ 5 ਨਵਾਜਾਂ ਵਕਤ ਪੰਜੇ ਨਾਂ, ਪਹਿਲਾ ਸੱਚ ਹਲਾਲ ਜੋ, ਤੀਜਾ ਖੈਰ ਖੁਦਾਏ, ਚੌਥੀ ਨੀ ਅਤਰਾਸ ਕਰ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖਿਆ ਤਾਂ ਮੁਸਲਮਾਨ ਸੁਧਾਰ। ਫਿਰ ਭਗਤ ਜੀ ਦੱਸ ਗਏ ਨਵਾਜ ਦਾ, ਹਾਂਜੀ ਪੜ੍ਹਦਾ ਉਹੀ ਹੈ ਜਿਹੜਾ ਵਿਚਾਰ ਪੂਰਵ ਨਿਆਂ ਕਰਨਾ ਔਰ ਗਰੀਬਾਂ ਦੀ ਮਦਦ ਕਰਨੀ, ਅਤੇ ਇਸ ਤਰ੍ਹਾਂ ਇਹ ਨਾ ਹੋਵੇ ਕਿ ਮੈਂ ਉਹ ਜੱਟ ਦਾ ਅਤੇ ਜਲਾਹੇ ਦਾ ਝਗੜਾ ਕਰ ਗਿਆ। ਜਲਾਹੇ ਨੇ ਅਤੇ ਉਹ ਕਾਜੀ ਨੂੰ ਪੱਗ ਬਣਾ ਕੇ ਦਿੱਤੀ, ਅਤੇ ਜੱਟ ਨੇ ਬੋਲਦ ਚੜ੍ਹਾ ਦਿੱਤਾ, ਉਹ ਹੁਣ ਅਤੇ ਉਹਦਾ ਪੱਖ ਲੈਣਾ ਸੀ। ਅਤੇ ਜਿਹੜੇ ਉਹ ਜੱਟ ਦੇ ਹੱਕ 'ਚ ਫੈਸਲਾ ਕੀਤਾ, ਅਤੇ ਜਿਲ੍ਹਾ ਘੜੀ ਘੜੀ ਆਪਣੀ ਪੱਗ ਨੂੰ ਹੱਥ ਲਾ ਕੇ ਦਿਖਾ ਲਏ, ਬਾਜੀ ਨੂੰ ਮੈਂ ਤੈਨੂੰ ਪੱਗ ਦਿੱਤੀ। ਉਹ ਸਿਆਣਾ ਕਹਿੰਦਾ ਵੀ ਤੇਰੀ ਪੱਗ ਨੂੰ ਜੱਟ ਦਾ ਬੋਲ ਦਿਖਾ ਗਿਆ, ਤੂੰ ਉਹਨੂੰ ਕਿੱਥੇ ਲੈ ਜਾਂਦੇ ਆ। ਇਸ ਵਾਸਤੇ ਕਲਮ ਅਕਲ ਆ ਜਾਂਦੇ, ਕਲਮੇ ਦਾ ਪੜ੍ਹਨਾ ਕੀ ਹੈ ਜਿਹੜਾ ਅਕਲ ਹੈ, ਅਕਲ ਸਰੂਪ ਪਰਮਾਤਮਾ ਨੂੰ ਜਾਣਨਾ, ਕਲਪਨਾ ਤੁਰਿਆ ਜਿਹੜਾ ਪਰਮਾਤਮਾ ਉਹਨੂੰ ਜਾਣਨ, ਇਹੀ ਕਲਮੇ ਦਾ ਪੜ੍ਹਨਾ ਕਰੇ। ਨਵਾਜ਼ ਪੜ੍ਹਦਾ ਉਹੀ ਹੈ ਜਿਹੜਾ ਵਿਚਾਰ ਪੂਰਵਕ ਨਿਆਂ ਕਰਦਾ, ਜੇ ਨਿਆਂ ਨਹੀਂ ਤਾਂ ਕਾਹਦੀ ਨਵਾਜ਼। ਪੰਚ ਹੋ ਮੁਸ ਮੁਸੱਲਾ ਵਿਛਾਵੇ ਤਬ ਤੋ ਦੀਨ ਪਛਾਣ, ਇਹਦੇ 5 ਕਾਮ ਕੋਲ ਉਹ ਹੰਕਾਰ ਹੈ, ਇਹਨਾਂ 5 ਨੂੰ ਜਿਹੜਾ ਮੁਸਲਮਾਨ ਹੈ ਲੁੱਟਣਾ, ਭਾਵ ਕੀ ਹੈ ਇਹਨਾਂ ਨੂੰ ਆਪਣੇ ਕਾਬੂ 'ਚ ਕਰਨਾ। ਇਹ ਤਾਂ ਆਪਣੇ ਥੱਲੇ ਜਿਵੇਂ ਆਸਣ ਵਿਛਾਉਂਦੇ ਮਸਾਲਾ, ਆਸਾਂ ਨੂੰ ਸੁਣਾ ਕਰੇ। ਫਿਰ ਇਹ ਦੀਨ ਧਰਮ ਰੂਪੀ ਜਿਹੜਾ ਪਰਮਾਤਮਾ ਹੈ, ਤਬ ਤੋ ਦੀਨ ਪਛਾਣ ਤੇ ਉਹਨੂੰ ਪਛਾਣ ਲਏਗਾ। ਖਸਮ ਪਛਾਣ ਦਰਸ ਕਰ ਜੀ ਮੈਂ ਮਰ ਮਨੀ ਵਰਗੀ ਕੀ। ਸਾਰਿਆਂ ਦੇ ਅੰਦਰ ਨਿਰੰਕਾਰ ਨੂੰ ਜਿਹੜਾ ਪਰਿਪੂਰਨ ਜਾਣਨਾ ਔਰ ਮਨ ਵਿੱਚ ਦਇਆ ਧਾਰਨੀ, ਜੇ ਤੇਰੇ ਜੇ ਗੁਣ ਆ ਜਾਣ ਫਿਰ ਤੂੰ ਮੁਸਲਮਾਨ ਹੋ ਸਕਦਾ। ਜਿਹੜਾ ਮਨ ਦੀ ਮਨੌਤ ਬਣਾਈ ਬੈਠਾ ਇਹਨੂੰ ਫਿੱਕੀ ਜਾਣ ਕੇ ਮਾਰਨਾ, ਹੁਣ ਤਾਂ ਮਿੱਠੀ ਜਾਣਦਾ ਨਾ, ਜੋ ਪੂਜਾ ਕਰਦਾ ਹੈ ਉਸ ਕਰਦਾ ਬੜਾ ਖੁਸ਼ ਹੁੰਦਾ, ਇਹਨੂੰ ਫਿੱਕੀ ਜਾਣ ਕੇ ਇਹਨੂੰ ਮਾਰਨਾ। ਆਪ ਜਿੰਨਾ ਅਵਰ ਕੋ ਜਾਣਾ ਤਬ ਹੋਏ ਪਿਸਤਨ ਸਰੀਕੀ। ਫਿਰ ਕਹਿੰਦੇ ਉਸ ਨਿਰੰਕਾਰ ਨੂੰ ਜਾਣ ਅਤੇ ਹੋਰਨਾਂ ਨੂੰ ਵੀ ਇਹ ਉਪਦੇਸ਼ ਦੇਣਾ ਦਾ ਬਣਾਉਣਾ ਦਾ। ਫਿਰ ਤੂੰ ਕਹਿੰਦੇ ਪਿਸਤ ਸਵਰਗ ਦਾ ਸਰੀਕੀ ਦਾਅਵੇਦਾਰ ਬਣ ਸਕਦਾ ਜਾਂ ਹੱਕਦਾਰ ਬਣ ਸਕਦਾ। ਜਿਸ ਤਰ੍ਹਾਂ ਤੂੰ ਆਪਣੇ ਆਪ ਨੂੰ ਜਾਣਦਾ ਨਾ ਇਸੇ ਤਰ੍ਹਾਂ ਹੋਰਨਾਂ ਨੂੰ ਵੀ ਜਾਣ। ਫਿਰ ਤੂੰ ਉਸ ਨਿਰੰਕਾਰ ਦੇ ਕਰਦਾ ਹਿੱਸੇਦਾਰ ਬਣ ਜਾਏਗਾ। ਬਾਟੀ ਏਕ ਭੇਖ ਧਰਨਾ ਨਾ ਤਾਂ ਮੈਂ ਬ੍ਰਹਮ ਪਛਾਣਾ। ਇਹ ਜਿੰਨੇ ਵੀ ਸਰੀਰ ਆ ਪੰਜਾਂ ਤੱਤਾਂ ਮਿੱਟੀ ਕੋਈ ਨਾਨਾ ਅਨੇਕ ਤਰ੍ਹਾਂ ਦੇ ਭੇਖ ਧਰ ਬਹੁਤ ਸਾਰਾ ਇਹ ਸਰੀਰਾਂ ਦੇ ਆਕਾਰ ਬਣਾਏ ਆ ਉਹਨਾਂ ਸਾਰਿਆਂ ਵਿੱਚ ਕਬੀਰ ਕਹਿੰਦੇ ਅਸੀਂ ਤਾਂ ਇੱਕੋ ਇੱਕ ਨਿਰੰਕਾਰ ਨੂੰ ਜਾਣਿਆ ਹੈ। ਕਹੇ ਕਬੀਰ ਆਪ ਛੋਟ ਕਰ ਦੋ ਜੁਗ ਸੁਣਨ ਮਨ। ਭਾਜੀ ਕਹਿੰਦੇ ਭਾਜੀ ਇਹ ਜਿਹੜੇ ਸਵਰਗ ਵਿੱਚ ਲਿਜਾਉਣ ਵਾਲੇ ਕਰਮਾਂ ਦੀ ਤੂੰ ਗੱਲ ਕਰਦਾ, ਅਸੀਂ ਤਾਂ ਇਹਨੂੰ ਛੱਡ ਕੇ ਦੋ ਜੁਗ ਨਰਕਾਂ ਜਿਹੜੇ ਲਿਜਾਉਣ ਵਾਲੇ ਕਰਮ ਮੰਦ ਕਰਮ ਇਹਨਾਂ ਨਾਲ ਤੇਰਾ ਮਨ ਮੰਨਿਆ ਹੋਇਆ। ਜਿਹੜੇ ਸਵਰਗ ਵਿੱਚ ਲਿਜਾਉਣ ਵਾਲੇ ਆ ਉਹ ਕਰਮ ਤੋਂ ਤੂੰ ਛੱਡ ਦਿੱਤੇ, ਜਿਹੜੇ ਨਰਕ ਲਿਜਾਉਣ ਵਾਲੇ ਆ ਉਹਨਾਂ ਕਰਮਾਂ 'ਚ ਤੇਰਾ ਮਨ ਮੰਨਿਆ, ਕੰਮ ਤੂੰ ਸਾਰੇ ਗਲਤ ਕਰ ਰਿਹਾ। ਆਸਾ ਗਗਨ ਅਗਰ ਇੱਕ ਬੂੰਦ ਨਾ ਵਰਤੈ ਨਾਦ ਕਹਾ ਜੋ ਸਮਾਨ। ਕਬੀਰ ਸਾਹਿਬ ਦੇ ਇੱਕ ਬੜੇ ਪਿਆਰੇ ਮਿੱਤਰ ਸੀ ਜੋਗੀ ਸੀਗੇ, ਅੱਖਾਂ ਖੋਲ੍ਹ ਕੇ ਬੈਠਿਆ ਕਰੋ ਤਾਂ ਉਹ ਪ੍ਰਾਣਾਯਾਮ ਕਰਨ ਵਾਲੇ ਸੀ, ਬੜਾ ਹੱਠ ਯੋਗ ਦੀ ਕਿਰਿਆ ਜਾਣਦੇ ਸੀ। ਕਬੀਰ ਸਾਹਿਬ ਨੇ ਉਹਨਾਂ ਤੋਂ ਹੱਠ ਯੋਗ ਸਿੱਖਿਆ ਅਤੇ ਉਹਨੇ ਭਗਤੀ ਯੋਗ ਕਬੀਰ ਸਾਹਿਬ ਤੋਂ ਸਿੱਖਿਆ ਅਤੇ ਦੋਹਾਂ ਦਾ ਆਪਸ ਵਿੱਚ ਬੜਾ ਪਿਆਰ ਸੀ, ਇੱਕ ਦੂਜੇ ਦਾ ਬੜਾ ਸਤਿਕਾਰ ਕਰਦੇ ਸੀ ਅਤੇ ਰੋਜ਼ਾਨਾ ਇੱਕ ਵਾਰੀ ਇੱਕ ਦੂਜੇ ਨੂੰ ਮਿਲਦੇ ਗਿਲਦੇ ਸੀ ਅਤੇ ਕਦੀ ਕਬੀਰ ਸਾਹਿਬ ਨੇ ਚੱਲ ਜਾਣਾ ਕਦੀ ਯੋਗੀ ਸਾਹਿਬ ਨੇ ਆਉਣਾ। ਚਾਹੇ ਯੋਗੀ ਸਾਹਿਬ ਆਏ ਨਾ ਕਬੀਰ ਸਾਹਿਬ ਬੜਾ ਉਡੀਕਦੇ ਰਹੇ ਵੀ ਗੱਲ ਕੀ ਹੋਈ, ਮਨ 'ਚ ਬੜੀ ਚਿੰਤਾ ਹੋਈ। ਚਾਹੀ ਕਹਿੰਦਾ ਕਦੀ ਨਾਗਾ ਪਾਇਆ ਨਾ, ਕਈ ਸਾਲ ਇਸ ਤਰ੍ਹਾਂ ਸਿਲਸਿਲਾ ਚੱਲਦਾ ਹੈ, ਕਿਹੜਾ ਕੰਮ ਚਾਹੀਦਾ ਜਾਂ ਕੋਈ ਢਿੱਲੇ ਮੁੱਠੇ ਨਹੀਂ ਹੋਣਾ, ਚਲੋ ਪਤਾ ਕਰੀ। ਇਸ ਤਰ੍ਹਾਂ ਵਿਚਾਰਾਂ ਕਰਦੇ ਜਦੋਂ ਦੇਖਿਆ ਕਿ ਯੋਗੀ ਸਾਹਿਬ ਹਾਂਜੀ ਅਤੇ ਸੱਚਖੰਡ ਚਲੇ ਗਏ ਸਰੀਰ ਤਿਆਗ, ਉੱਥੇ ਬੈਠ ਕੇ ਫਿਰ ਕਰਨਾ ਰਸ ਵਿੱਚ ਕਬੀਰ ਜੀ ਨੇ ਇਹ ਸ਼ਬਦ ਉਚਾਰਿਆ। ਪਹਿਲਾਂ ਰਾਹੁਲ ਦੀਆਂ ਤੋਪਾਂ ਤੋਂ ਚੱਲੇਗਾ, ਬਾਬਾ ਬੋਲਤੇ ਥੇ ਕਹਾਂ ਗਏ ਪਾਰਗਮ ਪਰਮੇਸ਼ਰ ਮਾਧੋ ਪਰਮਾ ਸਲੇਸ਼ਰ। ਜਿਸ ਸਮੇਂ ਕੋਈ ਯੋਗੀ ਕੋਲ ਆਉਂਦਾ ਸੀ, ਯੋਗੀ ਸਾਹਿਬ ਐਸੇ ਪ੍ਰੇਮੀ ਸੀ, ਬੜੇ ਪਿਆਰ ਨਾਲ ਮਿੱਠੇ ਮਿੱਠੇ ਬਚਨ ਬੋਲਦੇ ਸੀ, ਆਈਏ ਬਾਬਾ ਜੀ, ਆਈਏ ਪਾਰਬ੍ਰਹਮ ਜੀ, ਆਈਏ ਪਰਮੇਸ਼ਰ ਜੀ, ਆਈਏ ਮਾਧੋ ਜੀ, ਆਈਏ ਪਰਮਹੰਸ ਜੀ, ਐਸੇ ਪਵਿੱਤਰ ਬਚਨ ਬੋਲਦੇ ਸੀ। ਐਸੇ ਬਚਨ ਕਹਿਣ ਵਾਲੇ ਕਬੀਰ ਸਾਹਿਬ ਕਹਿੰਦੇ ਬਰਾਗ ਆ ਗਿਆ ਕਿ ਇੰਨਾ ਪਿਆਰ ਸੀ ਕਿ ਯੋਗੀ ਜੀ ਤੁਸੀਂ ਕਿੱਥੇ ਚਲੇ ਗਏ। ਗਗਨ ਅਗਰ ਇੱਕ ਬੂੰਦ ਨਾ ਵਰਤੈ ਨਾਦ ਕਹਾ ਜੋ ਸਮਾਨ। ਯੋਗੀ ਦੇ ਹੁੰਦਿਆਂ ਜੋ ਸਰੀਰ ਕਰਕੇ ਦਸਮ ਦੁਆਰ ਚੋਂ ਹਜ਼ਾਰਾਂ ਬੂੰਦਾਂ ਭਾਵ ਕੀ ਇਹ ਜੋਗਾਨੰਦ ਰੂਪੀ ਅੰਮ੍ਰਿਤ ਦੀਆਂ ਬੂੰਦਾਂ ਵਰਦੀਆਂ ਸੀ। ਲੇਕਿਨ ਹੁਣ ਗਗਨ ਅਗਰ ਦਸਮ ਦੁਆਰ ਵਿੱਚੋਂ ਜੋਗਾਨੰਦ ਰੂਪੀ ਅੰਮ੍ਰਿਤ ਦੀ ਇੱਕ ਬੂੰਦ ਵੀ ਨਹੀਂ ਵਰ ਰਹੀ ਔਰ ਦਸਮ ਦੁਆਰ ਦੇ ਨਾਦ ਤਬਲਾਂ ਦਾ ਜਿਹੜੇ ਆਵਾਜ਼ਾਂ ਸੁਣਦੀਆਂ ਸੀ, ਹੁਣ ਉਹ ਪਤਾ ਨਹੀਂ ਉਹਦਾ ਸਮਾਂ ਸੀ ਕਿੱਥੇ ਚਲੇ ਗਿਆ ਹੈ। ਪਾਰਵਮ ਪਰਮੇਸ਼ਰ ਮਾਧੋ ਪਰਮਹੰਸ ਦੇ ਸਨ, ਆਈਏ ਪਾਰਵਮ ਜੀ, ਆਈਏ ਪਰਮੇਸ਼ਰ ਜੀ, ਆਈਏ ਮਾਧੋ ਜੀ, ਆਈਏ ਪਰਮਹੰਸ ਜੀ। ਇਸ ਤਰ੍ਹਾਂ ਦੇ ਜਿਹੜੇ ਮਿੱਠੇ ਔਰ ਪਿਆਰ ਭਰੇ ਬਚਨਾਂ ਨੂੰ ਯੋਗੀ ਸਾਹਿਬ ਤੁਸੀਂ ਆਪਣੇ ਨਾਲ ਹੀ ਲੈ ਕੇ ਸਦਾ ਨਵੇਂ ਨੇ ਚਲੇ ਗਏ ਹੋ। ਜਦੋਂ ਕੋਈ ਆਉਂਦਾ ਸੀ ਇੰਨੇ ਪਿਆਰ ਦੇ ਬਚਨ ਕਰਦੇ ਸੀ, ਬਾਬਾ ਬੋਲਤੇ ਥੇ ਕਹਾਂ ਗਏ ਦੇਹੀ ਕੇ ਸੰਗ੍ਰਹਿ, ਆਈਏ ਬਾਬਾ ਜੀ। ਇਸ ਤਰ੍ਹਾਂ ਯੋਗੀ ਸਾਹਿਬ ਜਦੋਂ ਤੁਸੀਂ ਪਿਆਰ ਭਰੇ ਬਚਨ ਇੱਕ ਦੂਜੇ ਨੂੰ ਬੋਲਦੇ ਸੀ, ਹੁਣ ਉਹ ਪਤਾ ਨਹੀਂ ਲੱਗ ਰਿਹਾ ਆਪ ਜੀ ਕਿੱਥੇ ਚਲੇ ਗਏ। ਜਿੱਧਰ ਵੀ ਗਏ ਆ ਇਹ ਸ਼ਬਦ ਵੀ ਨਾਲੇ ਚਲੇ ਗਏ, ਕਿਉਂਕਿ ਸੁੰਦਰ ਦੇਹ ਦੇ ਨਾਲ ਇਹ ਚੀਜ਼ਾਂ ਰਹਿੰਦੀਆਂ। ਜਦੋਂ ਦੇਹ ਚਲੇ ਗਈ ਸ਼ਬਦ ਵੀ ਚਲੇ ਗਏ। ਸੁਰਤ ਮਾਇਆ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਿਤੇ ਰਹੋ, ਜਿਸ ਸਮੇਂ ਆਪ ਜੀ ਆਪਣੀ ਸੁਰਤ ਵਿੱਚ ਜੀਵਨ ਕਲਾ ਦੇ ਹਾਂਜੀ ਨਾਲ ਸੀ, ਉਸ ਸਮੇਂ ਨਿਰਤੇ ਕਰਤੇ ਨਿਰਤਕਾਰੀ ਕਰਤੇ ਸੀ, ਸੁਰਤ ਮੈਨੇ ਸੰਗੀਤ ਦੇ ਮੁਤਾਬਕ ਨਿਰਤਕਾਰੀ ਕਰਦੇ ਸੀ। ਜੁਗਿਆਸੂਆਂ ਦੇ ਸ਼ੰਕੇ ਦੂਰ ਕਰਨ ਵਾਸਤੇ ਕਥਾ ਵਾਰਤਾ ਵੀ ਕਿਹਾ ਕਰਦੇ ਸੀ। ਕਥਾ ਜਿਹੜੀ ਹੁੰਦੀ ਹੈ ਉਹ ਸ਼ਾਸਤਰਕ ਹੁੰਦੀ ਹੈ ਅਤੇ ਵਾਰਤਾ ਲੋਕਕ ਹੁੰਦੀ, ਦੋਨੋਂ ਬਚਨ ਕਰਦੇ ਸੀ। ਉੱਥੇ ਉਹ ਕਿੱਲੀ ਸੀ ਕੰਧ ਵਿੱਚ, ਢੋਲਕੀ ਜਿਹੜੀ ਸੀ ਉਹ ਟੰਗੀ ਹੋਈ ਦੇਖ ਕੇ ਕਬੀਰ ਕਹਿ ਰਹੇ ਹਨ ਕਿ ਅੱਗੇ ਨਾਲ ਢੋਲਕੀ ਵਜਾਉਂਦੇ ਹੁੰਦੇ ਸੀ। ਵਜਾਵਨ ਹਾਰੋ ਕਹਾਂ ਗਏ ਜਿਨ ਇਹੋ ਮੰਦਰ ਕੀਨਾ। ਅੱਜ ਕਬੀਰ ਸਾਹਿਬ ਜੀ ਕਹਿੰਦੇ ਢੋਲਕੀ ਵਜਾਉਣ ਵਾਲੇ ਯੋਗੀ ਸਾਹਿਬ ਕਿੱਥੇ ਚਲੇ ਗਏ, ਜਿਨ੍ਹਾਂ ਨੇ ਮੰਦਲ ਜਿਹੜਾ ਢੋਲਕ ਸੀ ਇਹਨੂੰ ਬਣਾਉਣਾ ਕੀਤਾ। ਜਿਹੜੇ ਮੰਦਰ ਦੀ ਤਰਫ ਖਿਆਲ ਗਿਆ ਜਿੱਥੇ ਯੋਗੀ ਰਹੇ ਸੀ, ਇਹ ਮੰਦਰ ਦੇ ਵਿੱਚ ਵਜਾਵਨ ਹੋ ਉਹ ਵਜਾਉਣ ਵਾਲਾ ਯੋਗੀ ਉਹ ਅੱਜ ਕਿੱਥੇ ਚਲੇ ਗਿਆ। ਜਿਹੜੇ ਯੋਗੀ ਨੇ ਸੁੰਦਰ ਮੰਦਰ ਬਣਾਇਆ ਸੀ ਜਿੱਥੇ ਸਤਸੰਗ ਕਰਦੇ ਹੁੰਦੇ ਸੀ, ਯੋਗਾ ਅਭਿਆਸ ਲੋਕਾਂ ਨੂੰ ਸਿਖਾਉਂਦੇ ਸੀ, ਨਾਮ ਬਾਣੀ ਦਾ ਅਭਿਆਸ ਕਰਾਉਂਦੇ ਸੀ। ਸਾਖੀ ਸ਼ਬਦ ਸੁਰਤ ਨਹੀਂ ਉਪਜਿਆ ਖਿੰਚ ਕੇ ਸਭ ਲੈਣਾ। ਯੋਗੀ ਜੀ ਕਵਿਤਾ ਦੇ ਬੜੇ ਮਾਹਰ ਸੀ, ਬੜੀ ਸੁੰਦਰ ਕਵਿਤਾ ਸੁਣਾਉਂਦੇ ਹੁੰਦੇ ਸੀ। ਕਵਿਤਾ ਦੇ ਦੋ ਤਿੰਨ ਤਰ੍ਹਾਂ ਦੇ ਭੇਦ ਹੁੰਦੇ ਆ, ਅਤੇ ਇਸ ਵਾਸਤੇ ਸਾਖੀ ਦੋਹਰਾ ਸ਼ਬਦ ਚੌਪੜੀ ਸੁਰਤ ਹਾਂਜੀ ਰਮੈਣੀ ਛੇਤੁਕੀ ਇਹਨਾਂ ਵਿੱਚੋਂ ਕੋਈ ਵੀ ਕਵਿਤਾ ਜਿਹੜੀ ਅੱਜ ਪੈਦਾ ਨਹੀਂ ਹੋ ਰਹੀ, ਕਿਉਂਕਿ ਯੋਗੀ ਜੀ ਮਹਾਰਾਜ ਨੇ ਆਪਣਾ ਜਿਹੜਾ ਸਾਰਾ ਤੇਜ ਸੀ ਉਹ ਸਰੀਰ ਦੇ ਵਿੱਚੋਂ ਖਿੱਚ ਲਿਆ ਹੈ। ਕਿਉਂਕਿ ਜਿਹੜੀ ਯੋਗਾ ਅਭਿਆਸੀ ਹੈ ਉਹ ਪ੍ਰਾਣ ਵੀ ਆਪਣੀ ਇੱਛਾ ਨਾਲ ਤਿਆਗ ਦੇ। ਦਸਵਾਂ ਦੁਆਰ ਸਰਵਨਨ ਵਿਕਲ ਪੈ ਸੰਗ ਤੇਰੇ ਇੰਦਰੀ ਕਵਲ ਤੱਕ। ਕਿ ਯੋਗੀ ਜੀ ਮਹਾਰਾਜ ਆਪ ਜੀ ਦੇ ਸਰੀਰ ਨਾਲ ਜਿਹੜੇ ਕੰਨ ਸੀ ਸਰਵਨਨ ਕੰਨ ਉਹ ਵਿਕਲ ਮੈਨੇ ਵਿਆਕਲ ਹੋ ਗਏ, ਨੱਕ ਹੈ ਅੱਖਾਂ ਸਾਰੀਆਂ ਇੰਦਰੀਆਂ ਦਾ ਬਲ ਜਿਹੜਾ ਥੱਕ ਗਿਆ, ਚਰਨ ਇਹ ਗੱਲ ਧਰਕ ਭਰੇ ਹੈ ਮੁੱਖ ਉਹਨਾਂ ਨੇ ਚਲਤ, ਚਰਨ ਜਿਹੜੇ ਸੀ ਉਹ ਧਰਕ ਭਰੇ ਢਲਕ ਗਏ ਤੁਰਨ ਤੋਂ ਰਹਿ ਚੁੱਕੇ। ਅਤੇ ਤੁਹਾਡੇ ਮੁਖਾਰ ਬਿੰਦ ਤੋਂ ਅੱਜ ਕੋਈ ਪਿਆਰਾ ਬਚਨ ਨਹੀਂ ਨਿਕਲਦਾ। ਥਾਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਭਰਮ। ਇਹ ਜਿਹੜੇ ਪੰਜ ਦੂਤ ਸੀ ਕੰਮ ਗੁਲੂ ਮੁਖਾਰ ਤਸਕਰ ਕਹੀਏ ਇਹਦਾ ਚੋਰ ਸੀ, ਇਹ ਬੰਦੇ ਦੇ ਅੰਦਰ ਜਿਹੜਾ ਸ਼ੁਭ ਗੁਣ ਰੂਪ ਕੀਤਾ ਨੇ ਇਹਨੂੰ ਚਰਾਉਣ ਵਾਲੇ ਹੈ, ਉਹ ਵੀ ਥੱਕ ਟੁੱਟ ਗਏ। ਜਿਹੜੇ ਦੂਤ ਆਪਣੇ ਵੱਲ ਜੀਵ ਨੂੰ ਭਰਮਾਉਂਦੇ ਸੀ ਆਪ ਆਪਣੇ ਭਰਮ ਤੇ ਆਪੋ ਆਪਣੀ ਤਰਫ ਜੀਵ ਨੂੰ ਭਰਮਾਉਂਦੇ ਸਨ। ਥਾਕਾ ਮਨ ਕੁੰਚਰ ਔਰ ਥਾਕਾ ਤੇਜ ਸੂਤ ਧਰਮ ਔਰ ਦੇ ਰੂਪੀ ਜਗ੍ਹਾ 'ਚ ਰਹਿਣ ਵਾਲਾ ਮਨ ਰੂਪੀ ਕੁੰਚਰ ਹਾਥੀ ਵੀ ਥੱਕ ਟੁੱਟ ਗਿਆ, ਔਰ ਜਿਸ ਮਨ ਦੇ ਤੇਜ ਉਹ ਜਿਹੜਾ ਬਲ ਸੀ ਔਰ ਸੂਤ ਪ੍ਰਕਾਰ ਨੂੰ ਧਾਰ ਕੇ ਇੰਦਰੀ ਰਮ ਤੇ ਫਿਰਦੇ ਸੀ ਨਾ ਜਿਵੇਂ ਸੂਤਨਾ ਵਾਲਾ ਫਿਰਦੀ ਇਸ ਤਰ੍ਹਾਂ, ਅਤੇ ਉਹ ਜਿਹੜਾ ਇੰਦਰੀਏ ਰਮ ਤੇ ਘੁੰਮਦੇ ਫਿਰਦੇ ਸੀ ਇਸ ਮਨ ਦੇ ਤੇਜ ਰੂਪੀ ਸੂਤਰ ਸੂਤ ਮੈਨੇ ਸੂਤਰ ਨੂੰ ਧਾਰ ਕੇ ਇੰਦਰੀਏ ਫਿਰਦੇ ਸੀ। ਮਨ ਦਾ ਜਿਹੜਾ ਤੇਜ ਰੂਪੀ ਸੂਤਰ ਸੀ ਉਹਦੇ ਦੁਆਰੇ ਇੰਦਰੀ ਕਿਰਿਆ ਕਰਦੇ ਆ। ਮ੍ਰਿਤਕ ਪੈਦਾ ਸਾਹਿਬੰਦ ਛੂਟੇ ਮਿੱਤਰ ਪਾਈ ਸਭ ਛੋਏ। ਯੋਗੀ ਜੇ ਸਿਰ ਤਿਆਗਣ ਤੇ ਦਸਾਂ ਪੁਰਾਣਿਆਂ ਦੇ ਜਿਹੜੇ ਬੰਧਨ ਉਹ ਵੀ ਖੁੱਲ ਗਏ, ਗੰਢ ਖੁੱਲ ਗਈ ਔਰ ਯੋਗੀ ਨੇ ਅੱਜ ਆਪਣੇ ਜਿਹੜੇ ਮਿੱਤਰ ਸੀਗੇ ਜਾਂ ਭਰਾ ਸੀਗੇ ਸਾਰੇ ਤਿਆਗ ਤੇ ਸਭ ਛੱਡ ਦਿੱਤੇ ਆ। ਕਹਿਤ ਕਬੀਰਾ ਜੋ ਹਰ ਤਿਆਗ ਜੀਵ ਸੰਬੰਧਨ ਤੋਰੇ। ਆ ਕਬੀਰ ਜੀ ਉੱਠ ਕੇ ਖੜਾ ਹੋ ਜਾ, ਮੈਂ ਤਾਂ ਹੈਰਾਨ ਬਣਾ ਵੀ ਤੂੰ ਕੀ ਬੱਚਿਆਂ ਨੂੰ ਪੜ੍ਹਾਉਂਦਾ ਹੋਵੇਗਾ, ਕੀ ਕਰਦਾ ਹੋਵੇਗਾ। ਪਰਮਾਤਮਾ ਦੀ ਧਿਆਨ ਕਰਕੇ ਜਿਸ ਪਰਮਾਤਮਾ ਦਾ ਗਿਆਨ ਹੋਇਆ ਬ੍ਰਹਮ ਦਾ, ਹੁਣ ਕਹਿੰਦੇ ਉਹ ਬ੍ਰਹਮ ਗਿਆਨੀ ਦੀ ਦਸ਼ਾ ਕਬੀਰ ਸਾਹਿਬ ਕਥਨ ਕਰਦੇ। ਅਗਿਆਨ ਆਲਸੀ ਜਦੋਂ ਇਸ ਰੂਪੀ ਨਗਰ ਦੇ ਵਿੱਚੋਂ ਗਗਨ ਲੋਭ ਦੇ ਸਹਿਤ ਅਨੇਕਾਂ ਬਾਸ਼ਨਾ ਰੂਪੀ ਬੂੰਦਾਂ ਵਰਦੀਆਂ ਸੀ, ਲੇਕਿਨ ਹੁਣ ਬ੍ਰਹਮ ਗਿਆਨ ਹੋਣ ਕਰਕੇ ਗਗਨ ਨਗਰ ਇੱਕ ਬੂੰਦ ਨਾ ਵਰਤ। ਜਿਹੜਾ ਸਰੀਰ ਰੂਪੀ ਨਗਰੀ ਹੈ ਇਹਦੇ ਵੀ ਗਗਨ, ਔਰ ਲੋਭ ਦੇ ਸਹਿਤ ਇੱਕ ਵੀ ਇਹ ਬਾਸ਼ਨਾ ਰੂਪੀ ਜਿਹੜੀ ਬੂੰਦ ਨਹੀਂ ਵਰ ਰਹੀ ਹੈ। ਨਾਲ ਕਹਾਂ ਜਿਸ ਮਨ ਇਹ ਜਿਹੜਾ ਮੋਹ ਦਾ ਸੁਗੰਧੀ ਨਾਲ ਸ਼ਬਦ ਪਤਾ ਨਹੀਂ ਉਹ ਵੀ ਕਿੱਥੇ ਚਲੇ ਗਿਆ। ਅਰਗ ਦੇ ਬੂਹੇ ਤੇ ਜਾ ਕੇ ਨਾਦ ਸ਼ਬਦ ਉਚਾਰਦੇ ਸੀ, ਭਾਵ ਤਲੀ ਅੜ ਕੇ ਮੰਗਦੇ ਸੀ, ਉਹ ਵੀ ਹੁਣ ਪਤਾ ਨਹੀਂ ਕਿੱਥੇ ਚਲੇ ਗਏ। ਪਾਰਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਨ ਆਤਮਨਾਦ ਦੇ ਵਿਚਾਰ ਕਰਨੇ ਜਿਹੜੇ ਪਰਮਹੰਸ ਹੁੰਦੇ ਆ ਇਹ ਤਤਵੇ ਤੇ ਗਿਆਨਵਾਨ ਮਹਾਂਪੁਰਖ, ਉਹਨਾਂ ਦੁਆਰਾ ਆਪਣੀ ਆਤਮਾ ਨੂੰ ਲੈ ਕੇ ਪਰਾਰੂਪ ਜਿਹੜਾ

ਰਹਿੰਦੇ ਸੀ ਦੇਹੋਵਾਂ। ਬ੍ਰਹਮ ਗਿਆਨ ਜਦੋਂ ਹੋ ਗਿਆ ਦੇਹੋਂ ਦੇਹੋਵਾਂ ਵੱਲੋਂ ਅਸੰਗ ਰਹਿਣਾ ਕਰਦੇ, ਦੇਹ ਵਾਲੇ ਆਤਮਾ ਦੇ ਨਾਲ ਰਹਿਣਾ ਕਰਦੇ ਸੀ। ਸੁਰਤ ਮਹਿ ਜੋ ਨਿਰਦੇਹ ਕਰਦੇ ਕਥਾ ਵਾਰਤਾ ਕਹਿਤੇ ਰਾਹ। ਅਗਿਆਨ ਕਾਲ ਵਿੱਚ ਸੁਰਤ ਜਿਹੜੇ ਗ੍ਰੰਥਾਂ 'ਚ ਲਿਖੇ ਦੇ ਮੁਤਾਬਕ ਨਿਰਣਾ ਕਰਦੇ ਸੀ ਔਰ ਕਥਾ ਵਾਰਤਾ ਕਹਿੰਦੇ ਸੀ। ਬ੍ਰਹਮ ਗਿਆਨ ਹੋਣ ਕਰਕੇ ਹੁਣ ਪਤਾ ਨਹੀਂ ਉਹ ਕਿੱਥੇ ਚਲੇ ਗਿਆ ਹੈ। ਬਜਾਵ ਨਹਾਰੋ ਕਹਾਂ ਗਏ ਉਜੈਨ, ਇਹੋ ਮੰਦਿਰ ਕੀ। ਇਹ ਵੇਦ ਰੂਪੀ ਢੋਲ ਨੂੰ ਬਜਾਵ ਨਹਾਰੋ ਵਜਾਉਣ ਵਾਲਾ ਮਨ, ਇਹ ਵੀ ਹੁਣ ਪਤਾ ਨਹੀਂ ਕਿੱਥੇ ਚਲੇ ਗਿਆ। ਜਿਸ ਮਨ ਨੇ ਵੇਦ ਰੂਪੀ ਢੋਲ ਦੀ ਰਚਨਾ ਕੀਤੀ ਹੈ, ਵੇਦ ਤਾਂ ਕਹਿੰਦੇ ਈਸ਼ਵਰ ਕਰਤੇ, ਆਪ ਨੇ ਮਨ ਗਿਰਦ ਗਿਆ, ਇਹਦਾ ਕੀ ਕਾਰਨ? ਇਹ ਮਨ ਸਕਤੀ, ਇਹ ਮਨ ਸੀ, ਇਹ ਮਨ ਨਾਲ ਮਿਲ ਕੇ ਮਾਇਆ ਰੂਪ ਹੋ ਜਾਂਦਾ ਸੀ। ਉਹ ਕਲਿਆਣ ਸਰੂਪ ਪਰਮਾਤਮਾ ਨੂੰ ਮਿਲ ਕੇ ਪਰਮੇਸ਼ਵਰ ਰੂਪ ਹੋ ਜਾਂਦਾ। ਜਿਸ ਕਾਲ ਵਿੱਚ ਪਰਮੇਸ਼ਵਰ ਸਰੂਪ ਹੁੰਦਾ ਹੈ, ਉਸ ਕਾਲ ਵਿੱਚ ਵੇਦਾਂ ਨੂੰ ਅਚਾਰਦਾ। ਇਸ ਕਰਕੇ ਮਨ ਨੂੰ ਵੇਦਾਂ ਦਾ ਕਰਤਾ ਮੰਨਿਆ। ਵੇਦ ਨੂੰ ਆਪ ਨੇ ਢੋਲ ਕਿਹਾ ਜਾਂ ਹੋਰ ਕਿਸੇ ਨੇ ਵੀ ਕਿਹਾ? ਮਹਾਰਾਜ ਕਹਿੰਦੇ ਮੰਦਰ ਵੇਦ ਸੇਵਾ ਜਣੂ ਕਾਨੂੰ ਘੜੀ ਹੈ। ਜੋ ਸਾਰਿਆਂ ਦੇ ਵਜਾਉਣ ਵਾਲਾ ਜੋ ਗਿਆਨ ਹੈ, ਉਹਦਾ ਪਤਾ ਨਹੀਂ ਕਿੱਥੇ ਚਲੇ ਗਿਆ। ਜਿਸ ਗਿਆਨ ਨੇ ਸਾਰਾ ਮੰਦਰ ਮਿਣੇ, ਇਹ ਸੰਸਾਰ ਰਚਿਆ ਹੋਇਆ, ਸਾਰੀ ਰਚਨਾ ਕੀਤੀ। ਸਾਖੀ ਸ਼ਬਦ ਸੁਰਤ ਨਹੀਂ ਉਪਜਿਆ ਖਿੰਚ ਤੇ ਸਮਝ। ਜਦੋਂ ਗਿਆਨ ਕਾਲ ਵਿੱਚ ਭੇਦ ਵਾਲੀ ਦ੍ਰਿਸ਼ਟੀ ਹੋਣ ਕਰਕੇ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ, ਮਲੂਮ ਹੋ ਰਿਹਾ ਕਿ ਸਾਖੀ ਜਿਹੜਾ ਇੰਦਰੀਆਂ ਨੂੰ ਸੱਤਾ ਦੇ ਰਿਹਾ, ਉਹਨੂੰ ਸਾਖੀ ਕਹਿੰਦੇ, ਇੰਦਰੀਆਂ ਨੂੰ ਸਾਫ ਕਹਿ ਦਿੰਦੇ, ਉਹ ਸਾਖੀ, ਇਹ ਸਾਖ, ਇਹ ਸ਼ਬਦ ਬ੍ਰਹਮ, ਇਹ ਜਗਤ ਹੈ। ਪਰ ਜਿਸ ਵੇਲੇ ਬ੍ਰਹਮ ਗਿਆਨ ਹੋ ਗਿਆ, ਉਸ ਵੇਲੇ ਭੇਦਵਾਦ ਵਾਲੀ ਕੋਈ ਸੁਰਤ ਵਿਆਤ ਉਤਪੰਨ ਨਹੀਂ ਹੁੰਦੀ, ਪੈਦਾ ਨਹੀਂ ਹੁੰਦੀ, ਕਿਉਂਕਿ ਬ੍ਰਹਮ ਗਿਆਨ ਨੇ ਅਗਿਆਨ ਦਾ ਸਾਰਾ ਜਿਹੜਾ ਤੇਜ਼ ਸੀ ਉਹ ਖਿੱਚ ਲਿਆ। ਸ਼ਰਵਨ ਵਿਕਲ ਭੈ ਸੰਗ ਤੇਰੇ ਇੰਦਰੀ ਕਵਲ ਸੰਗ, ਅਗਿਆਨ ਕਾਲ 'ਚ ਸ਼ਰਵਨ ਕੰਨ ਫੇਰ ਮੇਰੇ ਵਾਲੇ ਵਚਨ ਨੂੰ ਸੁਣ ਦੇ ਜਿਹੜੇ ਸੰਗੀ ਬਣੇ ਹੋਏ ਸੀ। ਹੁਣ ਬ੍ਰਹਮ ਗਿਆਨ ਹੋਣ ਕਰਕੇ ਤੇਰ ਮੇਰੇ ਵਾਲੇ ਵਚਨਾਂ ਦੇ ਸੁਣ ਵੱਲੋਂ ਵਿਕਲ ਮੈਨੇ ਵਿਆਕਲ ਹੋ ਭਾਵ ਹਾਂਜੀ, ਤੇਰ ਮੇਰੇ ਵਾਲੇ ਵਚਨਾਂ ਨੂੰ ਨਹੀਂ ਸੁਣਦੇ, ਨੱਕ ਅੱਖਾਂ ਇੰਦਰੀਆਂ ਦਾ ਬਲ ਵੀ ਹੁਣ ਥੱਕ ਗਿਆ, ਕਿਉਂਕਿ ਹੁਣ ਇੰਦਰੀਆਂ ਵਿਸ਼ਿਆਂ ਨੂੰ ਪੈਦਾ ਨਹੀਂ ਕਰਦੀਆਂ। ਚਰਨ ਰਹੇ ਕਰ ਢਲਕ ਭਰੇ ਹੈ ਮੁੱਖ ਹੋਣਾ ਨਿਕਸ, ਪੈਰ ਜਿਹੜੇ ਮਾੜੇ ਰਸਤੇ ਨੂੰ ਤੁਰਨੋਂ ਰਹਿ ਗਏ, ਕਾਰ ਹੱਥ ਇਹ ਚੋਰੀ ਵੱਲੋਂ ਰਹਿ ਗਿਆ, ਮੂੰਹ ਵਿੱਚੋਂ ਹੁਣ ਕੋਈ ਦੁਨਿਆਵੀ ਗੱਲੇ ਨਹੀਂ ਨਿਕਲਦੀ। ਥਾਕੇ ਪੰਜ ਦੋ ਸਭ ਤਸਕਰ ਆਪ ਆਪਣੇ ਕੰਮ ਦੇ, ਇਹ ਪੰਜ ਦੋ ਜਿਹੜੇ ਕੰਮ ਕਰੋਧ ਸੀ ਤਸਕਰ ਚੋਰ ਅਗਿਆਨ ਕਾਲ ਆਪਣੀ ਆਪਣੇ ਪਾਸੇ ਭਰਮਾਉਂਦੇ ਸੀ। ਹੁਣ ਬ੍ਰਹਮ ਗਿਆਨ ਹੋਣ ਕਰਕੇ ਸਾਰੇ ਥੱਕ ਗਏ, ਥਾਕਾ ਮਨ ਕੁੰਚਰ ਔਰ ਥਾਕਾ ਤੇਜ ਸੂਤ ਧਰਮ ਦੇ, ਇਹ ਮਨ ਰੂਪੀ ਕੁੰਜਰ ਹਾਥੀ ਇਹ ਸੰਸਾਰ ਪਦਾਰਥਾਂ ਗ੍ਰਹਿਣ ਵੱਲੋਂ ਥੱਕ ਗਿਆ, ਇਹਦਾ ਵੀ ਥੱਕ ਗਿਆ। ਇਹ ਅਗਿਆਨ ਨੇ ਤੇਜ ਰੂਪੀ ਸੂਤ ਧਾਰ ਕੇ ਮਨ ਇੰਦਰੀ ਰਮ ਤੇ ਫਿਰਦੇ ਸੀ, ਉਹ ਗਿਆਨ ਦਾ ਵੀ ਅਭਾਵ ਹੋ ਗਿਆ, ਨਾਸ ਹੋ ਗਿਆ। ਮਿਲ ਤੋਂ ਪਿਆ ਦਸਵੰਧ ਛੂਟੇ ਮਿੱਤਰ ਭਾਈ ਸਭ ਛੋਰ, ਜਿਸ ਵੇਲੇ ਜੀਵਤ ਭਾਦੋਂ ਮਰ ਗਏ, ਦਸੋਂ ਦੇਸਾਂ ਦੇ ਸਾਰੇ ਬੰਧਨ ਟੁੱਟ ਗਏ, ਛੁੱਟ ਗਏ ਮਿੱਤਰ ਭਾਈ ਭੈਣ ਸੰਬੰਧੀ ਸਾਰੇ ਉਸ ਗੱਲ ਪਛਾੜ ਦਿੱਤੇ। ਕੈਸ ਕਬੀਰਾ ਜਵਾਹਰ ਸਾਹਿਬ ਜੀਵਤ ਬੰਧਨ ਤੋਰੇ, ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਨਾਮ ਤੇ ਆਉਂਦੇ ਆ ਉਹਨਾਂ ਨੂੰ ਬ੍ਰਹਮ ਗਿਆਨ ਹੁੰਦਾ, ਜਿਹਨੂੰ ਬ੍ਰਹਮ ਗਿਆਨ ਹੋ ਗਿਆ ਜਿਉਂਦੇ ਜਿਉਂ ਦੁਨੀਆਂ ਦੇ ਸਾਰੇ ਬੰਧਨ ਤੋੜ ਦਿੰਦੇ। ਆਸਾ ਇੱਕ ਤੋਂ ਕੇ ਚਾਰ, ਕ੍ਰਪਨ ਸਰਪਣੀ ਦੇ ਉੱਪਰ ਨਹੀਂ ਬਲੀਆ। ਕਹਿੰਦੇ ਇੱਕ ਦਿਨ ਬੜੀ ਗਰਮੀ ਸੀ, ਕਬੀਰ ਸਾਹਿਬ ਬੈਠੇ ਬਾਹਰ ਕਥਾ ਕਰਦੇ, ਸੰਗਤ ਬੜੀ ਜੁੜੀ ਹੋਈ ਸੀ, ਉੱਧਰੋਂ ਕਿਤੇ ਸਰਪਣੀ ਨੇ ਵੇਲੇ ਲੋੜ ਕੇ ਰੌਲਾ ਪਾਉਣ ਲੱਗੇ, ਸੱਪ ਹੋਏ ਔਰ ਰੌਲੇ ਨੂੰ ਸ਼ਾਂਤ ਕਰਨ ਵਾਸਤੇ ਕਬੀਰ ਮਹਾਰਾਜ ਕਹਿੰਦੇ, ਕਬੀਰ ਜੀ ਮਹਾਰਾਜ ਕਹਿ ਰਹੇ ਸਰਪਰੀ ਸੁਣੀ ਕਿਆ ਕਹੋ ਭਾਈ। ਕਹਿੰਦੇ ਭਾਈ ਸਰਪਣੀ ਨੂੰ ਕੀ ਕਹਿ ਰਹੇ ਹਾਂ, ਇਹ ਸੁਪਣੀ ਤੋਂ ਕਾਹਲੇ ਡਰਦੇ ਹਾਂ, ਇਹ ਮਾਇਆ ਰੂਪੀ ਸੁਪਣੀ ਦਾ ਹਮੇਸ਼ਾ ਡੰਗ ਮਾਰਦੀ ਹੈ, ਉਦੋਂ ਬਚਣ ਦਾ ਖਿਆਲ ਹੀ ਨਹੀਂ ਹੈ। ਉਦੋਂ ਨਹੀਂ ਖਿਆਲ ਆ, ਹਰ ਵੇਲੇ ਡੰਗ ਚਲਾ ਰਹੀ ਹੈ, ਸਰਪਣੀ ਦੇ ਉੱਪਰ ਨਹੀਂ ਵਰਿਆ, ਇਹ ਮਾਇਆ ਰੂਪੀ ਸਰਪਣੀ ਤੋਂ ਉੱਪਰ। ਹੋਰ ਕਹਿੰਦੇ ਇਹਦੇ ਜਿੱਡਾ ਬਲ ਵਾਲਾ ਕੋਈ ਨਹੀਂ, ਇਹਨੇ ਸਾਰਿਆਂ ਨੂੰ ਡੰਗ ਮਾਰਿਆ, ਸਾਰਿਆਂ ਨੂੰ ਖਾ ਲਿਆ ਇਸਨੇ,

0: ਜਿਨ ਬ੍ਰਹਮਾ ਵਿਸ਼ਨ ਮਾਹ ਦੇ ਚਲੀ ਹੈ। ਜਿਹੜੀ ਮਾਇਆ ਨੇ ਸਾਰਿਆਂ ਦਾ ਗੋਪੀ ਕੌਣ ਸੀ? ਬ੍ਰਹਮ ਵਿਸ਼ਨ ਸ਼ਿਵ। ਇਹ ਤਿੰਨਾਂ ਦੇਵਤਿਆਂ ਨੂੰ ਇਹਨੇ ਛੱਡ ਲਿਆ, ਇਹਨਾਂ ਨੇ ਛੱਡਿਆ। ਬ੍ਰਹਮ ਨੂੰ ਕਿਵੇਂ ਛੱਡਿਆ? ਕਹਿੰਦੇ ਜਿਹੜੇ ਸੰਸਾਰ ਦੀ ਰਚਨਾ ਕੀਤੀ ਨੇ, ਤੇ ਸੰਸਾਰ ਚ ਕਿਤੇ ਵੀ ਠਹਿਰੇ ਨਾ, ਕੋਈ ਟਿਕੇ ਨਾ, ਸਾਰੇ ਉਹ ਤੂੰਬੀ ਫੜਨ ਚਲੇ ਜਾਣ ਭਜਨ ਕਰਨ ਵਾਸਤੇ, ਤੇ ਦੁਨੀਆਂ ਦੇ ਬਣਾਉਣ ਵਾਸਤੇ ਵਸਾਉਣ ਵਾਸਤੇ ਉਸਨੇ ਇਸ ਕੰਨਿਆ ਪੈਦਾ ਕੀਤੀ। ਫਿਰ ਇਹਦਾ ਜਿਹੜਾ ਮਨ ਸੀ ਚਲਾਏ ਮਨ ਹੋ ਗਿਆ, ਫਿਰ ਆਪਣੀ ਰੱਖਿਆ ਲਈ ਉਹ ਜਿਹੜਾ ਚਾਰ ਫਿਰ ਭਜੀ, ਤੇ ਉਹ ਪੁਰਾਣਾ ਲਿਖਿਆ ਇਸ ਤਰ੍ਹਾਂ। ਫਿਰ ਸ਼ਿਵ ਜੀ ਨੇ ਦੇਖਿਆ ਪ੍ਰੋਹਦਾ ਸੁਤੰਤਰ ਸੂਲ ਫੜ ਕੇ ਇਹਦਾ ਸਿਰ ਵੜ ਦਿੱਤਾ, ਹੁਣ ਬ੍ਰਹਮ ਹੱਤਿਆ ਲੱਗ ਗਈ। ਇਸ ਤਰ੍ਹਾਂ ਕਹਾਣੀਆਂ ਪੁਰਾਣਾ ਚ ਲਿਖੀਆਂ, ਜਿਹੜਾ ਸ਼ਿਵ ਸੀ ਤੇ ਉਹਨੂੰ ਵੀ ਛੱਡ ਲਿਆ, ਤੇ ਜਿਹੜਾ ਵਿਸ਼ਨੂੰ ਸੀ ਉਹਨੂੰ ਵੀ ਛੱਡ ਲਿਆ। ਇਸ ਵਾਸਤੇ ਉਹ ਸ਼ਿਵ ਜੀ ਨੇ ਉਸ ਮਾਸਰ ਦੇ ਅੰਦਰ ਜਿਹੜਾ ਸੀ ਉਹਨੂੰ ਵਰ ਦਿੱਤਾ, ਤੇ ਉਹ ਕਹਿੰਦਾ ਕੜਾ ਦੇ। ਉਹ ਫਿਰ ਜਿਹੜਾ ਪਾਰਵਤੀ ਸੀ ਉਹ ਸ਼ਿਵ ਜੀ ਦਾ ਕੜਾ ਲੈ ਕੇ ਤੁਰ, ਤੇ ਇਹ ਝੋਟਾ ਬਣ ਕੇ ਕਹਿੰਦੇ ਫਿਰ ਲੁਕੋ ਲਿਆ ਪਹਾੜ। ਉਹ ਵਿਸ਼ਨੂੰ ਗਏ, ਵਿਸ਼ਨੂੰ ਕਹਿੰਦਾ ਸਿਆਪਾ ਕਰ, ਉਹ ਸਿਆਪਾ ਕਰਦੇ ਕੜਾ ਤੂੰ ਸਿਰ 'ਤੇ ਲੈ ਜਾਈਂ, ਹੱਥ ਲੈ ਜਾਈਂ ਉਹ ਵੀ ਲੈ ਜਾਊਗਾ, ਉਹ ਸਿਰ 'ਤੇ ਲਓ ਪੱਸ ਨੂੰ। ਇਸ ਤਰ੍ਹਾਂ ਫਿਰ ਕਹਿੰਦੇ ਆ ਕਿ ਜਿਹੜਾ ਜਲੰਧਰ ਦੈਨ ਸੀ ਉਹ ਲਵਾਏ ਮਾਨੂ ਹੈ ਚੰਗੀ ਨਹੀਂ, ਅਤੇ ਫਿਰ ਕਹਿਣ ਲੱਗਾ ਵੀ ਜਾਂ ਹੁਣ ਆਪਣੇ ਘਰ ਵਾਲੀ ਨੂੰ ਭੇਜ। ਉਹਨੂੰ ਬੜਾ ਕ੍ਰੋਧ ਆਇਆ ਅਤੇ ਬੜਾ ਯੁੱਧ ਹੋਇਆ, ਅਤੇ ਇਸੇ ਤਰ੍ਹਾਂ ਵਿਸ਼ਨੂੰ ਜਿਹੜਾ ਜਲੰਧਰੀ ਦੈਨ ਸੀ ਉਹ ਜਲੰਧਰ ਨਾਲ ਯੁੱਧ ਹੋਇਆ, ਬਿੰਦਰਾਵ ਦੇ ਘਰ ਦੀ ਜਿਹੜੀ ਪਤੀ ਵਰਤਾ। ਫਿਰ ਇਸ ਤਰ੍ਹਾਂ ਉਸਨੇ ਕਹਿੰਦੇ ਫਿਰ ਉਹਨੂੰ ਛੜਿਆ, ਉਹਨੂੰ ਸਰਾਪ ਦਿੱਤਾ ਪੱਥਰ ਬਣ ਜਾ, ਉਹ ਕਹਿੰਦਾ ਤੁਲਸੀ ਬਣ ਜਾ, ਸ਼ਿਆਮ ਮੰਦਰਾਂ ਜਿਹਨੂੰ ਤੁਲਸੀ ਦਾ ਬੂਟਾ ਲਾਉਂਦੇ। ਇਸ ਵਾਸਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਲਿਖੀਆਂ। ਜਿਸ ਵੇਲੇ ਉਹ ਮੋਹਣੀ ਰੂਪ ਧਾਰਿਆ ਅਤੇ ਜਿਹੜਾ ਸ਼ਿਵ ਜੀ ਸੀ ਕਹਿੰਦੇ ਫਿਰ ਉਹ ਪਰ ਮੰਗਿਆ, ਇਸ ਤਰ੍ਹਾਂ ਸ਼ਿਵ ਜੀ ਨੂੰ ਵੀ ਛੜਿਆ, ਅਤੇ ਵਿਸ਼ਨੂੰ ਦੇ ਵੀ ਇਸ ਤਰ੍ਹਾਂ ਦੇ ਪ੍ਰਸੰਗ ਆਉਂਦੇ। ਅਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਪੁਰਾਣਾ ਜਿਹਾ ਭਾਵ ਕੀ ਹੈ, ਉਹਦੀ ਜਿਹੜੀ ਮਾਇਆ ਹੁਣ ਬੜੇ ਬੜੇ ਦੇਵਤਿਆਂ ਨੂੰ ਵੀ ਛੱਡ ਲਿਆ। ਵੱਡੀ ਗੱਲ ਇਹ ਹੈ, ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ, ਐਂ ਕਰੋ ਸਾਰੇ ਇੱਕ ਵਾਰੀ ਸੌ ਲਓ, ਜਦੋਂ ਤੁਹਾਡੀ ਨੀਂਦ ਲੈ ਜਾਊਗੀ ਫਿਰ ਮੈਂ ਕਥਾ ਕਰ ਦੂੰਗਾ। ਸਾਰੇ ਸੌ ਲਓ ਇੱਕ ਵਾਰੀ, ਜਿਹੜੇ ਕਥਾ ਹੁੰਦੀ ਉਦੋਂ ਹੀ ਤੁਹਾਨੂੰ ਨੀਂਦ ਆਉਂਦੀ ਹੈ। ਹੁਣ ਮੈਂ ਕਥਾ ਸੁਣਾਵਾਂ ਕਿਹਨੂੰ? ਬੁੱਤਾਂ ਨੂੰ ਸੁਣਾਵਾਂ ਕਿ ਕਿਹਨੂੰ ਸੁਣਾਵਾਂ ਕਥਾ ਹੈ? ਜੇ ਤੁਸੀਂ ਬੱਧਾ ਚੱਟੀ ਭਰਦੇ ਆ, ਤੁਹਾਡੇ ਅੰਦਰ ਵਿੱਦਿਆ ਪੜ੍ਹਨ ਦਾ ਸ਼ੌਕ ਨਹੀਂ ਹੈ, ਸਕੂਲਾਂ 'ਚ ਜਾਂਦੇ ਹਾਂ ਸੱਤ ਅੱਠ ਅੱਠ ਘੰਟੇ ਪੜ੍ਹਦੇ ਹਾਂ, ਕਿਸ ਤਰ੍ਹਾਂ ਹੈ ਫੌਜ 'ਚ ਤੁਹਾਡੇ ਹੁਣ ਹੈ ਅਤੇ ਤੁਹਾਡੇ ਰੱਖ ਕੇ ਗੋਡੇ ਧੋਣ ਦੇ ਉੱਤੇ ਕਿਸ ਤਰ੍ਹਾਂ ਤੁਹਾਡੀ ਦੁਰਦਸ਼ਾ ਕਰਨਗੇ? ਸਿੰਘ ਨੂੰ ਤਾਂ ਮਹਾਰਾਜ ਨੇ ਸੰਤ ਸਿਪਾਹੀ ਬਣਾਇਆ, ਹਰ ਵੇਲੇ ਅਲਰਟ ਰਹਿਣ ਵਾਸਤੇ ਕੀਤਾ। ਅਨੰਦਪੁਰ ਘੇਰੇ ਪੈ ਰਹਿੰਦੇ ਸੀ, ਹੈਂ ਨਾ ਦਿਨ ਚੈਨ ਨਾ ਰਾਤ ਚੈਨ, ਚੱਲ ਸੋ ਚੱਲ ਸੀ ਕਿ ਨਹੀਂ? ਨੌ ਸਾਲ ਮਹਾਰਾਜ ਸੱਚੇ ਪਾਤਸ਼ਾਹ 'ਚ ਰਾਜੂ ਸ਼ਹੀਦ ਹੋਇਆ, ਹੈਂ 42 ਸਾਲ ਦੇ ਅੰਤਰਗਤ ਉਮਰ, 21 ਯੁੱਧ ਸਰਕਾਰ ਨੇ ਛੇੜੇ, ਕੋਈ ਦਿਨ ਆਰਾਮ ਦਾ ਹੈ ਦੇਖ ਲਓ, ਲੰਗਰ ਵੀ ਚੱਲਦੇ, ਕਿਲੇ ਵੀ ਸਾਹ ਅਤੇ ਸ਼ਾਸਤਰ ਵਿੱਦਿਆ ਦਾ ਅਭਿਆਸ, ਘੋੜ ਸਵਾਰੀਆਂ ਉਹ ਵਿੱਚੇ ਵਿੱਦਿਆ ਪੜ੍ਹਦੇ ਸੀ, ਹੈਂ ਲਾ ਲਓ ਉਹਨਾਂ ਦੀ ਆਰਾਮ ਦੀ ਕਿਹੜੀ ਜ਼ਿੰਦਗੀ ਸੀ। ਸ਼ੌਕ ਨਹੀਂ ਤੁਹਾਨੂੰ ਵੱਧਾ ਚੱਟੀ ਕਰਦੇ ਹਾਂ। ਜਦੋਂ ਅੰਦਰ ਸ਼ੌਕ ਹੋਵੇ ਨਾ ਇਹ ਤਾਂ ਸੁਰਤ ਹੁੰਦੀ ਹੈ, ਅੰਦਰ ਸ਼ੌਕ ਤਾਂ ਹੈ ਨਹੀਂ ਹੈ। ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ, ਇਹ ਸੰਸਾਰੀ ਜੀਵਾਂ ਨੂੰ ਮਾਰ ਮਾਰ ਕੇ, ਬ੍ਰਹਮ ਲੋਕ ਹੈ, ਵਿਸ਼ਨ ਲੋਕ, ਸ਼ਿਵ ਲੋਕ, ਇਹਨਾਂ ਨੂੰ ਮਾਰ ਕੇ, ਇੰਦਰ ਲੋਕ ਨੂੰ ਮਾਰ ਕੇ, ਇਹ ਮਾਇਆ ਰੂਪੀ ਜਿਹੜੀ ਸੁਪਨੀ ਨਿਰਮਲ ਨਾਮ ਜਾਲ ਵਾਲੇ ਜਿਹੜੇ ਸਤਸੰਗ ਸਰੂਪ ਪੈਠੀ ਮੈਂ ਪ੍ਰਵੇਸ਼ ਕਰ ਗਈ, ਕਿਸੇ ਨੂੰ ਮਾਰ ਕੇ ਵਿਕਾਰ ਰੂਪ ਹੋ ਕੇ, ਇਹਨੂੰ ਮਾਰ ਕੇ ਬੇਰੂਪ ਹੋ ਕੇ, ਕ੍ਰੋਧ ਰੂਪ ਹੋ ਕੇ ਮਾਰਦੀ ਹੈ। ਇਹਦੇ ਬਹੁਤ ਰੂਪ ਹੈਗੇ ਆ, ਜਿਨ ਸਿਰ ਭਵਨਡੇ ਸੀਲੇ ਗੁਰਪ੍ਰਸਾਦ ਡੀਠੀ ਰਾਹੋ, ਜਿਸ ਮਾਇਆ ਨੇ ਇਹ ਤਿੰਨਾਂ ਲੋਕਾਂ ਦੇ ਜਿਹੜੇ ਜੀਵ ਆ ਇਹਨਾਂ ਨੂੰ ਡੰਗ ਮਾਰਿਆ। ਲੇਕਿਨ ਐਸੀ ਜਿਹੜੀ ਮਾਇਆ ਹੈ ਸਤਿਗੁਰਾਂ ਦੀ ਕਿਰਪਾ ਨਾਲ ਕਹਿੰਦੇ ਇਹਨੂੰ ਮੈਂ ਖੋਟੀ ਦੇਖਿਆ, ਭਗਤ ਜੀ ਕਹਿੰਦੇ ਇਹਨੂੰ ਖੋਟੀ ਦੇਖਿਆ। ਰਾਹੁਲ ਵਿਸਰਾਮ ਦੇ ਕੇ ਕਹਿ ਰਿਹਾ ਸਰਪਨੀ ਸਰਪਨੀ ਕਿਆ ਕਹੋ ਹੋ ਭਾਈ, ਇਹ ਭਾਈ ਤੁਸੀਂ ਇਹ ਜਿਹੜੀ ਗੱਲ ਕਰਦੇ ਹੋ ਪ੍ਰਗਟ ਹੋ ਸਰਪਣੀ ਸਰਪਣੀ ਕਹਿ ਰਹੇ ਜਿਨ ਸਾਚ ਪਛਾਣਿਆ ਤਿੰਨ ਸਰਪਣੀ ਹੋ, ਜਿਹਨੇ ਸੱਚੇ ਨਿਰੰਕਾਰ ਨੂੰ ਪਛਾਣ ਲਿਆ, ਉਹ ਜਿਹੜੇ ਤੱਤਵ ਅਤੇ ਗਿਆਨਵਾਨ ਮਹਾਂਪੁਰਖ ਹੈ, ਮਾਇਆ ਰੂਪੀ ਸੁਪਨੀ ਨੂੰ ਖਾਈ, ਅਭਾਵ ਕਰਤੀ, ਭਾਵ ਇਹਨੂੰ ਝੂਠੀ ਮਿਥਿਆ ਰੂਪ ਕਰਕੇ ਨਿਸ਼ਚੇ ਕੀਤਾ, ਸਰਪਣੀ ਅਤੇ ਆਨ ਸ਼ੂਸ਼ਣੀ ਅਵਰਾਂ, ਅਤੇ ਮਾਇਆ ਰੂਪੀ ਜਿਹੜੀ ਸਰਪਣੀ ਹੈ ਤੋਂ ਬਿਨਾਂ ਅਵਰ ਹੋਰ ਕਿਸੇ ਵਿੱਚ ਹੋਸ਼ ਤੁਛਤਾ ਨਹੀਂ, ਤੁਛਪਣ ਤੁਛਪਣ ਸਰਪਣੀ ਜਿੱਤੀ ਤਾਂ ਕਰੇ ਜਿਵੇਂ ਜਿਹੜੇ ਪੁਰਖਾਂ ਨੇ ਮਾਇਆ ਰੂਪੀ ਸੁਪਨੀ ਜਿੱਤ ਲਿਆ। ਪਾਤਸ਼ਾਹ ਕਹਿੰਦੇ ਭਗਤ ਜੀ ਮਹਾਰਾਜ ਉਹਨਾਂ ਨੂੰ ਜਮ ਰਾਜਾ ਕੀ ਕਰ ਸਕਦਾ, ਕਿਉਂਕਿ ਜਮ ਰਾਜਾ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲਦਾ। ਇਸ ਸਰਪਣੀ ਤਾਂ ਕੀ ਕੀਤੀ ਹੋਈ, ਇਹ ਸਰਪਣੀ ਜਿਹੜੀ ਮਾਇਆ ਕਰਮਾਂ ਦੇ ਮੁਤਾਬਕ ਪਰਮਾਤਮਾ ਨੇ ਲਾਉਣਾ ਕੀਤੀ। ਕਈ ਮਹਾਂਪੁਰਖ ਕਹਿੰਦੇ ਕਿ ਮਾਇਆ ਉਸ ਪਰਮਾਤਮਾ ਨੇ ਪੈਦਾ ਕੀਤੀ। ਇਹ ਜਦੋਂ ਇਹਦਾ ਅਰਥ ਕੀਤਾ ਜਾਏ ਇੱਕ ਸ਼ੰਕਾ ਹੁੰਦੀ ਹੈ, ਕਿਉਂ ਬਦੰਤੀ ਜਿਹੜੇ ਮਾਇਆ ਨੂੰ ਅਨਾਦੀ ਮੰਨਦੇ ਆ, ਬਲ ਬਲ ਕਿਹਾ ਇਸ 'ਤੇ ਹੋਈ ਕਬੀਰ ਸਾਹਿਬ ਜਿਹੜਾ ਚੇਤਨ ਦੇ ਨਿਰੰਕਾਰ ਆ ਉਹ ਤੋਂ ਬਿਨਾਂ ਇਹ ਅਬਲ, ਇਸਤਰੀ ਨੂੰ ਬਲ ਕੀ ਹੋ ਸਕਦਾ, ਕਿਉਂਕਿ ਉਸ ਨਿਰੰਕਾਰ ਦੀ ਸੱਤਾ ਬਿਨਾਂ ਆਪਣੇ ਆਪ ਵਿੱਚ ਕੁਛ ਵੀ ਨਹੀਂ ਕਰ ਸਕਦੀ, ਬਲ ਤੋਂ ਬਲ ਰਹਿ ਕੇ ਇਹਦੇ ਕੋਲੋਂ ਆਪਣੇ ਆਪ ਦੱਸੋ ਕੀ ਹੋ ਸਕਦਾ। ਕਿਉਂ ਇਸਤਰੀ ਜੋ ਹੋਈ ਅਤੇ ਮਰਦ ਜਿੰਨਾ ਬਲ ਔਰਤ ਵੀ ਕਦੇ ਨਹੀਂ ਹੋ ਸਕਦਾ, ਭਾਵ ਜਿੰਨਾ ਬਲ ਬ੍ਰਹਮ 'ਚ ਹੈ ਉਨਾ ਬਲ ਮਾਇਆ ਵਿੱਚ ਨਹੀਂ ਹੋ ਸਕਦਾ। ਮਾਇਆ ਤੋਂ ਉਹਦੀ ਇੱਕ ਛਾਇਆ ਹੈ, ਇਹ ਬਸਤੀ ਦਾ ਬਸਤਰੀ ਦਾ ਜਿੰਨਾ ਚਿਰ ਮਾਇਆ ਹਿਰਦੇ 'ਚ ਵਸਦੀ ਹੈ। ਕਬੀਰ ਕਹਿੰਦੇ ਉਨਾ ਚਿਰ ਜਿਹੜੇ ਜੀਵ ਸਰੀਰਾਂ 'ਚ ਵਸਦੇ ਆ, ਜੰਮਣ ਮਰਨ 'ਚ ਉਨਾ ਚਿਰ ਤੁਰੇ ਫਿਰਦੇ ਨੇ, ਅਤੇ ਜਿਹੜੇ ਉਹਦੇ ਨਾਲ ਜੁੜ ਗਿਆ ਅਤੇ ਕੰਮ ਨਿਬੜ ਗਿਆ। ਜਿਸ ਵੇਲੇ ਇਹ ਤੀਆ ਮਾਇਆ ਹਾਂਜੀ ਬਸ ਵਿੱਚ ਹੋ ਗਈ, ਬਸ ਤੀ ਤੀ ਮੈਨੇ ਤੀਆ ਕਿਰਿਆ ਇਸਤਰੀ ਮਾਇਆ, ਇਸ ਮਾਇਆ ਨੂੰ ਬਸ ਕਰ ਲਿਆ। ਇਹ ਕਹਿੰਦੇ ਸਰੀਰਾਂ ਵੱਲੋਂ ਜੀਵ ਦੀ ਬਸ ਹੋ ਗਈ, ਭਾਵ 84 ਲੱਖ ਜੂਨਾਂ ਦਾ ਜਿਹੜਾ ਘੁੰਮਣਾ ਕੰਮਣਾ ਨਾ ਇਹ ਤੋਂ ਮੁਕਤ ਹੋ ਗਿਆ। ਇਸ ਤੀਆ ਦੇ ਬਸ ਹੋਣ ਕਰਕੇ ਸਰੀਰ ਜਿਹੜਾ ਉਹ ਸ਼ੁਭ ਗੁਣਾਂ 'ਚ ਵੱਸਦਾ ਸੀ। ਗੁਰਪ੍ਰਸਾਦ ਸਹਿਜ ਕਰੇ ਕੀ, ਭਗਤ ਜੀ ਕਹਿੰਦੇ ਆ ਸਤਿਗੁਰ ਨੇ ਕਿਰਪਾ ਕਰੇ ਸਹਿਜ ਸੁਖੈਨ ਸੰਸਾਰ ਸਾਗਰ ਤਰਗਨ, ਸਤਿਗੁਰ ਕਿਰਪਾ ਕਰੇ ਸਹਿਜ ਵਾਸਤਾ 'ਚ ਜਿਹੜੇ ਗਿਆਨਵਾਨ ਆ ਉਹ ਇਸ ਮਾਇਆ ਤੋਂ ਤਰ ਗਏ, ਤਰਨਾ ਕੀ ਹੈ ਬਚ ਗਏ, ਉਹਨਾਂ ਦੀ ਅਰਦਾਸ ਸੁਣ ਕੇ ਅੱਗੇ ਬੇਨਤੀ ਕਰਦੀ ਹੈ। ਆਸਾ ਕਹਾਂ ਸਵਾਨ ਕੋ ਸਿਮਰਤ ਸੁਣਾਏ, ਕਹਾਂ ਸਾਗਤ ਪੈ ਹਰ ਗੁਣ ਗਾਏ। ਕੋਈ ਆਨੰਦਕਾਰੀ ਬੰਦਾ ਸੀ, ਉਹਨੂੰ ਉਪਦੇਸ਼ ਦੇ ਰਿਹਾ ਸੀ, ਉਹਦੇ ਵੱਲ ਦੇਖ ਕੇ ਕਬੀਰ ਸਾਹਿਬ ਕਹਿੰਦੇ ਆ ਕਿ ਆਨੰਦਕਾਰੀ ਨੂੰ ਉਪਦੇਸ਼ ਦੇਣ ਦਾ ਕੀ ਫਾਇਦਾ, ਅਧਿਕਾਰੀ ਤੋਂ ਬਿਨਾਂ ਉਪਦੇਸ਼ ਦੇਣਾ ਫਜ਼ੂਲ ਹੈ। ਕਹਿੰਦੇ ਨਾ ਅੰਗਰੇਜ਼ੀ ਡੋਂਟ ਥਰੋ ਆਊਟ ਦਾ ਪਰਲ ਔਨ ਹਿਸ ਵਾਈਨ, ਕਿ ਸੂਰਜ ਸਾਹਮਣੇ ਮੋਤੀ ਮੱਕ ਪੈਣ, ਉਹਨੇ ਗੰਦ ਖਾਣਾ, ਉਹਨੂੰ ਮੋਤੀਆਂ ਦੀ ਕਦਰ ਫੜੀ ਲੱਗ ਜਾਣੀ, ਅਤੇ ਮੂਰਖ ਨੂੰ ਉਪਦੇਸ਼ ਦੇਣ ਦਾ ਕੋਈ ਫਾਇਦਾ ਨਹੀਂ। ਕਹਾਂ ਸਵਾਨ ਕੋ ਸਿਮਰਤ ਸੁਣਾਏ, ਅਗਲੀ ਕਹਿੰਦੇ ਜਿਵੇਂ ਸਵਾਨ ਸਵਾਨ ਨਾਮ ਕੁੱਤੇ ਦਾ, ਹੁਣ ਕੁੱਤੇ ਨੂੰ ਕੋਈ ਸਤਾਈ ਸਿਮਰਨ ਦੇ ਪਾਠ ਸੁਣਾਉਣ ਲੱਗ ਪਏ, ਉਹਨੂੰ ਕੁੱਤੇ ਨੂੰ ਲਾਭ ਹੋਏਗਾ, ਉਹਨੂੰ ਕੀ ਲਾਭ ਹੈ। ਇਸ ਤਰ੍ਹਾਂ ਮੂਰਖ ਨੂੰ ਉਪਦੇਸ਼ ਦੇਣ ਦਾ ਕੋਈ ਲਾਭ ਨਹੀਂ, ਉਹਨੂੰ ਉਹਦੀ ਕੋਈ ਕਦਰ ਥੋੜ੍ਹੀ ਕਰਨੀ ਹੈ। ਹੁਣ ਬਾਂਦਰ ਦੇ ਵੱਲ ਮੋਤੀਆਂ ਦੀ ਮਾਲਾ ਪਾ ਦਿਓ, ਹੁਣ ਕੀ ਜਾਣਨਾ, ਉਹ ਭੰਨ ਭੰਨ ਕੇ ਸੁੱਟੂਗਾ। ਕਾਹਨ ਸਾਗਤ ਪਿਆ ਹਰਗੁਣ ਗਾਏ, ਇਸ ਤਰ੍ਹਾਂ ਜਿਹੜੇ ਦੁਸ਼ਟ ਬੰਦੇ ਆ ਉਹਨਾਂ ਕੋਲ ਪਰਮੇਸ਼ੁਰ ਦੇ ਪਵਿੱਤਰ ਗੁਣ ਗਾਉਣ ਦਾ ਕੋਈ ਲਾਭ ਹੈ, ਕੋਈ ਵੀ ਨਹੀਂ। ਰਾਮ ਰਾਮ ਰਾਮ ਰਮੇ ਰਮ ਰਹੇ, ਮਨ ਕਰਕੇ ਆਰਾਮ ਨੂੰ ਉਚਾਰਦੇ ਰਹੀਏ, ਬਾਣੀ ਕਰਕੇ ਵੀ ਉਹਦੇ ਆਰਾਮ ਨੂੰ ਉਚਾਰੀਏ, ਤਨ ਕਰਕੇ ਵੀ ਆਰਾਮ ਨੂੰ ਉਚਾਰੀਏ। ਆਰਾਮ ਜਿਹੜਾ ਰਮਿਆ ਆ, ਆਰਾਮ ਸੁੰਦਰ ਆ, ਉਸ ਰਾਮ ਨੂੰ ਹਰ ਵੇਲੇ ਰਮੇ ਰਹੀਏ, ਉਹਦੇ ਜਸ ਨੂੰ ਉਚਾਰਦੇ ਰਹੀਏ। ਸਾਗਤ ਚੋਂ ਭੁੱਲ ਨਹੀਂ ਕਹੀ ਆਰਾਮ, ਸਾਰਾ ਜਿਹੜਾ ਦੁਸ਼ਟ ਪੁਰਸ਼ ਆ ਉਹਨੂੰ ਭੁੱਲ ਕੇ ਵੀ ਸਦਮਾਰਗ ਦਾ ਉਪਦੇਸ਼ ਨਾ ਕਰੀਏ, ਕਿਉਂਕਿ ਅਧਿਕਾਰੀ ਤੋਂ ਬਿਨਾਂ ਦਿੱਤਾ ਜਿਹੜਾ ਉਪਦੇਸ਼ ਆ ਉਹ ਵਿਅਰਥ ਚਲੇ ਜਾਂਦਾ। ਕਊਆ ਕਾਂ ਕਪੂਰ ਚੜਾ, ਕਾਂ ਨੂੰ ਕਪੂਰ ਦੀ ਵਾਸ਼ਨਾ ਜੇ ਚੜ੍ਹਾਈ ਜਾਏ ਤਾਂ ਕਪੂਰ ਉਹਦੇ ਦੁਆਲੇ ਲਿਪ ਦਈਏ, ਉਹਨੂੰ ਗੁਲਾਬ ਹੈ, ਹੁਣ ਤਾਂ ਕਾਂ ਕਾਂ ਬੋਲਣ ਨੂੰ ਕਦੇ ਹਟ ਜਾਣਾ ਹੈ, ਹੁਣ ਜਾ ਕੇ ਗਾਂਦੇ ਚੁੰਝੇ ਮਾਰਨੇ। ਪੋਥੀ ਵੱਲ ਦੇਖ, ਕਿਹੜੀ ਸੋਚ ਮੈਂ ਪਦਰ ਢੋਲ ਆ, ਢੋਲ ਜਿੰਨਾ ਕੁ ਡਾਗਾ ਮਾਰਦੇ ਉਨਾ ਹੀ ਆ, ਆਪਣੇ ਆਪ ਕੋਈ ਸੁਰਤੀ ਬਿਰਤੀ ਨਹੀਂ ਹੈ ਕਿ ਅਸੀਂ ਕੋਈ ਗੁਣ ਸਿੱਖਣਾ ਜਾਂ ਕਰਨਾ, ਕਿਉਂਕਿ ਹੁਣ ਬਰਾਗ ਤਿਆਗ ਤਾਂ ਖਤਮ ਹੋ ਗਿਆ ਨਾ। ਅੱਗੇ ਇਸ ਦੇਸ਼ ਦੇ ਬੜੇ ਬੜੇ ਰਾਜੇ ਸਾਧੂ ਹੋ ਜਾਂਦੇ ਸੀ, ਤਿਆਗ ਬਿਰਤੀ ਸੀ, ਹੁਣ ਭੁੱਖ ਇੰਨੀ ਵਿਆਪ ਗਈ ਆ, ਬਸ ਮਾੜਾ ਪਦਾਰਥਾਂ ਦਾ ਕੰਮ ਕਰੋ ਦੇ ਕੀੜੇ ਬਣ ਕੇ ਜ਼ਿੰਦਗੀ ਗਲ ਜਾਂਦੇ ਆ, ਇੱਧਰ ਕੋਈ ਸੁਰਤੀ ਬਿਰਤੀ ਹੈ ਨਹੀਂ ਕਿ ਇਸ ਅੰਮ੍ਰਿਤ ਨੂੰ ਅਸੀਂ ਪੀਣਾ ਆ। ਪੜਾਓ ਵੀ ਤਾਂ ਤੁਹਾਡੇ ਅੰਦਰ ਜਾਣਾ ਨਹੀਂ, ਅਤੇ ਤੁਹਾਡੇ ਕਰਮ ਹੈ ਨਹੀਂ। ਕਹਿ ਬੀਸੇਰ ਕੋ ਦੁੱਧ ਪਿਆਏ, ਬੀਸੇਰ ਮੈਨੇ ਸਾਪਿਆ, ਕਹਿੰਦੇ ਸੱਪ ਨੂੰ ਦੁੱਧ ਪਿਲਾਉਣ ਦਾ ਕੀ ਲਾਭ ਹੈ, ਹੈਂ ਬਪਾਠੀ ਬਣ ਗਿਆ, ਰੌਲਾਂ ਲਾ ਛੱਡੀਆਂ, ਰੌਲਾਂ ਲਾਉਣ ਜੋਗੇ ਵੀ ਹੈ ਨਹੀਂ, ਦੋ ਘੰਟੇ ਚੌਂਕੜਾ ਮਰਨਾ ਵੀ ਬੜਾ ਔਖਾ, ਜਿਸ ਤਰ੍ਹਾਂ ਦੀਆਂ ਤੁਸੀਂ ਮਿੰਟ ਮਿੰਟ ਬਾਅਦ ਅੱਖਾਂ ਮੀਟਦੇ ਹੋ, ਰੌਲ ਤੁਸੀਂ ਕੀ ਲਾਉਣੀ ਹੈ, ਲਾ ਲਉਂਗੇ ਰੌਲ, ਪੱਤਰੇ ਪੂਰੇ ਦੇਣੇ ਪੈਣੇ ਆ, ਉਹ ਪਾਠ ਵੀ ਤਾਂ ਹੀ ਹੋਊ ਜੇ ਚੇਤੰਨਤਾ ਹੋਊਗੀ, ਹੈਂ ਬਾਬੇ ਵਾਂਗੂ ਜੇ ਤਾਂ ਚੋਲਾ ਪਾ ਕੇ ਬਾਬੇ ਬਣਨਾ ਫਿਰ ਤਾਂ ਗੱਲ ਬਣਨੀ ਨਹੀਂ ਤਾਂ ਨਹੀਂ। ਇਹ ਮਾਈ ਦੁੱਧ ਲੈ ਪੀ ਲਿਆ, ਹੈਂ ਚਾਹ ਪੱਤੀ ਪਾ ਲਈ, ਹਾਂ ਇਹ ਕੁਛ ਰਹਿ ਗਿਆ, ਹੁਣ ਉਹ ਕਮਾਈ ਵਾਲਾ ਪਾਸ ਤਾਂ ਛੱਡ ਦਿੱਤਾ। ਕਿਹਾ ਵੀ ਸਿਰ ਕੋ ਦੁੱਧ ਪਿਆਏ, ਵੀ ਸਿਰ ਮੈਨੇ ਸੱਪ ਜਿਹੜਾ ਉਹਨੂੰ ਦੁੱਧ ਪਿਲਾਉਣ ਦਾ ਕੀ ਲਾਭ, ਕੋਈ ਲਾਭ ਨਹੀਂ, ਸੱਪ ਨੂੰ ਦੁੱਧ ਪਿਲਾਉਂਗੇ ਉਹਦੀ ਜ਼ਹਿਰ ਦੂਣੀ ਹੋ ਜਾਣੀ, ਰੰਗ ਫਿਰ ਤੋਂ ਹੋਰ ਤੇਜ਼ੀ ਨਾਲ ਮਾਰੂਗਾ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਅੱਜ ਦੇਖੋ ਉਪਦੇਸ਼ ਐਨ ਘਟਾ ਘਟਾ ਕੇ ਦੇ ਰਿਹਾ ਨਾ, ਗਿਆਨ ਅਧਿਕਾਰੀ ਨੂੰ ਦਿੱਤੀ ਜਿਹੜੀ ਚੀਜ਼ ਆ ਉਹ ਐਵੇਂ ਜਾਂਦੀ ਹੈ, ਅਧਿਕਾਰੀ ਬਣਨਾ ਪੈਂਦਾ ਪਹਿਲਾਂ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਸਤਸੰਗ 'ਚ ਜੇ ਕੇ ਆ ਕੇ ਮਿਲਾਂਗੇ ਸ਼ਰਧਾ ਨਾਲ, ਇਹ ਗੁਰੂ ਦੁਆਰਾ ਵਿਵੇਕ ਵਾਲੀ ਬੁੱਧ ਹੁੰਦੀ ਹੈ, ਅੰਦਰ ਭਾਵਨਾ ਹੋਵੇ, ਅੰਦਰ ਸ਼ਰਧਾ ਹੋਵੇ। ਜੇ ਤਾਂ ਇੱਥੇ ਪੁਲਿਸ ਵਾਲਾ ਆ ਜਾਵੇ ਫਿਰ ਤਾਂ ਤੁਹਾਨੂੰ ਨੀਂਦ ਨਹੀਂ ਆਉਣੀ, ਅਤੇ ਪਤਾ ਨਹੀਂ ਕਿਵੇਂ ਆ ਗਿਆ, ਫਿਰ ਨਹੀਂ ਨੀਂਦ ਆਉਂਦੀ, ਹੈਂ ਜਾਂ ਸਿਨੇਮੇ ਦੇਖਣੇ ਹੋਣ ਟੈਲੀਵਿਜ਼ਨ, ਫਿਰ ਨੀਂਦ ਨਹੀਂ, ਫਿਰ ਸਾਰੀ ਰਾਤ ਜਾਗਦੇ ਆ, ਰੰਗ ਤਮਾਸ਼ੇ ਹੋਣ ਫਿਰ ਨਹੀਂ ਨੀਂਦ ਆਉਂਦੀ, ਫਿਰ ਬਾਣੀ ਪਾਣੀ ਨਾਮ ਜਪਣਾ ਫਿਰ ਆਉਂਦੀ ਹੈ, ਇਹ ਮਾੜੇ ਕਰਮਾਂ ਹੀ ਨਿਸ਼ਾਨੀ ਨਾ, ਹੈਂ। ਸਤਸੰਗਤ ਮਿਲ ਵਿਵੇਕ ਬੁੱਧ ਹੋਈ, ਸਤਸੰਗ 'ਚ ਮਿਲਣੇ ਨਾ ਵਿਵੇਕ ਗਿਆਨ ਵਾਲੀ ਬੁੱਧੀ ਹੁੰਦੀ ਹੈ। ਪਾਰਸ ਪਰਸ ਲੋਹਾ ਕਾਂਚਨ ਹੋਈ, ਇਸ ਤਰ੍ਹਾਂ ਪਾਰਸ ਹੈ ਉਹਨਾਂ ਜੇ ਲੋਹਾ ਛੋ ਜਾਏ ਨਾ ਉਹ ਸੋਨਾ ਬਣ ਜਾਂਦਾ, ਅਤੇ ਜੇ ਵਿੱਚ ਪੜਦਾ ਹੋਵੇ ਫਿਰ ਤਾਂ ਨਹੀਂ ਬਣਨਾ। ਇਸ ਤਰ੍ਹਾਂ ਜੇ ਮਹਾਂਪੁਰਖਾਂ ਨਾਲ ਮਨ ਕਰਕੇ ਮਿਲੇਗਾ, ਉਹਨਾਂ ਦੇ ਗਿਆਨ ਵਿਚਾਰ ਧਾਰੇਗਾ, ਲੋਹੇ ਵਾਂਗ ਜਿਹੜੇ ਪਾਪੀ ਜੀਵ ਹੈ ਵੀ ਸੋਨੇ ਵਾਂਗ ਸ਼ੁੱਧ ਹੋ ਜਾਂਦੇ ਆ। ਸਾਗਤ ਸਵਾਨ ਸੋ ਕਰੇ ਕਰਾਇਆ, ਜਿਹੜਾ ਸਾਗਤ ਪੁਰਸ਼ ਇਹੋ ਜਿਹਾ ਕੁੱਤੇ ਵਾਂਗ ਲੋਭੀ ਹੈ, ਪਰ ਉਹਦੇ ਪਿਛਲਿਆਂ ਨੇ ਮਾੜੇ ਕਰਮ ਕੀਤੇ ਆ, ਉਹਨਾਂ ਦੇ ਮੁਤਾਬਕ ਉਹ ਕਰਮ ਕਰਦਾ ਆ, ਚੰਗਾ ਕੰਮ ਕਰਨਾ ਹੀ ਨਹੀਂ, ਦਿਖਾ ਕੇ ਮਾੜੇ ਆਇਆ, ਜੋ ਤੁਰ ਲਿਖਿਆ ਸੋ ਤੁਹਾਨੂੰ ਕਹਿਣਾ। ਜਿਹੜਾ ਪਹਿਲਾਂ ਮੱਥੇ 'ਤੇ ਮਾੜੇ ਕਰਮਾਂ ਦਾ ਲੇਖ ਲਿਖਿਆ ਆ, ਉਹ ਸਾਖਤ ਬੰਦੇ ਉਸ ਤਰ੍ਹਾਂ ਕਰਮਾਂ ਨੂੰ ਕਮਾਉਂਦੇ ਆ। ਇਸ ਵਾਸਤੇ ਹੁਣ ਨਿੰਮ ਨੂੰ ਜਿੰਨਾ ਮਰਜ਼ੀ ਗੁੜ ਘੋਲ ਘੋਲ ਪਾਈ ਜਾਓ, ਕੜੱਤਣ ਥੋੜ੍ਹੀ ਛੱਡ ਗਈ। ਇਸ ਤਰ੍ਹਾਂ ਸਾਖਤਾਂ ਦਾ ਸੁਭਾਅ ਹੈ। ਜਿਵੇਂ ਡੱਡੂ ਆ ਨਾ, ਇਹਨੂੰ ਮੰਡੂਕ ਪੁਲਦਨੇ ਆ ਕਹਿੰਦੇ ਆ। ਇਸ ਤਰ੍ਹਾਂ ਡੱਡੂ ਜਿਹੜਾ ਉਹ ਇੱਕ ਜਗ੍ਹਾ ਬੈਠਾ ਟਿਕਦਾ ਨਹੀਂ, ਉੱਥੋਂ ਟਪੂਸੀ ਮਾਰੀ ਉੱਧਰ ਬਹਿ ਗਿਆ, ਉਹਨੂੰ ਲੰਘ ਗਿਆ। ਇਸ ਤਰ੍ਹਾਂ ਪਹਿਲੇ ਪ੍ਰਸੰਗ ਨੂੰ ਛੱਡ ਕੇ ਹੋਰ ਪ੍ਰਸੰਗ ਆ ਕੇ ਉਸ ਪ੍ਰਸੰਗ ਨਾਲ ਪ੍ਰਸੰਗ ਮਿਲਣਾ, ਇਹਨੂੰ ਮੰਡੂਕ ਪੁਲਦਨੇ ਆ ਕਹਿੰਦੇ। ਇਸ ਪ੍ਰਕਾਰ ਕੌਆ ਕੰਕਪੁਰ ਚਰਾਇਆ ਕਿਹਾ ਵੀ ਸਿਰਫ ਦੂਧ ਪਿਆ ਹੈ। ਇਹ ਮਹਾਂਪੁਰਖਾਂ ਦੇ ਵਿਚਾਰ ਹੁੰਦੇ। ਅੰਮ੍ਰਿਤ ਲੈ ਲਿਆ ਨੀਮ ਸੰਚਾਈ, ਦੁੱਧ ਲੈ ਲਿਆ, ਸ਼ਹਿਦ ਲੈ ਲਿਆ, ਇਹ ਅੰਮ੍ਰਿਤ ਰੂਪ ਹੈ ਨਾ ਮਿੱਠੇ, ਇਹ ਲੈ ਲਿਆ ਕਿ ਜਿਹੜਾ ਨਿੰਮ ਦਾ ਦਰਖਤ ਹੈ ਉਹਦੀਆਂ ਜੜ੍ਹਾਂ 'ਚ ਸਿੰਜਦੇ ਰਹੀਏ, ਪਰ ਉਹ ਮਿੱਠੀ ਨਹੀਂ ਹੁੰਦੀ। ਕਹਿ ਕਬੀਰ ਉਹ ਆ ਕੁਛ ਹੈ ਨਹੀਂ। ਕਬੀਰ ਸਾਹਿਬ ਕਹਿੰਦੇ ਆ ਕਿਉਂਕਿ ਉਹ ਜਿਹੜੀ ਨਿੰਮ ਆ ਉਹਦਾ ਸੂਤੇ ਸਿਧੇ ਸਹਿਜ ਸੂਤੇ ਕੌੜਾ ਸੁਭਾਅ ਆ, ਉਹ ਜਾਂਦਾ ਨਹੀਂ। ਇਸ ਤਰ੍ਹਾਂ ਜਿਹੜਾ ਸਾਖਤ ਬੰਦਾ ਆ ਉਹਦੀ ਵੀ ਹਾਲਤ ਐਸੀ ਹੈ। ਇਸ ਵਾਸਤੇ ਜਿਹੜੇ ਦੁਸ਼ਟ ਬੰਦੇ ਆ ਪਰਮੇਸ਼ੁਰ ਦਾ ਨਾਮ ਜੇ ਸੁਣਾਈਏ ਵੀ ਉਹਨਾਂ ਦੇ ਅਸਰ ਨਹੀਂ, ਉਹ ਸੋ ਟਿਚਰਾਂ ਕਰਦੇ ਆ। ਹਾਂਜੀ, ਉਹ ਟਿਚਰਾਂ ਕਰਦੇ ਆ। ਹੁਣ ਤੂੰ ਸਮਾਧੀ ਲਾ ਲਾ, ਉਵੇਂ ਤਾਂ ਸਮਾਧੀ ਲੱਗਦੀ ਨਹੀਂ ਨਾ ਸ਼ਬਦ ਨੂੰ ਸੁਰਤ ਜੋੜ ਕੇ, ਉਹ ਤਾਂ ਛੱਡ ਦਿੱਤਾ ਸਿੱਖਾਂ ਨੇ। ਹੈਂ, ਇੰਦਰੀਆਂ ਨੂੰ ਕਾਬੂ ਕਰਨਾ, ਕੋਈ ਸ਼ਬਦ ਸੁਰ ਦਾ ਵਿਆਸ ਉਹ ਤਾਂ ਜਾਂਦਾ ਲੱਗਿਆ। ਹੈਂ, ਹੁਣ ਆ ਸਮਾਧੀਆਂ ਹੈਗੀਆਂ, ਘੜੀ ਘੜੀ ਅੱਖਾਂ ਮੀਟੀ ਗਏ। ਆਸਾ ਇਸ ਸਮੇਂ ਲੋਈ ਬੇਨਤੀ ਕਰੇ, ਮਹਾਰਾਜ ਤੁਸੀਂ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹੋ, ਮੇਰੀ ਇੱਛਾ ਪੂਰੀ ਕਰੋ। ਮੈਨੂੰ ਪਰਮਾਤਮਾ ਕੋਲੋਂ ਕੋਈ ਪਦਾਰਥ ਕਹਿ ਦਿਓ। ਅੱਜ ਗਰੀਬੀ ਬੜੀ ਤੰਗੀ ਹੈ, ਕਿਰਪਾ ਕਰਨਾ। ਕਬੀਰ ਸਾਹਿਬ ਕਹਿੰਦੇ ਕੋਈ ਚੀਜ਼ ਤੇ ਰਹਿਣ ਵਾਲੀ ਨਹੀਂ, ਕੀ ਮੰਗਣਾ? ਇਹ ਪਰਮਾਤਮਾ ਤੋਂ ਮੰਗਣਾ ਹੈ। ਇਹ ਜਿੰਨੇ ਸੰਸਾਰੀ ਪਦਾਰਥ ਹੈ ਸਦਾ ਰਹਿਣ ਵਾਲੇ ਨੇ, ਅੱਖਾਂ ਦੇਖਦਿਆਂ ਦੇਖਦਿਆਂ ਸਾਰਾ ਕੁਛ ਤੁਰ ਜਾਂਦਾ। ਵੱਡਿਆਂ ਵੱਡਿਆਂ ਹਾਲ ਤੋਂ ਦ੍ਰਿਸ਼ਟੀ ਕਰਕੇ ਦੇਖ ਲਾ ਕੀ ਹਾਲਤ ਹੈ। ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਕਹਿੰਦੇ ਜਿਹੜਾ ਰਾਵਣ ਸੀ ਨਾ, ਲੰਕਾ ਸੀ ਕੋਟ, ਲੰਕਾ ਕੋਟ ਕਿਲ੍ਹਾ ਸੀਗਾ, ਉਹਦੇ ਵਾਲੇ ਉਸ ਕਿਲ੍ਹੇ ਦੁਆਲੇ ਸਮੁੰਦਰ ਦੀ ਆਲੇ ਦੁਆਲੇ ਖਾਈ ਸੀ, ਭਾਵ ਸਮੁੰਦਰ ਦੇ ਵਿੱਚ ਸੀ ਨਾ। ਕਿਲ੍ਹਿਆਂ ਦੁਆਲੇ ਖਾਲੀ ਬਣਾਈ ਹੁੰਦੀ ਨਾ, ਪਾਣੀ ਭਰ ਦਿੰਦੇ ਕੋਈ ਨੇੜੇ ਦੁਸ਼ਮਣ ਆਵੇ। ਹੈਂ, ਇਸ ਤਰ੍ਹਾਂ ਕਹਿੰਦੇ ਦੁਆਲੇ ਸਮੁੰਦਰ ਆ, ਕੋਈ ਆਵੇ ਨਾ, ਟਾਪੂ ਸੀ ਅਤੇ ਰਾਵਣ ਕਰਕੇ ਉਹਨੂੰ ਕਹਿੰਦੇ। ਉਹ ਰਾਵਣ ਕਹਿੰਦਾ ਇਹੋ ਜਿਹਾ ਤੇਜ ਪ੍ਰਤਾਪ ਬਣਾਈ ਫਿਰਦਾ ਸੀ। ਹਾਂਜੀ, ਰਾਵਣ ਦੇ ਘਰਾਂ ਦੀ ਖਬਰ ਨਹੀਂ ਪੈਂਦੀ ਕਿ ਸਾਰੇ ਕਿੰਨੇ ਉੱਥੇ ਘਰ ਆ ਬਾਹਰ ਆ। ਅਖੀਰ ਕਹਿੰਦੇ ਉਹ ਰਾਵਣ ਦੇ ਘਰ, ਰਾਵਣ ਦੇ ਮਰਨ ਦੀ ਖਬਰ ਕਿਹਨੂੰ ਪਹੁੰਚਾਈ, ਕਿਸ ਨੇ ਨਾ ਪਾਈ, ਕਿਹਨੂੰ ਪਹੁੰਚਾਈ, ਕਿਆ ਮਾਗੋ ਕਿਸ ਨੂੰ ਆਈ। ਇਸ ਵਾਸਤੇ ਹੇ ਲੋਹੀ, ਰੰਗਾਰ ਪਾਸੋਂ ਕੀ ਮੰਗਣਾ ਆ? ਦੁਨੀਆਂ ਵਿੱਚ ਕੋਈ ਚੀਜ਼ ਟੇਕੇ ਰਹਿਣ ਵਾਲੀ ਨਹੀਂ। ਅੱਜ ਉਹ ਰਾਵਣ ਕਿੱਥੇ ਗਿਆ? ਸੋਨੇ ਦੀ ਲੰਕਾ ਬਣਾਈ ਫਿਰਦਾ, ਦੇਖਦੇ ਨੇ ਚੱਲੇ ਜਗ ਜਾਈ ਰਾਹ, ਅੱਖਾਂ ਨਾਲ ਦੇਖਦਿਆਂ ਸਾਰਾ ਸੰਸਾਰ ਤੁਰਿਆ ਜਾ ਰਿਹਾ। ਇੱਕ ਲੱਖ ਪੂਤ ਸਵਾ ਲੱਖ ਨਾ, ਉਹ ਰਾਵਣ ਦਾ ਜਿਹੜਾ ਸੀ ਕਿ ਇਹਦੀ ਜਿਹੜੀ ਬੰਸ ਸੀ ਨਾ, ਇਹਦੇ ਗੋਤ ਦੇ ਇੱਕ ਲੱਖ ਹੈ ਅਤੇ ਸਵਾ ਲੱਖ ਪੁੱਤ ਪੋਤੇ। ਭਾਵ ਉਹਦਾ ਮਤਲਬ ਕੀ ਹੈ? ਜੇ ਕੋਈ ਬੰਦਾ ਬੰਦਾ ਹੋਵੇ ਨਾ, ਜਿਵੇਂ ਹੁਣ ਗਿੱਲ ਗੋਤ ਆ ਬੋਗੇ 'ਚ 42 ਪਿੰਡ ਆ ਗਿੱਲਾਂ ਦੇ, ਉਹ ਬੁੜਾ ਹੋਵੇ ਨਾ, ਮੋਗਾ ਬੁੜਾ ਹੋਇਆ, ਕਹਿੰਦੇ ਮੋਗੇ ਦੇ ਪੁੱਤ ਪੋਤੇ ਆ। ਹੁਣ ਆਪਣੇ ਤਾਂ ਉਹੀ ਹੁੰਦੇ ਦੋ ਚਾਰ ਆ, ਪਰ ਉਹ ਜਿਹੜਾ ਬਾਈ ਦੇ ਨੇ ਪਿਓ ਦੇ ਪੁੱਤ ਪੋਤੇ ਆ। ਹਾਂਜੀ, ਇਸ ਕਰਕੇ 2.25 ਲੱਖ ਮਤਲਬ ਰਾਵਣ ਦੇ ਗੋਤ ਦੇ ਬੰਦੇ ਲੰਕਾ ਇਸਤਰੀ ਜਿਹੜੇ ਜੰਗ ਹੋਇਆ ਤੋ ਬਹੁਤ ਮਾਰੇ ਗਏ ਅਤੇ ਰਾਵਣਗੜ੍ਹ ਦੀਆ ਨੂੰ ਬਹੁਤ ਨਾਤੀ ਨਾਮ ਪੋਤੇ ਹੈ ਪਰ ਕੀ ਆ ਕਿ ਉਹ ਕਹਿੰਦੇ ਨੇ ਫਲਾਣੇ ਪੁੱਤ ਪੁੱਤ ਰਿਹਾ ਸਾਂਝਾ ਵਚਨ ਭਾਵ 2.25 ਲੱਖ ਰਾਵਣ ਦੇ ਖਾਨਦਾਨ ਦੇ ਬੰਦੇ ਲੰਕਾ ਵਿੱਚ ਜੰਗ 'ਚ ਬਹੁਤ ਮਾਰੇ ਗਏ ਅਤੇ ਰਾਵਣਗੜ੍ਹ ਦੀਆ ਨੂੰ ਬਹੁਤ ਉਹ ਰਾਵਣ ਦੇ ਮਰਨ ਮਗਨ ਦੀਵਾਵਤੀ ਕਰਨ ਵਾਲਾ ਉਹਨਾਂ ਨੇ ਕਹਿੰਦੇ ਵੀ ਐਡਾ ਵੱਡਾ ਆਪਣੇ ਆਪ ਨੂੰ ਸਮਰਾਟ ਕਹਾਉਂਦਾ ਸੀ ਜਿਹੜੇ ਮਰਨ ਦਾ ਸਮਾਂ ਆਇਆ ਅਤੇ ਆਮ ਹਿੰਦੂ ਮਤ 'ਚ ਉਹਦੇ ਮੂੰਹ 'ਚੋਂ ਸੋਨਾ ਜਿਹਾ ਪਾਉਂਦੇ ਆ ਕਹਿੰਦੇ ਇਹਨੂੰ ਸੋਨਾ ਨਾ ਮਿਲਿਆ ਵੇਚਣ ਗਿਆ ਲੰਕਾ ਤੋਂ ਰਾਮਚੰਦ ਹੀ ਹੋ ਗਏ ਮੈਂ ਸੋਨਾ ਨਹੀਂ ਦੇ ਸਕਦਾ ਉਹਨਾਂ ਤੋਂ ਮੰਗਲਾ ਜਾ ਕੇ ਜਿਹੜੇ ਰਾਮਚੰਦ ਬਾਅਦ ਦੂਤ ਨੇ ਸੋਨਾ ਮੰਗਿਆ ਰਾਮਚੰਦ ਕਹਿੰਦੇ ਲੰਕਾ ਭਵੇਚਣ ਦੀ ਸਾਡਾ ਕੋਈ ਮਤਲਬ ਨਹੀਂ ਹੈ ਬਾਹਮਣ ਦੇ ਤੁਹਾਨੂੰ ਅਸੀਂ ਤਾਂ ਹੱਥ ਲਾਇਆ ਨਹੀਂ ਨਾ ਕੇ ਲਾਉਣਾ ਰਾਮਚੰਦਰ ਨੇ ਇਹ ਕਿਹਾ ਹੈਂ ਬ੍ਰਾਹਮਣ ਕੇ ਤਨ ਤੋਂ ਸਦਾ ਬੇਮੁੱਖ ਰਹੋ ਭਾਈ ਹੈਂ ਬਸ ਉਹ ਮੂੰਹ 'ਚ ਪਾਉਣ ਲਈ ਰੱਤੀ ਸੋਨਾ ਨਹੀਂ ਮਿਲਿਆ ਜਿਹੜਾ ਲਾਂਗਾ ਬਣਾਈ ਫਿਰਦਾ ਸੀ ਚੰਦ ਸੂਰਜ ਆ ਕੇ ਤਪਤ ਰਸੋਈ ਪੈ ਸੰਤਨ ਜਾ ਕੇ ਕੱਪੜੇ ਧੋਈ ਹਿੰਦੁਸਤਾਨ 3 ਵੰਸ਼ ਹੈ ਸੂਰਜ ਵੰਸ਼ੀ ਹੈ ਚੰਦਰ ਵੰਸ਼ੀ ਹੈ ਅਗਨ ਕੋਲਿਆ ਜਿਹੜੇ ਚੰਦਰ ਵੰਸ਼ੀ ਬੜੇ ਬੜੇ ਰਾਜੇ ਆ ਉਹਦੇ 24 ਨੇ ਜਿੱਤੇ ਸੀ ਸੂਰਜ ਵੰਸ਼ੀ ਕੇ ਰਾਜੇ ਜਿੱਤੇ ਸੀ ਉਹ ਜਿਹੜੇ ਕੈਦ ਜੀ ਕੀਤੇ ਹੋਏ ਸੀ ਉਹੀ ਦੇ ਕਰ ਤਪਤ ਰਸੋਈ ਖਾਣਾ ਤਿਆਰ ਕਰਦੇ ਸੀ ਜਿਵੇਂ ਹੁਣ ਜਹਾਂਗੀਰ ਨੇ 52 ਰਾਜੇ ਕਿਲੇ 'ਚ ਬੰਦ ਕੀਤੇ ਨੇ ਗਵਾਲੀਅਰ ਉਹਨਾਂ ਤੋਂ ਜੋ ਮਰਜ਼ੀ ਕਰਾਈ ਹੈ ਜਦੋਂ ਅਗਲੇ ਦੀ ਕੈਦ 'ਚ ਇਸ ਤਰ੍ਹਾਂ ਜਿਹੜੇ ਚੰਦਰਵੰਸ਼ੀ ਰਾਜੇ ਸੂਰਜਵੰਸ਼ੀ ਰਾਜੇ ਸੀ ਉਹ ਜਿੱਤ ਕੇ ਕਈ ਇਹਨੂੰ ਕਾਬੂ ਕੀਤੇ ਸੀ ਉਹ ਇਹਨਾਂ ਦਾ ਰਸੋਈ ਪੁਣਾ ਲਾਂਗਰੀ ਬਣ ਕੇ ਤਿਆਰ ਕਰਦੇ ਸੀ ਬਸੰਤਰ ਜਾਂ ਕੱਪੜੇ ਤੋਂ ਬਸੰਤਰ ਜਿਹੜੇ ਅਗਨਕੁੱਲ ਦੇ ਰਾਜੇ ਕਈ ਸੀ ਉਹ ਕਾਬੂ ਕੀਤੇ ਸੀ ਰਾਵਣ ਉਹਨਾਂ ਤੋਂ ਧੋਬੀ ਬਣਾ ਕੱਪੜੇ ਧੋਂਦਾ ਹੁੰਦਾ ਸੀ ਕੱਪੜੇ ਧੋਂਦਾ ਸੀ ਨਾ ਹੁਣ ਆ ਕਈ ਧਾਰਮਿਕ ਬੰਦੇ ਜੇਲ੍ਹ 'ਚ ਚਲੇ ਗਏ ਆ ਅਤੇ ਉੱਥੇ ਹੁਣ ਜੋ ਮਰਜ਼ੀ ਗਵਰਨਮੈਂਟ ਕਰਾਏ ਹੈਂ ਇਸ ਤਰ੍ਹਾਂ ਜਦੋਂ ਕਿਸੇ ਕਾਬੂ ਆ ਜਾਏ ਇਹਦਾ ਕਰਨਾ ਹੀ ਪੈਣਾ ਮਸ਼ਕਤ ਕਰਨੀ ਪੈਣੀ ਇਸ ਵਾਸਤੇ ਕਹਿੰਦੇ ਬੈਸੰਤਰ ਬੈਸੰਤਰ ਮੈਨੇ ਅੱਗ ਅੱਗ ਤੋਂ ਮਤਲਬ ਜਿਹੜੇ ਅਗਨੀ ਕੁੱਲ ਰਾਜੇ ਨੇ ਜੰਗ 'ਚ ਕਾਬੂ ਕੀਤੇ ਸੀ ਨਾ ਉਹ ਆਪਣੇ ਅਤੇ ਫਿਰ ਉਹ ਵੀ ਇਹ ਧੋਬੀ ਬਣ ਕੇ ਮੈਲ ਧੋਂਦੇ ਸੀ ਚੰਦ ਹੁਣ ਜਾ ਕੇ ਤਾਂ ਉੱਥੇ ਬੇਸੰਤ ਨੇ ਕੱਪੜੇ ਧੋਏ ਹਾਂਜੀ ਇਸ ਵਾਸਤੇ ਇਸ ਤਰ੍ਹਾਂ ਦਾ ਐਡਾ ਵੱਡਾ ਰਾਜਾ ਸੀ ਹੈਂ ਲੇਖਨ ਹਾਲਤ ਕੀ ਹੈ ਗੁਰਮਤਿ ਰਾਮੇ ਨਾਮ ਵਸਾਈ ਅਸਤ ਰਹਿਣਾ ਕਤੋਂ ਜਾਏ ਸਤਿਗੁਰੂ ਦੀ ਸਿੱਖਿਆ ਦੁਆਰਾ ਕਹਿੰਦੇ ਅਸੀਂ ਤਾਂ ਪਰਮੇਸ਼ਰ ਦੇ ਨਾਮ ਨਾਲ ਪ੍ਰੀਤੀ ਕੀਤੀ ਹੈ ਹਾਂਜੀ ਉਸ ਨੂੰ ਨਾਮ ਨੂੰ ਹਿਰਦੇ 'ਚ ਵਸਾਇਆ ਇਸ ਵਾਸਤੇ ਅਸਥਿਰ ਇਸ ਕਰ ਸਾਡਾ ਮਨ ਅਚਲ ਰਹਿੰਦਾ ਆ ਮਨ ਹੋਰ ਜਾਂਦਾ ਨਹੀਂ ਐਵੇਂ ਪਦਾਰਥਾਂ ਵੱਲ ਮਨ ਕਾਹਲੇ ਭਟਕਾਉਣਾ ਹੈ ਕਿਆ ਤਕਵੀਰ ਸੁਣੋ ਹਰੇ ਲੋਹੀ ਕਬੀਰ ਸਾਹਿਬ ਕਹਿੰਦੇ ਹੇ ਲੋਹੀ ਤੂੰ ਇਹ ਗੱਲ ਸੁਣ ਲੈ ਆਰਾਮ ਨਾ ਮੈਨੂੰ ਮੁਕਤਨ ਹੋਈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋਣੀ ਐਵੇਂ ਪਦਾਰਥਾਂ ਵੱਲ ਮਨ ਨਾ ਭਟਕਾਏ ਤਾਂ 4 ਦਿਨ ਦਾ ਠਾਠਾ ਪਾ ਗਈ ਆ ਕਿ ਦੁਨੀਆਂ ਦੇ ਪਦਾਰਥਾਂ ਦਾ ਮਾਇਆ ਦਾ ਸੰਕਲਪ ਛੱਡ ਕੇ ਇੱਕੋ ਇੱਕ ਸ਼ੁੱਧ ਪਰਮੇਸ਼ਰ ਦਾ ਨਾਮ ਜਪਿਆ ਕਰ ਆਸਾ ਭਗਤ ਜੀ ਕੋਲ ਸੇਵਕਾਂ ਨੂੰ ਬੇਨਤੀ ਕੀਤੀ ਸੰਸਾਰ ਝੂਠਾ ਕਿ ਸੱਚਾ ਕਹਿਣ ਲੱਗੇ ਸੰਸਾਰ ਤਾਂ ਭੂਤ ਵਿਗਤ ਵਰਤਮਾਨ ਤਿੰਨੇ ਕਾਲ ਅਸਾਤਿਆ ਝੂਠਾ ਪਹਿਲਾਂ ਭੂਤ ਪਛਹਿਰੀ ਮਾਈ ਗੁਰ ਲਾਗੋ ਚੇਲੇ ਕੀ ਭਾਈ ਜਿਸ ਤਰ੍ਹਾਂ ਕੋਈ ਕਹੇ ਪਹਿਲਾਂ ਤਾਂ ਪੁੱਤ ਜੰਮਿਆ ਮਾਂ ਪਿੱਛੇ ਜੰਮੀ ਇਹ ਗੱਲ ਗਾਪਿਆ ਨਾ ਮੰਨਣ ਵਾਲੀ ਨਹੀਂ ਗੁਰ ਲਾਗੋ ਚੇਲੇ ਕੀ ਭਾਈ ਔਰ ਇਹ ਗੱਲ ਕੋਈ ਕਹੇ ਕਿ ਗੁਰੂ ਆਪਣੀ ਮੁਕਤੀ ਲਈ ਚੇਲੇ ਦੇ ਚਰਨੀ ਲੱਗ ਗਿਆ ਇਹ ਵੀ ਗੱਲ ਮੰਨਣ 'ਚ ਨਹੀਂ ਆਉਂਦੀ ਜਿਸ ਤਰ੍ਹਾਂ ਇਹ ਗੱਲ ਮੰਨਣ 'ਚ ਨਹੀਂ ਆਉਂਦੀ ਇਸ ਤਰ੍ਹਾਂ ਸੰਸਾਰ ਵੀ ਸੱਚਾ ਨਹੀਂ ਝੂਠਾ ਇੱਕ ਅਚੰਬਾ ਸੁਣੋ ਤੁਮ ਭਾਈ ਦੇਵ ਸਿੰਘ ਸ਼ਰਾਬ ਦਗਾਈ ਰਹੋ ਕਹਿੰਦੇ ਹੇ ਪ੍ਰਭੂ ਇਸ ਤਰ੍ਹਾਂ ਇੱਕ ਹੋਰ ਤੁਹਾਨੂੰ ਬੜੀ ਇਸ ਚਰ ਦੀ ਗੱਲ ਸੁਣਾਉਂਦੇ ਹਾਂ ਸੁਣ ਲਓ ਜਿਵੇਂ ਕੋਈ ਕਹੇ ਮੇਰੇ ਦੇਖਦੇ ਆਉਂਦੇ ਹੈ ਜਿਹੜਾ ਸ਼ੇਰ ਸੀਗਾ ਨਾ ਉਹ ਗਊਆਂ ਨੂੰ ਹਰਾ ਹਰਾ ਘਾਹ ਚਰਾ ਰਿਹਾ ਸੀ। ਫਿਰ ਤਾਂ ਗਊਆਂ ਦਾ ਬੈਰੀ ਹੈ, ਇਹ ਗੱਲ ਮੰਨਣ ਨਹੀਂ ਆਉਂਦੀ। ਇਹ ਜਿਵੇਂ ਇਹ ਗੱਲ ਝੂਠੀ ਹੈ, ਇਸ ਤਰ੍ਹਾਂ ਸੰਸਾਰ ਵੀ ਝੂਠਾ। ਜਲ ਕੀ ਮੱਛਲੀ ਤਰਵਰ ਵਿਆਹ, ਜਿਹੜੀ ਪਾਣੀ 'ਚ ਰਹਿਣ ਵਾਲੀ ਮੱਛੀ ਹੈ, ਤਰਵਰ ਦਰਖਤ 'ਤੇ ਚੜ੍ਹ ਕੇ ਵਿਆਹੀ ਮੈਨੇ ਪ੍ਰਸੂਤ ਹੋ ਗਈ। ਇਹ ਵੀ ਗੱਲ ਮੰਨਣੀ ਕਿ ਦਰਖਤ 'ਤੇ ਮੱਛੀ ਕਿਵੇਂ ਚੜ੍ਹ ਗਈ, ਇਸ ਤਰ੍ਹਾਂ ਸੰਸਾਰ ਝੂਠਾ। ਦੇਖ ਕੁਤਰਾ ਲੈ ਗਈ ਬੁਲਾਈ, ਕਹਿੰਦੇ ਸਾਡੇ ਦੇਸ਼ ਦਿਆਂ ਕੁਤਰਾ ਕਤੂਰੇ ਨੂੰ ਚੁੱਕ ਕੇ ਬਿੱਲੀ ਲੈ ਗਈ। ਇਸ ਵਾਸਤੇ ਵੀ ਗੱਲ ਮੰਨੀ ਨਹੀਂ ਜਾਂਦੀ। ਤਲੇ ਰਿਹਾ ਸਭ ਪਰਸੂਲਾ ਅਤੇ ਇਸਕੇ ਪੇੜ ਲੱਗਿਆ ਫਲ ਸਕੂਲਾ, ਜਿਵੇਂ ਦਰਾਜ ਦੀਆਂ ਬੈਸਤਾ ਮੈਨੇ ਟਾਹਣੀਆਂ, ਤਲੇ ਰੇ ਹੇਠਾਂ ਹਨ। ਇਹ ਸੂਲਾ ਮੁੰਡ ਉੱਤੇ, ਮੁੰਡ ਦਾ ਹਮੇਸ਼ਾ ਥੱਲੇ ਹੋਊਗਾ, ਟਾਹਣੀਆਂ ਉੱਤੇ ਹੋਣੀਆਂ। ਹੈਂ, ਟਾਹਣੀਆਂ ਥੱਲੇ ਹੋਣ ਅਤੇ ਮੁੰਡ ਬਿਨਾਂ ਦਰਖਤ ਕਿਵੇਂ ਹੋਏਗਾ, ਇਹ ਵੀ ਗੱਲ ਮੰਨਣ 'ਚ ਨਹੀਂ ਹੁੰਦੀ। ਉਸ ਕਹਿੰਦੇ ਫਿਰ ਇਸਦੇ ਪੇੜ ਮੁੰਡ ਨਾ ਫਲ ਫੁੱਲ ਲੱਗੇ ਹੈ, ਇਹ ਵੀ ਕਹਿੰਦੇ ਬੜੀ ਉਚਾਰ ਦੇ ਵਾਲੇ। ਘੋੜਾ ਚਰ ਭੈਸ ਚਰਾਉਣਗੇ, ਜਿਵੇਂ ਘੋੜੇ ਦੇ ਚੜ੍ਹ ਕੇ ਉਹ ਮੱਝਾਂ ਨੂੰ ਚਰਾਉਣ ਜਾਏ, ਫਿਰ ਹਰਾ ਹਰਾ ਘਾਹ ਚਰਾ ਦੇ ਜੀ। ਘੋੜਾ ਕਿੰਨਾ ਤੇਜ਼ ਚੱਲਦਾ, ਮੱਝ ਹੌਲੀ ਹੌਲੀ ਜਾਂਦੀ, ਗੱਲ ਮੰਨਣ 'ਚ ਨਹੀਂ ਹੁੰਦੀ। ਬਾਹਲ ਬੈਲ ਗੂਨ ਕਰ, ਜਿਸ ਤਰ੍ਹਾਂ ਕੋਈ ਬੈਲ ਤਾਂ ਬਾਹਰ ਖੜਾ, ਗੂਨ ਜਿਹੜੀ ਉੱਤੇ ਛੱਟ ਲੱਦੀ ਉਹ ਹੁੰਦੀ ਨਾ, ਉਹ ਘਰ ਪਹਿਲਾਂ ਹੀ ਆ ਗਏ, ਅਤੇ ਬੋਲਦ ਬਿਨਾਂ ਕਿਵੇਂ ਆ ਗਏ। ਕਹਿਤ ਕਬੀਰ ਜੋ ਇਸ ਪਦ ਬੂਝਿਆ, ਰਾਮ ਰਾਮ ਅਤੇ ਸਭ ਕੁਝ ਹੋਈ। ਵੀਰ ਸਾਹਿਬ ਕਹਿੰਦੇ ਇਹ ਜਿਹੜੇ ਪਦ ਇਹ ਬਚਨ ਆ, ਜਿਹੜਾ ਇਹਨਾਂ ਨੂੰ ਇਸੇ ਗੱਲ ਦਾ ਉਪਰਲੀਆਂ ਗੱਲਾਂ ਸਾਰੀਆਂ ਜਿਵੇਂ ਝੂਠੀਆਂ, ਜਿਵੇਂ ਸੰਸਾਰ ਝੂਠਾ, ਇਹ ਤਿੰਨ ਗੱਲ ਸੰਸਾਰ ਵੀ ਹੋਇਆ ਨਹੀਂ ਹੁਣ ਹੋਇਆ ਹੀ ਹੈ, ਅਤੇ ਜਿਹੜੇ ਪਰਮੇਸ਼ੁਰ ਦੇ ਨਾਮ ਤੋਂ ਵਿਚਾਰਦੇ ਆ ਉਹਨਾਂ ਨੂੰ ਸਾਰੀਆਂ ਗੱਲਾਂ ਦੀ ਸੋਝੀ, ਸਭ ਕੁਝ ਸੋਝੇ, ਸਭ ਕੁਝ ਸੋਝ ਹੁੰਦਾ, ਸਭ ਕੁਝ ਪਤਾ ਲੱਗ ਜਾਂਦਾ। ਹੁਣ ਅੱਗੇ ਵਿਚਾਰ ਹੋਰ ਦੱਸ ਰਿਹਾ, ਜੀਵ ਦੀ ਅਵਸਥਾ ਦੱਸ ਰਿਹਾ। ਪਹਿਲਾ ਪੂਤ, ਜਿਸ ਵੇਲੇ ਜੀਵ ਪਹਿਲਾਂ ਆਪਣੀ ਮਾਂ ਦੇ ਉਦਰ ਵਿੱਚ ਸੀ, ਭਜਨ ਸੁਣ ਕਰਦਾ ਸੀ, ਅਤੇ ਫਿਰ ਪੂਤ ਮੈਨੇ ਬੜਾ ਪਵਿੱਤਰ ਸੀ, ਇਹਨੂੰ ਸੌ ਜਨਮ ਦੀ ਖਬਰ ਸੀ ਦੱਸਦੇ ਹੋ। ਪਿਛਹਿਰੀ ਮਾਈ, ਜਦੋਂ ਮਾਤਾ ਦੇ ਉਦਰ ਤੋਂ ਬਾਹਰ ਆ ਗਿਆ ਮਾਈ, ਮਾਇਆ ਇਹਦੇ ਪਿਛਹਿਰੀ ਮਗਰ ਲੱਗ ਗਈ। ਹੈਂ, ਉਸ ਵੇਲੇ ਦਾਈ ਨੇ ਨਾ ਮਿੱਠੇ ਵਾਲੀ ਉਂਗਲ ਇਹਦੇ ਮੂੰਹ ਨੂੰ ਲਾਤੀ ਨਾ, ਉਸ ਵੇਲੇ ਇਹ ਜਿਹੜਾ ਜੀਵ ਦੁਨੀਆਂ ਦੇ ਰਾਸ 'ਚ ਲਾ ਕੇ ਪਰਮਾਤਮਾ ਨੂੰ ਭੁਲਾ ਦਿੰਦਾ। ਗੁਰਲਾਗੋ ਚਲੇ ਗਈ ਬਾਈ, ਗੁਰਮੈਂ ਨੇ ਜੀਵ ਆਪਣੀ ਜਿਹੜੀ ਤਾਕਤ ਸੀ ਉਹਨੂੰ ਦਿਨ ਛੱਡ ਕੇ ਚੇਲੇ ਮਨ ਦੇ ਪੈਰੀਂ ਲੱਗ ਗਿਆ। ਫਿਰ ਮਨ ਦੇ ਕਹੇ ਮੁਤਾਬਕ ਕਰਨ ਲੱਗ ਪਏ। ਇਹ ਚੰਬਾ ਹੋ ਸੁਣੋ ਤੁਮ ਭਾਈ, ਕਹਿੰਦੇ ਪ੍ਰਭੂ ਤੁਸੀਂ ਇਹ ਗੱਲ ਤੁਹਾਨੂੰ ਸੁਣਾਉਂਦੇ ਹਾਂ, ਬੜੀ ਵਿਸਤਾਰ ਵਿੱਚ ਸੁਣ ਲਓ। ਦੇਖ ਕਹਿੰਦੇ ਚਰਾਉਤ, ਕਹਿੰਦੇ ਸਾਰਿਆਂ ਦੇਖਦਿਆਂ ਜਿਹੜਾ ਮਲੀਨ ਹੰਕਾਰ ਰੂਪੀ ਸ਼ੇਰ ਸੀ ਗਾਈ ਮੈਨੇ ਇੰਦਰੀਆਂ ਨੂੰ, ਵਿਕਾਰਾਂ ਰੂਪੀ ਹਰੇ ਘਾਹ ਨੂੰ ਚਰਾ ਰਿਹਾ, ਜਲ ਕੀ ਮੱਛਲੀ ਸਰਵਰ ਵੀ ਆਈ। ਕਹਿੰਦੇ ਜਿਹੜਾ ਨਾਮ ਜਲ ਵਿੱਚ ਰਹਿਣ ਵਾਲੀ ਬੁੱਧੀ ਰੂਪੀ ਮੱਛੀ ਸੀ ਨਾ, ਉਹ ਸੰਸਾਰ ਰੂਪੀ ਦਰਖਤ 'ਤੇ ਬੈਠ ਕੇ ਉਹ ਸ਼ੁੱਭ ਗੁਣਾਂ ਨੂੰ ਵਿਆਈ ਮੈਨੇ ਪ੍ਰਸੂਤ ਕਰਦੀ, ਜਨਮ ਦਿੰਦੀ ਹੈ। ਦੇਖ ਤਾਂ ਕੁਤਰਾ ਲੈ ਗਈ ਬੁਲਾਈ, ਕਹਿੰਦੇ ਦੇਖਦੇ ਹਾਂ ਸੰਤੋਖ ਰੂਪੀ ਕੁੱਤੇ ਨੂੰ ਲੋਭ ਦੀ ਬਿਰਤੀ ਰੂਪੀ ਬਿੱਲੀ ਲੈ ਗਈ। ਸਲੇ ਰੇ ਵੈਸਾ ਉੱਪਰ ਸੂਲਾ, ਕਿਉਂ ਬਾਸ਼ਨੋ ਪਿੰਟਾਣੇ ਤਾਂ ਕਹਿੰਦੇ ਥੱਲੇ ਹੋ ਗਈਆਂ, ਅਤੇ ਜਿਹੜੀ ਆਪ ਵਿਚਾਰ ਰੂਪੀ ਮੁੰਡ ਉੱਪਰ ਹੋ ਗਈ, ਭਾਵ ਕੀ ਸ਼ੁਭ ਬਾਸਨਾ ਨਾਸ ਹੋ ਗਈਆਂ, ਕੋਟਾ ਵਿਚਾਰ ਮੁੱਖ ਹੋ ਗਿਆ। ਇਹ ਮਨ ਦੇ ਉੱਤੇ ਪ੍ਰਭਾਵ, ਇਸ ਕਿਆ ਪੇਟ ਲੱਗਿਆ ਫਲ ਫੁੱਲਾਂ, ਕਹਿੰਦੇ ਉਸ ਆਪ ਵਿਚਾਰ ਰੂਪੀ ਮੁੰਡ ਦੇ ਨਾਲ ਇਹ ਜਿਹੜਾ ਧਰਮ ਰੂਪੀ ਫੁੱਲ ਅਤੇ ਨਾਗ ਦੀ ਪ੍ਰਾਪਤੀ ਰੂਪ ਫਲ ਲੱਗ ਰਿਹਾ ਹੈ। ਘੋੜਾ ਚਿਰ ਭੈਸ ਚਰਾਉਣ ਜੇ, ਇਹ ਚਿਰ ਚਿੱਤ ਰੂਪੀ ਘੋੜੇ ਦੇ ਚੜ੍ਹ ਕੇ ਬੁੱਧੀ ਰੂਪੀ ਜਿਹੜੀ ਭੈਂਸ ਇੰਦਰੀਆਂ ਨੂੰ ਆਸਾ ਤ੍ਰਿਸ਼ਨ ਰੂਪੀ ਨਦੀ ਦੇ ਕਿਨਾਰੇ ਵੇਸ਼ਿਆਂ ਰੂਪੀ ਘਾਹ ਚਰਾਉਣ ਵਾਸਤੇ ਚਲੀ ਗਈ। ਬਾਹਰ ਬੈਲ ਗੁਣ ਕਰੇ, ਫਿਰ ਉਦਮ ਤਥਾ ਧਰਮ ਰੂਪੀ ਬੈਲ ਤਾਂ ਬਾਹਰ ਰਿਹਾ, ਕੇਵਲ ਤ੍ਰਿਸ਼ਨ ਰੂਪੀ ਗੂਣ ਜਿਹੜੀ ਛੱਟ ਸੀ ਸਰੀਰ ਘਰ ਵਿੱਚ ਆ ਗਈ। ਇਹ ਘਾ ਚੰਬਾ ਸੁਣੋ ਤੁਮ ਭਾਈ, ਕਹਿੰਦੇ ਪ੍ਰਭ ਇੱਕ ਗੱਲ ਤੁਹਾਨੂੰ ਹੋਰ ਬੜੀ ਸਾਰੀ ਸੁਣਾਉਂਦੇ। ਪਹਿਲਾਂ ਪੁੱਤ ਵਿਚਾਰੀ ਮਾਈ ਗੁਰਲਾਗੋ ਚਲੇ ਗਈ ਭਾਈ, ਜਿਸ ਵੇਲੇ ਕਹਿੰਦੇ ਚੇਲਾ ਪਹਿਲਾਂ ਆਪਣੇ ਸਤਿਗੁਰਾਂ ਚਰਨ ਹੀ ਲੱਗਾ ਅਤੇ ਪਿਛਹਿਰੀ ਮਾਈ ਮਾਇਆ ਨੂੰ ਪਿੱਛੇ ਸੁੱਟਿਆ, ਅਤੇ ਕਹਿੰਦੇ ਪੂਤ ਪਵਿੱਤਰ ਹੋ ਗਿਆ। ਜਿੰਨਾ ਚਿਰ ਮਾਇਆ ਨਾਲ ਮੋਹ ਕਰਦਾ ਉਹਨਾਂ ਚਿਰ ਦਾ ਮਲੀਨ ਆ, ਜਦੋਂ ਗੁਰੂ ਨਾਲ ਪ੍ਰੇਮ ਹੋ ਗਿਆ ਫਿਰ ਪੂਤ ਪਵਿੱਤਰ ਹੋ ਗਿਆ। ਚੇਲਾ ਮਨ ਜਿਸ ਵੇਲੇ ਗੁਰੂ ਜੀਵ ਦੀ ਪੈਰੀਂ ਲੱਗਾ, ਭਾਵ ਜੀਵ ਦੇ ਮੁਤਾਬਕ ਹੋ ਕੇ ਚਲਿਆ, ਮਾਇਆ ਦੀ ਇੱਛਾ ਨੂੰ ਪਿੱਛੇ ਸੁੱਟਿਆ, ਪੂਤ ਪਵਿੱਤਰ ਹੋ ਗਿਆ। ਦੇਗ ਸਿੰਘ ਚਰਾਵਤ ਗਾਏ, ਕਹਿੰਦੇ ਫਿਰ ਦੇਖਦੇ ਹਨ ਜਿਹੜਾ ਸ਼ੁੱਧ ਹੰਕਾਰ ਰੂਪੀ ਸ਼ੇਰ ਸੀ ਗਾਈ ਮੈਨੇ, ਇਹ ਜਿੰਨੀਆਂ ਇੰਦਰੀਆਂ ਇਹਨਾਂ ਨੂੰ ਪਰਮਾਤਮਾ ਵੱਲ ਚਲਾਉਂਦਾ, ਅੱਖਾਂ ਇਹ ਗੁਰੂ ਦੇ ਦਰਸ਼ਨ, ਕੰਨ ਗੁਰੂ ਦੀ ਬਾਣੀ ਸੁਣਦੇ ਆ, ਰਸਨਾਂ ਨਾਲ ਬਾਣੀ ਬੋਲਦਾ, ਪੈਰਾਂ ਨਾਲ ਧਰਮ ਮਾਰਗ ਚੱਲਦਾ, ਹੱਥਾਂ ਨਾਲ ਗੁਰੂ ਘਰ ਦੀ ਸੇਵਾ ਕਰਦਾ, ਮਨ ਕਰਕੇ ਚੰਗੇ ਖੋਟਣੇ ਕਰਦਾ, ਬੁੱਧੀ ਕਰ ਚੰਗੀ ਵਿਚਾਰ ਧਾਰਦਾ, फिर पवित्र होने हैं जो इंद्रियां इस तरह जाने और देख सिंह चिरावत गए और जल की मछली तरबर भी आई कि पदार्थ बीजा रूपी जल च रहने वाली बुद्धि रूपी मछली है ये सत्संग रूपी दरख्त पर शुभ गुणा प्रसूत करके जन्म लेंदी है। देख को कुतरा लै गई बुलाई इस संतोख की जी बिरती रूप बिल्ली है लोभ रूपी कतूरे देख देने लै गई भाव की संतोख ने लोभ न मार दिता जो संतोख आ गया फिर लोभ खत्म हो गया पहले वैसा उपर सूला ये जी शुभ आशन रूपी टाणिया हेठा हो गई बाजार रूपी मुंड उपर हो गया भाव बली हो गया इसके पेड़ लगे फल फूला इस विचार रूपी मुंड के धर्म रूपी फुल ब्रह्म ज्ञान रूपी फल जो लग गया घोड़ा चर पैस चराउे चेत रूपी घोड़े से चढ़ के शुद्ध बुद्धि रूपी जी पैंस है वह शुभ गुणा रूपी हरे घर चराउन जाती बाहर बैल गुण करे फिर आलस तथा धर्म रूपी बैल तो बहर रह गया केवल शांति रूपी गुण हिरदे रूपी घर आगे प्राप्त हो गए। परमात्मा किस तरह उचारण करे कबीर सिंह प्रश्न किया कहते सतगुरों द्वारा उचारण करे हूँ अपने आप ही फौज की वर्दी पा के रैंक लाई फिरे तो कुट खाएगा कि नहीं कने जरा नुगर आदमी अपने आप करे उसकी कोई पुछ नहीं गुरु द्वारा गल बनती सतगुरों द्वारा उचारण करे कहते गुरु के पास किस तरह आवे कहते जेडे अंतकरण तीन दोष है मल बके पवारण पहला पूछ सारे तो पहला निष्काम करके जोड़ा मल दोष है इनू दूर करे अपाशना करे बखेप जला चंचलता मंदी इनू दूर करे फिर पवित्र होंगे पिछारी माई फिर माया न पिछे पावे अथवा की है विराग आदि जोड़े साधन है इन्हों ग्रहण करे गुरला को चलेगी भाई ये चार साधन समान हो गए चेले न चाहिए जेडे ब्रह्म निष्ठी ब्रह्म स्रोत्री पूरे गुरु उन्होंने चरणी लगन करे अधिकारी बन के फिर उपदेश हिरदे च जाता एक अचंभ सुनो तुम भाई इस वास्ते कहते प्रभु सुन लो सतगुरां चरणी ला के तुसी एकता बोध के जेडे बचन एकता पैदा करने वाले भेद बोधक बचना एकता बोधक बचन कहते वो बचन ग्रहण करे अचंभ ये जरा मिथ्या बोधक बचन है हाँ जी और सुनना करे देख सिंह जराब गाई रहो विश्राम दे के कथन कर दे फिर उस सिंह सिंह की चेतन देव नू देखदा चेतन जरा अपनी सत्ता सुरती द्वारा गाई मैंने इंद्रिया चरावत मैंने चला सत्ता ना इंद्रिया चल रही जलो आत्म सत्ता फिर चलता यह भी जड़ हो जानी अचंबा नु अचरदा अचरज दो वस्तुओं ही कटदा ब्रह्म विच ते माया विच इतने अचार्य का अर्थ माया करना माया तीन काल ही मिथ्या है इस करके चंबो का अर्थ मिथ्या किया है। जल की मछली तरबर भी आई ये पदार्थ में जल लैन वाली जी बुद्धि रूपी मछली सी ये जीवन मुक्ति आनंद लैन वास्ते ब्रह्म रूप बिरछ उत्ते चढ़ के शुभ गुणों में ब्याई मैंने प्रसूत पैदा करती है। देखो कुतरा लै गई बुलाई देख कुतरा लै गई बुलाई रंगार से देखना कुतरा कोटियां जड़ियाँ कुतरकों की लै देखो आदत पई है ना बुलाई मैंने दूर हो गई तलेरे वैसे उपर सूला ये ब्रह्म रूप बेचनी तलेरे तले दे लोक वैसा टाणिया उपर लोग सूला मुंड ब्रह्म रूप बिरच दियाँ तले दे जेड़े थले दे लोक है वैसा टाणिया उपर लोग सूला मैंने मुंड ब्रह्म रूप बिरच दे नाल शुभ गणों रूपी इसके पेट लगे फल फूला पुरदम बूल मद्दा साख मशवथम मशबतथम प्राहु रव्यंग चंदासी जस प्रणानी जस ते वेदवा वेदवित ये गीता युद्ध इस वास्ते कहते उस ब्रह्म वृक्ष के नाल शुभ गुण फल दे मोक्ष रूपी फल लग रहे ब्रह्म ज्ञानी अंत वेले कहते पुराणा रूपी घोड़े से सवार होके अज्ञानिया प्रलोभन करता होगा कहते नहीं उत्तर घोड़े चर पैस चराउंगे पुराणा रूपी घोड़े से सवार होके जो ब्रह्म ज्ञानी है अज्ञानिया पैस जमसा ਭੈ ਦੇ ਸਹਿਤ ਹੋ ਕੇ ਚਾਰ ਅਚਾਰ ਜੜ ਚੇਤਨ ਸੂਰਤ ਸੰਸਾਰ ਵਿੱਚ ਹਾਂਜੀ ਆਪ ਨਾ ਜਾਈ, ਆਉਂਦਾ ਜਾਂਦਾ ਨਹੀਂ, ਉਹ ਤਾਂ ਮੁਕਤ ਹੋ ਜਾਂਦਾ, ਉਹਦਾ ਆਉਣਾ ਜਾਣਾ ਖਤਮ ਹੋ ਜਾਂਦਾ। ਬ੍ਰਹਮ ਗਿਆਨ ਹਮੇਸ਼ਾ ਬਣਿਆ ਰਹਿੰਦਾ ਹੋਏਗਾ, ਬਾਹਰ ਬੈਲ ਗੁਣ ਘਰੇ ਜਿਸ ਕਹਿੰਦੇ ਮੁਕਤੀ ਰੂਪੀ ਗੁਣ ਸੱਟ ਜਿਹੜੀ ਘਰ ਆ ਕੇ ਪ੍ਰਾਪਤ ਹੋ ਗਈ, ਇਹ ਮੋਕਸ਼ ਰੂਪੀ ਗੁਣ ਦੇ ਹੇਠ ਆਉਣ ਵਾਲਾ ਗਿਆਨ ਰੂਪ ਜਿਹੜਾ ਬੈਲ ਸੀ ਨਿਕਲ, ਜਿੰਨਾ ਸੰਸਾਰ ਦੇ ਸਹਿਤ ਬਾਹਰ ਹੀ ਰਹਿੰਦਾ, ਭਾਵ ਮੋਖ ਦੀ ਪ੍ਰਾਪਤ ਹੋਣ ਕਰਕੇ ਫਿਰ ਗਿਆਨ ਦੀ ਲੋੜ ਨਹੀਂ ਰਹਿੰਦੀ। ਚਾਹੇ ਭਾਵੀ ਹੋ ਜਾਏ, ਜਿਵੇਂ ਕੱਪੜਾ ਚਿੱਟਾ ਹੋ ਜਾਏ, ਹੈਂਜੀ ਫਿਰ ਉਹਦੇ ਵਿੱਚ ਸਾਬਣ ਨਹੀਂ ਨਾ ਰਹਿੰਦਾ। ਕਹਿਤ ਕਬੀਰ ਜੋ ਇਸ ਵਕਤ ਬੁੱਝ ਹੈ, ਰਾਮ ਰਾਮ ਤੇ ਸਭ ਕੁਛ ਹੋ ਜਾਏ। ਭਗਤ ਜੀ ਮਹਾਰਾਜ ਕਹਿੰਦੇ ਸਿਧਾਂਤ ਨੂੰ ਜਿਹੜਾ ਜਾਣਦਾ ਕੌਣ, ਜਿਹੜਾ ਪਰਮੇਸ਼ਰ ਨਾਮ ਨੂੰ ਵਿਚਾਰਦਾ ਉਹਨੂੰ ਸਾਰਾ ਕੁਛ ਸੋਝ ਆਉਂਦਾ, ਭਾਵ ਉਹਨੂੰ ਸਾਰੇ ਸੰਸਾਰ ਦੀ ਅੰਤਰਜਾਮਤਾ ਜਿਹੜੀ ਪ੍ਰਾਪਤ ਹੋ ਜਾਂਦੀ ਹੈ। 22 ਚੌਪ ਦੇ ਤਥਾ 5 ਗੁਣ, ਚੌਪ ਦੇ ਚਾਰ ਪੌੜੀਆਂ ਦੇ 13 ਸ਼ਬਦ ਆ, ਇਸੇ ਤਰ੍ਹਾਂ ਪੰਜ ਪਦੇ ਪੰਜ ਪੌੜੀਆਂ ਦੇ 9 ਸ਼ਬਦ ਆ। ਸਾਰੇ ਭਗਤ ਜੀ ਕਹਿੰਦੇ 22 ਸ਼ਬਦ ਜਿਹੜੇ ਆ ਉਹ ਆਏ ਆ ਇਸ ਵਾਸਤੇ, ਅਤੇ ਇਹ ਸਾਰਾ ਵਿਧਾਨ ਤੁਹਾਨੂੰ ਗੁਰੂ ਅਰਜਨ ਸਾਹਿਬ ਜਿੰਨਾ ਵੀ ਨਿਯਮ ਆ ਸਾਰਾ ਇਹ ਲਿਖਿਆ ਹੋਇਆ, ਅਤੇ ਕੋਈ ਮਤਲਬ ਵਾਧੂ ਘਾਟੂ ਨਾ ਕਰ ਜਾਏ, ਸਾਰਾ ਜੋਰ ਮਹਾਰਾਜ ਕਰਕੇ ਗਏ। ਪਰ ਫਿਰ ਵੀ ਬਾਜ ਨਹੀਂ ਆਉਂਦੇ ਕਈ ਬੰਦੇ ਸ਼ਰਾਰਤੀ ਜਿਹੜੇ, ਕੋਈ ਨਾ ਕੋਈ ਇਸ ਵਾਸਤੇ ਕਿ ਗੁਰੂ ਮਹਾਰਾਜ ਨੇ ਸਾਰੇ ਨਿਯਮ ਪੂਰੇ ਬਣਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ಕರ್ಮಕಮ ತೊಡ ಶರೀರ ರಾಮ ಕಮ

सतगुरु पातशाह जगो जगे अटल धन धन साहब श्री गुरु ग्रंथ साहब महाराज जी की पावन ते पवित्र हजूरी विच सवायमान गुर प्यारी गुर सवारी गुर सतकारी साहब संगत जीओ, आओ जी सतगुरां दे चरणां दा ध्यान धरिए, फतेह दी सांझ पाइए, प्यार विच आण के आखो जी वाहिगुरु जी का खालसा वाहिगुरु जी की फतेह। तंता दे जोग हो सरबत संगत माई भाई वड्डियां भागां वाले हो, जो कि साहिबां दे पावन ते पवित्र दरबार दे विच हाजिर हो करके चल रहे गुरबाणी दे अखंड प्रवाह कथा कीर्तन गुर इतिहास नू सरवण करके मनुखा देही दा लाहा प्राप्त कर रहे। ओ शरीरा मेरिया इस जग में आए के क्या तुद कर्म कमाया। तीसरे पातशाह ने माणिया दे माण गुरु ने ताणिया दे तान गुरु ने ओटिया दी ओट गुरु मेरे सतगुरु पातशाह धन धन गुरु अमरदास जी महाराज कितना महान बचन कर दे नी, ऐ मेरे शरीर अकाल पुरख ने ते तेरे ते महान बख्शिश कृपा कीती है, माटी कुरम करेंदी यार ते पैनों सुंदर देही दे विच घड़िया है, कन दिते ने पवित्र नाम नूं सुनण वास्ते, जीभा दित्ती है पवित्र नाम नूं जपण वास्ते, नेत्र दिते ने पवित्र जलवे नूं तकण दे वास्ते, हथ पैर दिते ने सच्ची किरत करन दे वास्ते, इन्हां सारियां चीजां नूं मिला के अकाल पुरख परम पिता परमात्मा ने तैनूं इस मानस देही विच घड़िया है। दाता अकाल पुरख के मुबारक चरणों में लैके मेरे शरीर तू इस दुनिया के आण के की कर्म कमाया। आनंद साहब जी की पावन बाणी विचों ये पौड़ी आप जी ने ढाडी इथे पासों सरवण की है। रोजाना ही सुबह गुरु घर तो गुरबाणी की कथा होंगी है, शाम को गुर इतिहास की कथा होंगी है, उहदे चों भी विचारां सरवण करदे हो। इस पौड़ी की पहली पंक्ति विच जिथे सतगुरु पातशाह जी ने इस शरीर नू एक गुरु की संगत चोट लाई है ना, ते उथे गुरुआं वाला फर्ज निभाउंदिआं होइआं मेरे सतगुरु पातशाह जी ने इसे ही पौड़ी की अखीरली पंक्ति विच किन्नी महान सिख्या भी दित्ती है। हजूर कहिंदे कहे नानक इहो शरीर प्रवान होआ जिन सतगुर सिउं चित लाया। इस वेले पता नहीं दुनिया का चित किथे किथे लगा होना है। मेरा वाहिगुरु कृपा करे इतने कोई इलेक्शन हो ना, तो फिर देखो कदा संगत घर निकल निकल के आदियां ने। हुण किसे दा चित पब विच लगा होया है, किसे दा क्लब विच लगा है, किसे दा जुए खाने विच लगा है, किसे दा दुनियावी किरत वल लगा है। पर धन ने ओ प्यारे जिहड़ा गुरु ने दसवंद मंगिया है, जीवन का दसवंध चौबीस घंटिया सफला करने वास्ते अपने चित नूं गुरु दे चरणां नाल ला के उहदी गोदी विच समाधियां ला के बैठे ने। एक वारी प्यार विच आण के आखो सतनाम श्री वाहिगुरु। प्रवान भी गुरु के प्यारे उहे शरीर होना है, यह दास नहीं मेरे सतगुरु पातशाह जी की बाणी कहिंदी। आ वेखो जिन्हां ने सतगुरु के चरण अपने हिरदे विच ध्यावे है, उन्होंने दुख दूर करने वास्ते कदे गोविंद बन के गंगा के कंढे से जाता है, कदे राणी मैणी दिया महलों में जाता है, कदे पंजाब की मुबारक धरती विचों गए हुए गुरु की संगत भीखण शाह के शंके निवृत्त कर देता है, ते कदे बापू का हुक्म पा के पटने की धरती नूं छड्डन लग्या कले कले मित्र नूं साथी नूं अपने दोस्त नूं गल नाल लाउंदा है। कल के दीवान विच तुसीं सरवण कर रहे सी, लाया सी राणी मैनी ने कलगी तो पातशाह कह लगे माता जी जेकर मेरे जहा लाडला लोच दे पुत्र अज तो मैनू ही
ਜਾਣ ਛੱਡ। ਮਹਾਰਾਜੇ ਦੇ ਪੁੱਤਰ ਬਣ ਗਿਆ ਤੇ ਜਦੋਂ ਪਤਾ ਲੱਗਾ ਰਾਣੀ ਨੂੰ ਕਿ ਮੇਰਾ ਪੁੱਤਰ ਤੇ ਮੈਨੂੰ ਛੱਡ ਕੇ ਦੂਰ ਚਲੇ ਆਏ, ਕਸ਼ ਪੈ ਗਈ ਇਹ ਧਰਤੀ ਦੇ ਉੱਤੇ ਜਾ ਡਿੱਗੀ। ਕਿਉਂ? ਕਿਉਂਕਿ ਗੁਰੂ ਦੀਆਂ ਚਰਨਾਂ ਦੇ ਨਾਲ ਗੁਰੂ ਕੀ ਸੰਗਤ ਚਿੱਤ ਲੱਗਾ ਹੋਇਆ ਸੀ। ਹਜ਼ੂਰ ਗਏ ਜੀ ਅੰਮ੍ਰਿਤ ਜਲ ਦਾ ਛਿੱਟਾ ਮਾਰਿਆ, ਸੁਰਜੀਤ ਕੀਤਾ ਮੇਰੀ ਪਿਆਰੀ ਮਾਤਾ। ਇੰਨੀ ਕੁ ਗੱਲ ਪਿੱਛੇ ਘਬਰਾ ਗਏ ਜੇ, ਚੌਂ ਜੁਗਾਂ ਦੀ ਸਾਂਝ ਪਾਈ ਏ। ਹਜ਼ੂਰ ਨੇ ਕਹਿੰਦਿਆਂ ਕਹਿੰਦਿਆਂ ਗਲ ਵਾਲਾ ਕੁੜਤਾ ਲਾ ਦਿੱਤਾ। ਔਰ ਮੇਰੀ ਪਿਆਰੀ ਮਾਤਾ, ਜਦੋਂ ਵੀ ਇਹੋ ਜਿਹਾ ਪੁੱਤਰ ਦੇ ਦਰਸ਼ਨ ਕਰਨੇ ਹੋਣ, ਵੱਡੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰਕੇ ਅਰਦਾਸ ਕਰੀ, ਮੈਂ ਤੈਨੂੰ ਕੁੜਤੇ ਦੇ ਵਿੱਚ ਨਜ਼ਰ ਆਵਾਂਗਾ। ਆਖੋ ਸਤਨਾਮ। ਇਹਨੂੰ ਕਹਿੰਦੇ ਨੇ ਗੁਰੂ ਕੀ ਸੰਗਤ ਪ੍ਰੀਤੀ। ਪ੍ਰੀਤੀ ਪਾਉਣੀ ਹੈ ਤੇ ਮੱਛੀ ਵਾਂਗ ਪਾਓ। ਮੱਛੀ ਦਾ ਪਾਣੀ ਤੋਂ ਬਿਨਾਂ ਗੁਰੂ ਕੀ ਸੰਗਤ ਜੀਵਨ ਨਹੀਂ। ਪਾਣੀ ਨੂੰ ਕੋਈ ਫਰਕ ਨਹੀਂ ਪੈਂਦਾ, ਪ੍ਰੀਤੀ ਇੱਕ ਤਰਫੀ ਹੈ। ਪਰ ਸਾਡੇ ਸਤਿਗੁਰੂ ਚਾਰੇ ਨਿਸ਼ਾਰਨ ਗੁਰ ਏਕ ਪੈਣਾ ਜਾਏ ਚੱਲ। ਆ ਗੱਲਾਂ ਧਿਆਨ ਦੇ ਨਾਲ ਸੁਣਿਓ ਜ਼ਰਾ। ਮੱਛੀ ਪਾਣੀ ਦੇ ਵਿੱਚ ਆ ਕੇ ਜੀਣੀ ਰਹਿੰਦੀ ਹੈ, ਜੇ ਪਾਣੀ ਵਿੱਚੋਂ ਬਾਹਰ ਨਿਕਲ ਜਾਵੇ ਪ੍ਰੀਤੀ ਤੁਰ ਜਾਂਦੀ ਹੈ, ਤੜਫ ਤੜਫ ਕੇ ਪ੍ਰਾਣ ਤਿਆਗ ਦਿੰਦੀ ਹੈ। ਪਰ ਪਾਣੀ ਨੂੰ ਕੋਈ ਫਰਕ ਨਹੀਂ ਪੈਂਦਾ। ਔਰ ਗੁਰੂ ਕੀ ਸੰਗਤ ਮੱਛੀ ਪਾਣੀ ਦੇ ਨਾਲ ਕਿੰਨੀ ਪ੍ਰੀਤੀ ਪਾਉਂਦੀ ਹੈ, ਪਰ ਪਾਣੀ ਨੂੰ ਕੋਈ ਫਰਕ ਨਹੀਂ ਪੈਂਦਾ। ਭਾਵੇਂ ਮੱਛੀ ਉਹਦੇ ਵਿੱਚ ਹੋਵੇ, ਭਾਵੇਂ ਬਾਹਰ ਹੋਵੇ, ਪਰ ਧੰਨ ਹੈ ਸਾਡਾ ਸਤਿਗੁਰੂ। ਜੇ ਕੋਈ ਪ੍ਰਾਣੀ ਇੱਕ ਕਦਮ ਚੱਲ ਕੇ ਆਉਂਦਾ, ਸਤਿਗੁਰ ਕੋਟ ਪੈਣਾ ਆਗੇ ਹੋਏ ਲੋਟ ਹੈ। ਹੈ ਕੁ ਦੁਨੀਆਂ ਦੇ ਵਿੱਚ ਇਹੋ ਜਿਹੀ ਮਹਾਨ ਹਸਤੀ? ਮੇਰਾ ਵਾਹਿਗੁਰੂ ਕਿਰਪਾ ਕਰੇ ਉਸ ਦਾਤੇ ਦੇ ਗੁਣ ਕਹਿਣ ਤੇ ਸੁਣਨ ਤੋਂ ਬਾਰੇ ਨੇ, ਕੇਵਲ ਜੀਭਾਂ ਚੋਂ ਇਹੋ ਹੀ ਬਚਨ ਨਿਕਲਦਾ ਏ। ਖਾਲ ਕੇ ਜਹਾਂ ਹੈ ਸਾਰਾ ਜਹਾਂ ਤੇਰਾ, ਸਾਰੀ ਜ਼ਮੀਂ ਤੇਰੀ, ਜੇ ਆਸਮਾਂ ਵੀ ਤੇਰਾ, ਸਭ ਨਿਆਮ ਤੇ ਜਹਾਂ ਕੀ ਤੂਨੇ ਹਮੇ ਅਤਾ ਕੀ। ਬਾਬਾ ਜੀ ਬੜਾ ਸੁੰਦਰ ਬਚਨ ਕਰਕੇ ਗਏ ਨੇ। ਬੰਦਿਆ, ਨੰਗਾ ਸੰਸਾਰ ਦੇ ਉੱਤੇ ਆਇਆ, ਕੀ ਲੈ ਕੇ ਆਇਆ? ਇੱਕ ਇੱਕ ਅੱਖਰ ਦੇ ਵਿੱਚ ਗੁਰੂ ਕੀ ਸੰਗਤ ਕੋਈ ਭਾਵ ਅਰਥ ਹੈ, ਇੱਕ ਇੱਕ ਅੱਖਰ ਦੇ ਵਿੱਚ ਕੋਈ ਵਜਨ ਹੈ। ਲੋੜ ਹੈ ਗੁਰੂ ਕੀ ਸੰਗਤ ਗੁਰੂ ਦੀਆਂ ਚਰਨਾਂ ਨਾਲ ਚਿੱਤ ਲਾ ਕੇ ਉਹਨੂੰ ਸਮਝਣ ਦੀ। ਖਾਲ ਕੇ ਜਹਾਂ ਹੈ ਸਾਰਾ ਜਹਾਂ ਤੇਰਾ, ਸਾਰੀ ਜ਼ਮੀਨ ਤੇਰੀ, ਜੇ ਆਸਮਾਂ ਵੀ ਤੇਰਾ, ਸਭ ਨਿਆਮ ਤੇ ਜਹਾਂ ਕੀ ਤੂਨੇ ਹਮੇ ਅਤਾ ਕੀ। ਕਿਆ ਸ਼ੁਕਰ ਕਰ ਸਕੇ ਔਰ ਮਿਹਰਬਾਨ ਤੇਰਾ ਮੇਰੇ ਦਾਤਾ, ਤੂੰ ਤੇ ਮੈਨੂੰ ਵਡਿਆਈਆਂ ਹੀ ਇੰਨੀਆਂ ਦਿੱਤੀਆਂ ਨੇ। ਇੱਕ ਬੰਨੇ ਚਿੱਤ ਲਾਉਣ ਦੀ ਗੱਲ ਕਰਦਾ ਏ, ਦੂਜੇ ਬੰਨੇ ਪਿਆਰ ਨਾਲ ਤੁਰੇ ਜਾਂਦੇ ਨੂੰ ਕਹਿੰਦਾ ਏ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਗਾਵਹੋ ਸੱਚੀ ਬਾਣੀ। ਕਿੱਡੀ ਮਹਾਨ ਕਿਰਪਾ ਏ ਤੇ ਜਿਹੜੇ ਦਾਤੇ ਨੇ ਇੰਨੀਆਂ ਪਾਵਰਾਂ ਦਿੱਤੀਆਂ ਹੋਣ, ਗੁਰੂ ਕੀ ਸੰਗਤ ਇੰਨੀ ਮਹਾਨ ਕਿਰਪਾ ਕੀਤੀ ਹੋਵੇ, ਸਮਰੱਥ ਬਣ ਕੇ ਸਾਡੇ ਸਿਰ ਉੱਤੇ ਹੱਥ ਰੱਖਿਆ ਹੋਵੇ, ਫਿਰ ਵੀ ਬੰਦਾ ਪਾਰੇ ਵਾਂਗੂ ਡੋਲਦਾ ਫਿਰੇ। ਆਓ ਉਸ ਪੂਰਨ ਗੁਰੂ ਦੇ ਚਰਨਾਂ ਦਾ ਧਿਆਨ ਧਰੀਏ ਤੇ ਆਪਾਂ ਕੱਲ੍ਹ ਵਾਲੀ ਇਤਿਹਾਸਕ ਲੜੀ ਨਾਲ ਜੁੜਨ ਦਾ ਯਤਨ ਕਰੀਏ। ਕਰਕੇ ਬਿਰਤੀਆਂ ਕਾਗਰ ਇੱਕ ਵਾਰੀ ਪਿਆਰ ਵਿੱਚ ਆਣ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਬਚਨ ਕਰ ਰਿਹਾ ਸਾਂ, ਸਤਿਗੁਰੂ ਜੀ ਰਾਣੀ ਨੂੰ ਕਹਿੰਦੇ ਮਾਤਾ ਕੁੜਤੇ ਵਿੱਚੋਂ ਦਰਸ਼ਨ ਕਰ ਲਿਆ ਕਰੀ। ਸਾਥੀ ਬੱਚਿਆਂ ਨੂੰ ਕਹਿੰਦੇ ਰੋਜ਼ਾਨਾ ਹੀ ਜਾ ਕੇ ਦਰਿਆ ਗੰਗਾ ਦੇ ਕੰਢੇ ਜਦੋਂ ਖੇਲੋਗੇ ਨਾ, ਤੇ ਮੈਂ ਵੀ ਤੁਹਾਡੇ ਨਾਲ ਹੀ ਖੇਲਦਾ ਤੁਹਾਨੂੰ ਨਜ਼ਰ ਆਵਾਂਗਾ। ਮੈਂ ਬਲਹਾਰ ਜਾਵਾਂ, ਦਾਤਾ ਵੇਖੋ ਕਿੱਦਾਂ ਕਿੱਦਾਂ ਕਿਵੇਂ ਕਿਵੇਂ ਚੋਜ ਰਚਦਾ। ਆਖਿਰ ਮਹਾਰਾਜ ਹੋਏ ਘੋੜੇ ਤੇ ਸਵਾਰ, ਖੰਜੂਆਂ ਭਰੀ ਵਿਦਾਇਗੀ ਲੈ ਕੇ ਪਟਨੇ ਦੀ ਧਰਤੀ ਨੂੰ ਅਲਵਿਦਾ ਕਹਿ ਦਿੱਤਾ। ਸਤਿਗੁਰੂ ਜੀ ਤੁਰ ਪਏ ਨੇ, ਤੁਰਨ ਲੱਗਿਆਂ ਦਿਨ ਦੇ 12 ਵੱਜ ਚੁੱਕੇ ਨੇ ਔਰ ਰੱਬੀ ਆਸ਼ਕਾਂ ਦਾ ਕਾਫਲਾ ਤੁਰਿਆ ਜਾ ਰਿਹਾ ਹੈ। ਤੇ ਪਹਿਲਾ ਪੜਾਅ ਗੁਰੂ ਕੀ ਸੰਗਤ ਇਸ ਕਾਫਲੇ ਨੇ ਨਗਰ ਦਾਨਾਪੁਰ ਖੇੜੀ ਵਿੱਚ ਕੀਤਾ ਹੈ। ਜਿਹੜੀਆਂ ਸੰਗਤਾਂ ਪਟਨਾ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਨੇ ਨਾ, ਇੱਧਰੋਂ ਪੰਜਾਬ ਤੋਂ ਯੂਪੀ ਤੋਂ, ਪਟਨਾ ਸਾਹਿਬ ਤੋਂ ਪਹਿਲਾ ਸਟੇਸ਼ਨ ਆਉਂਦਾ ਹੈ ਦਾਨਾਪੁਰ ਖੇੜੀ। ਉਸ ਸਟੇਸ਼ਨ ਤੇ ਉੱਤਰ ਤੇ ਸਾਹਮਣੇ ਗੁਰੂ ਕੀ ਸੰਗਤ ਇੱਕ ਗੁਰਦੁਆਰਾ ਬਣਿਆ ਹੈ ਜਿਹਦਾ ਨਾਮ ਇਤਿਹਾਸ ਦੇ ਵਿੱਚ ਹਾਂਡੀ ਸਾਹਿਬ ਆਇਆ। ਖਿਆਲ ਕਰਨਾ ਜ਼ਰਾ, ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਜੀਵਨ ਗਾਥਾ ਹੈ, ਪੁਆਇੰਟ ਪੁਆਇੰਟ। ਮੇਰੇ ਸਤਿਗੁਰੂ ਨੇ ਮਹਾਨ ਕਿਰਪਾ ਕਰਕੇ ਇਹ ਬਖਸ਼ਿਸ਼ ਕੀਤੀ ਹੈ। ਲਓ ਜੀ, ਸਤਿਗੁਰੂ ਤੁਰਦੇ ਤੁਰਦੇ ਨਗਰ ਦਾਨਾਪੁਰ ਖੇੜੀ ਵਿੱਚ ਆਏ। ਭੈਣੋ, ਇੱਥੇ ਆਉਣ ਦਾ ਇੱਕ ਕਾਰਨ ਸੀ, ਇੱਕ ਬਿਰਦ ਮਾਈ ਜਿਹਦਾ ਸੰਸਾਰ ਦੇ ਵਿੱਚ ਹੋਰ ਕੋਈ ਆਸਰਾ ਨਹੀਂ। ਥੋੜੀ ਜੇ ਚੌਲ, ਥੋੜੀ ਜੀ ਦਾਲ ਤੇ ਥੋੜਾ ਜਿਹਾ ਲੂਣ ਹੈ। ਕੱਚੀ ਮਿੱਟੀ ਦਾ ਇੱਕ ਬਰਤਨ ਹੈ ਜਿਹਨੂੰ ਹਾਂਡੀ ਕਹਿੰਦੇ ਨੇ, ਜਿਹਦੇ ਨਾਮ ਉੱਤੇ ਗੁਰਦੁਆਰਾ ਹਾਂਡੀ ਸਾਹਿਬ ਬਣਿਆ ਹੋਇਆ ਹੈ।
ਮਿੱਟੀ ਦੇ ਬਰਤਨ ਵਿੱਚ ਚੌਰ ਪਾਏ, ਵੇਚੀ ਪਾ ਕੇ ਨਾਲ ਥੋੜਾ ਜਿਹਾ ਲੂਣ ਪਾਣੀ ਪਾ ਕੇ ਤੇ ਸਿਮਰਨ ਕਰਦੀ ਵਾਹਿਗੁਰੂ ਵਾਹਿਗੁਰੂ ਜਪਦੀ ਮਾਤਾ ਜੀ ਖਿਚੜੀ ਬਣਾ ਰਹੀ ਹੈ। ਇਧਰੋਂ ਤੇ ਖਿਚੜੀ ਰਿੱਝ ਗਈ, ਮਾਤਾ ਦੀਆਂ ਅਰਦਾਸਾਂ ਗੁਰੂ ਦੀ ਸੰਗਤ ਸੰਪੂਰਨ ਹੋ ਗਈਆਂ। ਤੇ ਉਧਰੋਂ ਮੇਰੇ ਧੰਨ ਗੁਰੂ ਬਾਜਾਂ ਵਾਲੇ ਦਸਮ ਪਿਤਾ ਗੁਰੂ ਤੇਗ ਬਹਾਦਰ ਦੇ ਲੱਕੇ ਜਿਗਰ ਨੇ ਆਣ ਕੇ ਘੋੜੇ ਨੂੰ ਰੋਕ ਦਿੱਤਾ। ਆਖੋ ਸਤਨਾ, ਪਤਾ ਨੀ ਕਿੰਨੇ ਚਿਰ ਤੋਂ ਅਰਦਾਸਾਂ ਕਰਦੀ ਪਈ ਸੀ ਦੁਖੀਆਂ ਦੇ ਦਰਦੀਆਂ। ਕਦੇ ਤਾਂ ਮੇਰੇ ਘਰ ਵਿੱਚ ਆਵੇਂਗਾ, ਸਤਿਗੁਰੂ ਜੀ ਘੋੜੇ ਤੋਂ ਉੱਤਰੇ, ਕੱਖਾਂ ਦੀ ਕੁੱਲੀ ਅੰਦਰ ਪ੍ਰਵੇਸ਼ ਕੀਤਾ, ਪ੍ਰਣਾਮ ਕੀਤਾ ਉਸ ਮਾਈ ਨੂੰ, ਉਸ ਮਾਈ ਦੀ ਭਗਤੀ ਨੂੰ, ਉਸ ਮਾਈ ਦੇ ਸਿਮਰਨ ਨੂੰ। ਔਰ ਗੁਰੂ ਕੀ ਸੰਗਤ ਗਈ ਸੀ ਭੀਲਣੀ ਦੇ ਬੇਰਾਂ ਦੀ ਗੱਲ ਕਰੀਏ ਤੇ ਸਾਡੇ ਮਨਾਂ ਵਿੱਚ ਯਾਰ ਹੀ ਇਹੋ ਜਿਹੀ ਘੁਲ ਗਈ ਹੈ ਕਿ ਇਹ ਨਾਂ ਕਿਉਂ ਲਿਆ ਗਿਆ। ਪਰ ਸਤਿਗੁਰੂ ਰਹਿਮਤ ਕਰੇ, ਸੱਚਾਈ ਛੁਪ ਨਹੀਂ ਸਕਤੀ ਬਦਾਵਟ ਕੇ ਅਸੂਲੋਂ ਸੇ। ਕਦੇ ਕੋਈ ਧਰਮ ਵੀ ਮਾੜਾ ਹੋਇਆ, ਉਹਦੇ ਵਿੱਚ ਕੋਈ ਅੰਸ਼ ਮਾੜਾ ਹੋ ਸਕਦਾ ਹੈ। ਖੈਰ ਮੈਂ ਇਸ ਬੰਨੇ ਨਾ ਜਾਵਾਂ। ਲਓ ਜੀ, ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਮਹਾਨ ਬਖਸ਼ਿਸ਼ ਤੇ ਕਿਰਪਾ ਕੀਤੀ ਹੈ। ਦਿੱਤਾਰ ਬਾਜਾਂ ਵਾਲੇ ਮਾਹੀ ਸਾਰੀ ਰਾਤ ਹੀ ਮਾਤਾ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਰਹੇ, ਖਿਚੜੀ ਨੂੰ ਭੋਗ ਲਾਇਆ ਔਰ ਖਿਚੜੀ ਪ੍ਰਸ਼ਾਦ ਛਕਿਆ ਹੈ ਤੇ ਬਾਕੀ ਸਾਰੀ ਸੰਗਤ ਵਿੱਚ ਵਰਤਾ ਦਿੱਤਾ ਗਿਆ। ਅਕਾਲ ਪੁਰਖ ਦੀ ਲੀਲਾ, ਅਕਾਲ ਪੁਰਖ ਆਪ ਜਾਣਦਾ ਹੈ ਅੱਡ ਮਾਡਰਨ ਯੁੱਗ ਹੈ ਤੇ ਲੋਕ ਕਹਿੰਦੇ ਨੇ ਇਹ ਗੱਲ ਕਰਾਮਾਤ ਦੇ ਨਾਲ ਜੁੜ ਗਈ ਹੈ। ਪਰ ਗੁਰੂ ਕੀ ਸੰਗਤ ਜਿਹੜੀਆਂ ਅੱਖੀਂ ਡਿੱਠੀਆਂ ਗੱਲਾਂ ਨੇ ਨਾ, ਨਾਮ ਬਾਣੀ ਦੇ ਰਸੀਏ ਪੂਰਨ ਸੰਤ ਬ੍ਰਹਮ ਗਿਆਨੀ ਸੰਤ ਬਾਬਾ ਕਿਰਪਾ

ਹੱਥ ਵਿੱਚ ਇੱਕ ਦੁਰਮਟ ਫੜਿਆ ਹੋਇਆ ਹੈ ਜਿਹਦੇ ਨਾਲ ਰੋੜੀ ਕੁੱਟੀ ਜਾਂਦੀ ਹੈ, ਰੋੜੀ ਕੁੱਟ ਰਹੇ ਨੇ। ਬੜਾ ਸਾਦਾ ਲਿਬਾਸ ਸੀ। ਇੱਕ ਗੱਲ ਗਿਆਨੀ ਜੀ ਹੋਣਾ ਨੇ ਕਥਾ ਦੇ ਵਿੱਚ ਬੜੀ ਸੁੰਦਰ ਆਖੀ ਸੀ, ਗੁਰੂ ਨਾਨਕ ਦੇ ਸਿੱਖ ਬਣ ਜਾਓ। ਇਹ ਬਾਬਾ ਜੀ ਅਕਸਰ ਹੀ ਬਚਨ ਕਰਿਆ ਕਰਦੇ ਸੀ। ਇਹ ਮੇਰੇ ਵਰਗਾ ਸਧਾਰਨ ਜਿਹਾ ਬੰਦਾ ਕਹਿੰਦਾ ਮੈਂ ਗੁਰੂ ਨਾਨਕ ਦਾ ਸਿੱਖ ਤੇ ਬਣ ਜਾਵਾਂਗਾ, ਪਰ ਮੈਨੂੰ ਲਾਭ ਕੀ ਹੋਵੇਗਾ? ਤੇ ਬਾਬਾ ਜੀ ਹੱਸ ਕੇ ਕਹਿੰਦੇ ਫਿਰ ਗੁਰਮੁਖ ਪਿਆਰਿਆ ਤੇਰੇ ਗਰੀਬੀ ਰਵੇਗੀ ਨੀ, ਤੇਰੇ ਤੋਂ ਗਰੀਬੀ ਦਾ ਚੱਕਰੀ ਜਿਹੜਾ ਉਹ ਕੱਟਿਆ ਜਾਵੇਗਾ। ਮਹਾਰਾਜ ਉਹ ਕਿੱਦਾਂ? ਕਹਿੰਦਾ ਸਤਿਗੁਰੂ ਨਾਨਕ ਕਹਿੰਦਾ ਇਹ ਸਾਡੇ ਧੀਆਂ ਪੁੱਤਰਾਂ ਦੇ ਵਿਆਹ ਕਰੋ, ਸਾਦਾ ਕੱਪੜਾ ਪਹਿਨੋ, ਸਾਦਾ ਖਾਣਾ ਖਾਓ, ਉਹਦੀ ਰਜਾ ਵਿੱਚ ਰਾਜੀ ਰਹਿੰਦੇ ਆ, ਸੱਚ ਧਰਮ ਦੀ ਕਿਰਤ ਕਰੋ ਤੇ ਗਰੀਬੀ ਭਾਈ ਤੁਹਾਡੇ ਨੇੜੇ ਆ ਹੀ ਨਹੀਂ ਸਕੇਗੀ। ਮੇਰਾ ਵਾਹਿਗੁਰੂ ਕਿਰਪਾ ਕਰੇ ਇਹੋ ਜਿਹਾ ਪੂਰਨ ਪੁਰਸ਼ ਗੁਰੂ ਕੀ ਸੰਗਤ ਜਿਨ੍ਹਾਂ ਦੇ ਚੋਜ ਅੱਖਾਂ ਨਾਲ ਵੇਖੇ ਨੇ, ਉਹਨਾਂ ਗੱਲਾਂ ਤੋਂ ਅਸੀਂ ਕਿਵੇਂ ਮੁਨਕਰ ਹੋ ਸਕਦੇ ਹਾਂ? ਸੋ ਆਓ ਮੇਰਾ ਸਤਿਗੁਰੂ ਪਾਤਸ਼ਾਹ ਰਹਿਮਤ ਕਰੇ, ਹਜ਼ੂਰ ਨੇ ਖਿਚੜੀ ਨੂੰ ਭੋਗ ਲਾਇਆ ਹੈ, ਬਾਕੀ ਸੰਗਤ ਵਿੱਚ ਵਰਤਾ ਦਿੱਤੀ ਗਈ। ਕੋਈ ਕਿੰਤੂ ਨਾ ਕਰੇ ਕਿ ਇੱਕ ਮੁੱਠ ਚੌਲਾਂ ਦੀ, ਇੱਕ ਮੁੱਠ ਦਾਲ ਦੀ ਤੇ ਖਿਚੜੀ ਸੰਗਤ ਵਿੱਚ ਵਰਤਾ ਦਿੱਤੀ। ਉਹ ਪਰਮੇਸ਼ਰ ਦੀ ਲੀਲਾ ਪਰਮੇਸ਼ਰ ਆਪ ਜਾਣਦਾ ਹੈ। ਆਪਾਂ ਅੱਗੇ ਵਧਣ ਦਾ ਯਤਨ ਕਰੀਏ। ਉੱਥੋਂ ਰਾਤ ਰਹਿ ਕੇ ਸਤਿਗੁਰੂ ਜੀ ਨੇ ਫਿਰ ਤਿਆਰੀ ਕੀਤੀ। ਤੁਰਦਿਆਂ ਤੁਰਦਿਆਂ ਇਹ ਕਾਫਲਾ ਭਾਰਤ ਦੇ ਮਸ਼ਹੂਰ ਪਿੰਡ ਲਖਨੌਰ ਵਿੱਚ ਪਹੁੰਚਿਆ। ਇਸ ਤੋਂ ਅੱਗੇ ਬਰਸਾਤ ਦਾ ਮੌਸਮ ਆ ਗਿਆ ਸੀ, ਨਦੀਆਂ ਨਾਲੇ ਪਾਣੀ ਨਾਲ ਭਰ ਗਏ। ਇੱਥੇ ਲਖਨੌਰ ਨਗਰ ਵਿੱਚ ਮੇਰੇ ਕਲਗੀਧਰ ਪਾਤਸ਼ਾਹ ਦੀ ਦਸਤਾਰਬੰਦੀ ਕੀਤੀ ਗਈ। ਮਾਤਾ ਗੁਜਰੀ ਜੀ ਦੇ ਭਰਾਤਾ ਜੀ ਇੱਥੇ ਰਹਿੰਦੇ ਸੀ। 3 ਮਹੀਨੇ ਇੱਥੇ ਰਹਿ ਕੇ ਲਓ ਜੀ ਲਖਨੌਰ ਦੀ ਧਰਤੀ ਨੂੰ ਤਾਰ ਕੇ ਮੇਰਾ ਬਾਜਾਂ ਵਾਲਾ ਮਾਹੀ ਆਪਣੀ ਦਾਦੀ ਨੂੰ, ਆਪਣੀ ਮਾਤਾ ਨੂੰ, ਬ੍ਰਹਮ ਗਿਆਨੀਆਂ ਨੂੰ ਤੇ ਉਸੇ ਕਾਫਲੇ ਨੂੰ ਲੈ ਕੇ ਤੇ ਸਿੱਧਾ ਹੀ ਗੁਰੂ ਕੀ ਸੰਗਤ ਆਨੰਦਪੁਰ ਪਹੁੰਚਿਆ। ਇਹਦਾ ਪਹਿਲਾ ਨਾਮ ਸੀ ਨਾਨਕੀ ਚੱਕ। ਧਿਆਨ ਦੇਣਾ, ਰਿਆਸਤ ਕਹਿਲੂਰ ਦਾ ਰਾਜਾ ਭੀਮ ਚੰਦ, ਗੁਰੂ ਤੇਗ ਬਹਾਦਰ ਜੀ ਨੇ 5000 ਸੋਨੇ ਦੀ ਮੋਹਰ ਦੇ ਕੇ ਰਾਜੇ ਭੀਮ ਚੰਦ ਪਾਸੋਂ ਇਹ ਧਰਤੀ ਮੁੱਲ ਖਰੀਦੀ ਹੈ। ਜਦੋਂ 5000 ਸੋਨੇ ਦੀ ਮੋਹਰ ਫੜੀ ਤੇ ਭੀਮ ਚੰਦ ਗੜਗੜਾ ਕੇ ਹੱਸਿਆ ਇਹ ਮਹਿਲਾਂ ਵਿੱਚ ਜਾ ਕੇ। ਕਾਰਨ ਕੀ ਸੀ ਹੱਸਣ ਦਾ? ਇੱਥੇ ਇੱਕ ਮੈਖਾ ਦੈਂਤ ਆਪਣੇ ਭਾਰੀ ਕਬੀਲੇ ਸਮੇਤ ਰਹਿੰਦਾ ਹੈ ਤੇ ਕੋਈ ਡਰਦਾ ਇੱਧਰ ਨੂੰ ਜਾਂਦਾ ਨਹੀਂ ਸੀ। ਭੀਮ ਚੰਦ ਕਹਿੰਦਾ ਵੀ ਜੇ ਗੁਰੂ ਨੇ ਮੈਖੇ ਦੈਂਤ ਨੂੰ ਭਜਾ ਦਿੱਤਾ, ਸੋਹਣਾ ਨਗਰ ਵਸਾਵੇਗਾ ਗੁਰੂ, ਪਬਲਿਕ ਦੇ ਕੋਲੋਂ ਟੈਕਸ ਲਿਆ ਕਰਾਂਗਾ, ਚੁੰਗੀ ਲਿਆ ਕਰਾਂਗਾ, ਮੇਰੀ ਪਰਜਾ ਦੇ ਵਿੱਚ ਵਾਧਾ ਹੋਵੇਗਾ, ਭਾਰਤ ਦੇ ਕੋਨੇ ਕੋਨੇ ਤੋਂ ਗੁਰੂ ਨਾਨਕ ਦੀ ਗੱਦੀ ਦੇ ਲੋਕ ਦਰਸ਼ਨ ਕਰਨ ਆਉਣਗੇ, ਰਿਆਸਤ ਕਹਿਲੂਰ ਦੀਆਂ ਪੌਂ 12 ਹੋ ਜਾਣਗੀਆਂ। ਜੇ ਮੈਖੇ ਨੇ ਗੁਰੂ ਤੇਗ ਬਹਾਦਰ ਨੂੰ ਭਜਾਤਾ ਤੇ ਭੀਮ ਚੰਦਾ ਤੈਨੂੰ ਕਿ ਤੂੰ ਤੇ 5000 ਸੋਨੇ ਦੀ ਮੋਹਰ ਲੈ ਲਈ ਨਾ? ਪਰ ਇੱਕ ਗੱਲ ਨੋਟ ਕਰਨੀ, ਗੁਰੂ ਨਾਨਕ ਦਾ ਘਰ ਦੁਖੀਆਂ ਦਾ ਆਸ਼ਿਆਨਾ, ਮੇਰਾ ਤੇ ਮੁਹੱਬਤਾਂ ਦਾ ਭਰਿਆ ਪਿਆ ਖਜ਼ਾਨਾ, ਨਾਗਾਂ ਦੀ ਆਤਮਾ ਨੂੰ ਆਵੇ ਸਰੂਰ, ਇੱਥੇ ਕਾਲਕ ਦਿਲਾਂ ਦੀ ਲਾਵੇ ਨਾਨਕ ਦਾ ਨੂਰ। ਇੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਤੇਗਾ ਵਿਖਾਇਆ ਤੇ ਮੈਖਾ ਚਰਨੀ ਪੈ ਗਿਆ। ਮਹਾਰਾਜ ਸੇਵਾ ਦੱਸੋ, ਸਤਿਗੁਰੂ ਕਹਿੰਦੇ ਸੋਹਣੀ ਪੁਰੀ ਵਿਛਾਉਣੀ ਹੈ, ਤੂੰ ਪਰਿਵਾਰ ਨੂੰ ਲੈ ਕੇ ਦੂਰ ਚਲਿਆ ਜਾ, ਇਹੋ ਹੀ ਤੇਰੀ ਸੇਵਾ ਹੈ, ਪਰਿਵਾਰ ਹੋ ਜਾਵੇਗੀ ਗੁਰੂ ਨਾਨਕ ਦੇ ਦਰ ਤੇ। ਮੈਖਾ ਚਲੇ ਗਿਆ, ਹਜ਼ੂਰ ਨੇ ਟੱਪ ਲਾ ਕੇ ਨਾਮ ਰੱਖਿਆ ਸੀ ਨਾਨਕੀ ਚੱਕ ਆਪਣੀ ਮਾਤਾ ਦੇ ਨਾਂ ਤੇ। ਲਓ ਜੀ ਮਹਾਰਾਜ ਆਏ ਧੰਨ ਗੁਰੂ ਤੇਗ ਬਹਾਦਰ, ਉਹ ਮੁਕਤੀਆਂ ਦੇ ਦਾਤੇ, ਹਿੰਦ ਦੀ ਚਾਦਰ ਤਖ਼ਤ ਉੱਤੇ ਸੁਭਾਏ ਮਾਨ ਨੇ, ਸਤਿਗੁਰੂ ਜੀ ਘੋੜੇ ਤੋਂ ਉਤਰੇ, ਇੱਧਰੋਂ ਮੇਰੇ ਸਤਿਗੁਰੂ ਤੇਗ ਬਹਾਦਰ ਜੀ ਤਖ਼ਤ ਤੋਂ ਉੱਠੇ। ਪਿਤਾ ਤੇ ਪੁੱਤਰ ਦੀ ਮਿਲਣੀ, ਸਿੱਖ ਤੇ ਗੁਰੂ ਦੀ ਮਿਲਣੀ, ਦੁਨੀਆਂ ਦੀਆਂ ਕੁੱਲ ਮਿਲਣੀਆਂ ਫਿੱਕੀਆਂ ਪੈ ਗਈਆਂ, ਨਗਾਰੇ ਵੱਜ ਰਹੇ, ਢੋਲਕੀ ਵੱਜ ਰਹੀ, ਕੀਰਤਨ ਹੋ ਰਿਹਾ, ਸ਼ਬਦ ਪੜੇ ਜਾ ਰਹੇ ਨੇ, ਕਿੱਡੀ ਮਹਾਨ ਕਿਰਪਾ ਹੈ। ਆਓ ਕੇਂਦਰ ਦੀ ਸਭਾ ਕੀ ਹੈ, ਗੁਰੂ ਕੀ ਸੰਗਤ, ਇੱਕ ਵਾਰ ਤਰਲੋਕੀ ਵੀ ਇਸ ਮਿਲਣੀ ਦੇ ਸਾਹਮਣੇ ਫਿੱਕੀ ਪੈ ਗਈ, ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਪਿਤਾ ਤੇ ਪੁੱਤਰ ਦੀ ਮਿਲਣੀ ਹੋਈ, ਆਨੰਦਪੁਰ ਦੀ ਧਰਤੀ ਵਿੱਚ ਰੌਣਕਾਂ ਲੱਗ ਗਈਆਂ, ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਨੇ ਸਮੇਂ ਦੀ ਨਜਾਕਤ ਨੂੰ ਤੱਕਿਆ, ਪੁੱਤਰ ਨੂੰ ਚੰਗੀ ਵਿਦਿਆ, ਘੋੜ ਸਵਾਰੀ, ਤੀਰ ਅੰਦਾਜ਼ੀ, ਨੇਜੇਬਾਜ਼ੀ, ਸਿਖਲਾਈ ਦਵਾਈ ਜਾਣ ਲੱਗੀ ਹੈ, ਚੰਗਿਆਂ ਉਸਤਾਦਾਂ ਦੇ ਕੋਲੋਂ, ਚੰਗਿਆਂ ਟੀਚਰਾਂ ਦੇ ਕੋਲੋਂ ਵਿਦਿਆ ਵੀ ਪੜ੍ਹਵਾਈ ਜਾਣ ਲੱਗੀ ਹੈ। ਆਨੰਦਪੁਰ ਦੀ ਧਰਤੀ ਵਿੱਚ ਰੌਣਕਾਂ ਲੱਗ ਗਈਆਂ, ਪਰ ਦੂਜੇ ਬੰਨੇ ਔਰੰਗਜ਼ੇਬ ਦੀ ਤੰਗ ਦਿਲੀ ਨੇ ਦੂਸਰਿਆਂ ਧਰਮਾਂ ਦੇ ਉੱਤੇ ਅਚੇਚੇ ਟੈਕਸ ਲਗਾ ਦਿੱਤੇ। ਉਸ ਦਿਨ ਜਿਸ ਦਿਨ ਆਪਾਂ 24 ਤਾਰੀਕ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਸੀ, ਸਮਾਂ ਵੀ ਸੀਮਤ ਗਿਆ ਸੀ ਤੇ ਵਾਰੀ ਵੀ ਲਾਸਤੀ ਆਈ ਸੀ, ਇਸ ਕਰਕੇ ਆਓ ਗੁਰੂ ਦੇ ਪਿਆਰਿਓ, ਉਸ ਦਿਨ ਮੈਂ ਸੰਖੇਪ ਜੀ ਸ਼ਹੀਦੀ ਦਾ ਵਰਣਨ ਤੁਹਾਡੇ ਨਾਲ ਕੀਤਾ ਸੀ। ਹੁਣ ਲੜੀਵਾਰ ਇਤਿਹਾਸ ਚੱਲ ਰਿਹਾ, ਉਸ ਪਾਰਟ ਤੋਂ ਸ਼ੁਰੂ ਹੁੰਦੀ ਹੈ ਗੱਲ। ਉਸ ਤੋਂ ਅੱਗੇ ਮੇਰਾ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੇ, ਫਿਰ ਕਿਵੇਂ ਨਗਾਰਿਆਂ ਉੱਤੇ ਚੋਟਾਂ ਲੱਗੀਆਂ, ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਆਪ ਜੀ ਨੂੰ ਆਓ ਬੜੇ ਵਿਸਥਾਰ ਦੇ ਨਾਲ, ਗੁਰੂ ਕਿਰਪਾ ਦੇ ਨਾਲ ਸਰਵਣ ਕਰਵਾਉਣ ਦਾ ਯਤਨ ਕਰਾਂ। ਅਨੰਦਪੁਰ ਦੀ ਧਰਤੀ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ, ਲੇਕਿਨ ਦੂਜੇ ਬੰਨੇ ਔਰੰਗਜ਼ੇਬ ਦੀ ਤੰਗ ਦਲੀ ਦੇ ਭਾਰਤ ਦਿਆਂ ਉਹਨਾਂ ਹਿੰਦੂ ਤੇ ਬ੍ਰਾਹਮਣ ਲੋਕਾਂ ਦੇ ਉੱਤੇ ਅਚੇਚੇ ਤੌਰ ਦੇ ਉੱਤੇ ਟੈਕਸ ਲਾ ਦਿੱਤੇ।

ਔਰਤੇ ਵੀ ਟੈਕਸ ਲਗਾ ਦਿੱਤਾ। ਜੱਜੂ ਉਤਾਰੇ ਜਾਣ ਲੱਗੇ, ਮੰਦਰ ਢਾਹੇ ਜਾਣ ਲੱਗੇ, ਮਸੀਤਾਂ ਉਸਾਰੀਆਂ ਜਾਣ ਲੱਗੀਆਂ, ਕੋਈ ਇਨਕਾਰੀ ਕਰਦਾ। ਔਰੰਗੇ ਦੇ ਹਾਕਮ ਜਿਹੜੇ ਤਲਵਾਰ ਦੀ ਧਾਰ ਨਾਲ ਟੁਕੜੇ ਟੁਕੜੇ ਕਰਕੇ ਧਰਤੀ ਤੇ ਸਿੱਟ ਦਿੰਦੇ, ਹਿੰਦੂ ਧਰਮ ਦਾ ਬੇੜਾ ਡੋਲ ਗਿਆ। ਕਸ਼ਮੀਰ ਦੇ ਬ੍ਰਾਹਮਣ ਦੁਖਿਆਰੇ ਹੋ ਕੇ ਕੋਈ ਦੇਵੀ ਦੇਵਤਾ ਨਹੀਂ ਬੋੜਿਆ, ਕਸ਼ਮੀਰ ਤੋਂ ਚੱਲੇ, ਅਨੰਦਪੁਰ ਆਏ, ਧੰਨ ਗੁਰੂ ਤੇਗ ਬਹਾਦਰ ਦਾ ਦਰਬਾਰ ਲਗਾਏ। ਸੁਣਿਓ ਜਰਾ ਸਾਕਾ, ਟਿੱਕ ਪਾ ਕੇ ਗਲਾਂ ਵਿੱਚ ਪੱਲੇ ਤੇ ਰੋ ਰੋ ਕੇ ਗੁਰੂ ਤੇਗ ਬਹਾਦਰ ਦੇ ਚਰਨਾਂ ਉੱਤੇ ਆਏ ਹੋਏ ਦੁਖੀ ਬ੍ਰਾਹਮਣਾਂ ਨੇ ਆਪਣੀ ਦਾਸਾਂ ਹੇ ਰੱਖੀ ਬਈ।

மருமதி நாயன் ரெய்ன கண்ணி

ভরত

0: ਲੱਕ ਮੋੜਮੀਆਂ ਧੋਤੀਆਂ ਵਧੀਆਂ ਹੋਈਆਂ ਨੇ, ਮੱਥਿਆਂ ਉੱਤੇ ਟਿੱਕੇ ਲੱਗੇ ਨੇ, ਗਲਾਂ ਵਿੱਚ ਜੰਜੂ ਪਾਏ ਨੇ, ਪਰ ਬੜੀ ਹਾਲਤ ਬਹੁਤ ਮਾੜੀ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਦਰਬਾਰ ਲੱਗਾ ਏ, ਦੂਰੋਂ ਹੀ ਰੋਂਦੇ ਆ ਰਹੇ ਨੇ, ਕਰਲਾਉਂਦੇ ਆ ਰਹੇ ਨੇ, ਮਹਾਰਾਜ ਦੇ ਚਰਨਾਂ ਉੱਤੇ ਢਹਿ ਪਏ। ਸਤਿਗੁਰੂ ਦੇ ਚਾਰ ਪਿਤਾ ਨੇ ਇੱਕ ਇੱਕ ਨੂੰ ਧੀਰਜ ਦਿੱਤਾ ਏ, ਇਹਨਾਂ ਦੇ ਰੋਣ ਦਾ ਕਾਰਨ ਪੁੱਛਿਆ ਏ, ਕਰਲਾਉਣ ਦਾ ਕਾਰਨ ਪੁੱਛਿਆ ਏ, ਇਹਨਾਂ ਦੀ ਇਤਨੀ ਮਾੜੀ ਹਾਲਤ ਦਾ ਕਾਰਨ ਪੁੱਛਿਆ। ਰੋ ਰੋ ਕੇ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਜੀ ਇੱਕ ਦੁੱਖ ਹੋਵੇ ਤੇ ਦੱਸੀਏ। ਅੱਜ ਧਰਮ ਨੂੰ ਖਤਰਾ ਏ, ਇੱਜ਼ਤ ਨੂੰ ਖਤਰਾ ਏ, ਅਣਖ ਨੂੰ ਖਤਰਾ ਏ, ਦੌਲਤ ਨੂੰ ਖਤਰਾ ਏ, ਕਿਹੜੀ ਚੀਜ਼ ਰੱਖ ਦਈਏ, ਕਿਹੜੀ ਛੱਡ ਦਈਏ। ਔਰੰਗਜ਼ੇਬ ਨੇ ਹਿੰਦੂ ਬ੍ਰਾਹਮਣ ਹੋਣ ਦੇ ਉੱਤੇ ਵੀ ਟੈਕਸ ਲਗਾ ਦਿੱਤਾ ਏ ਦਾਤਿਆ, ਮੰਦਰ ਢਾ ਕੇ ਮਸੀਤਾਂ ਉਤਾਰੀਆਂ ਜਾ ਰਹੀਆਂ ਨੇ, ਜੰਜੂ ਉਤਾਰੇ ਜਾ ਰਹੇ ਨੇ, ਬਹੁਤ ਮਾੜੀ ਹਾਲਤ ਹੈ। ਜਿਹੜਾ ਵੀ ਕੋਈ ਇਨਕਾਰੀ ਕਰਦਾ ਹੈ, ਤਲਵਾਰ ਦੀ ਧਾਰ ਨਾਲ ਹਾਕਮ ਟੁਕੜੇ ਟੁਕੜੇ ਕਰ ਦਿੰਦੇ ਨੇ। ਕੋਈ ਆਸਰਾ ਨਜ਼ਰ ਨਹੀਂ ਆਇਆ, ਅੱਜ ਤੇਰਿਆਂ ਚਰਨਾਂ ਦੇ ਵਿੱਚ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹਨਾਂ ਦੁਖਿਆਰਿਆਂ ਨੂੰ ਧੀਰਜ ਦਿੱਤਾ ਹੈ। ਇੱਕ ਗੱਲ ਨੋਟ ਕਰਿਓ, ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦੀ ਜੀਵਨ ਗਾਥਾ ਗੁਰੂ ਕੀ ਸੰਗਤ ਬੜੀ ਨਿਰਾਲੀ ਹੈ, ਗਲਦੇ ਨਾਲ ਲਾਉਂਦੇ ਨੇ, ਪਿਆਰ ਦਿੰਦੇ ਨੇ, ਸਤਿਕਾਰ ਦਿੰਦੇ ਨੇ, ਤੇ ਦਰਬਾਰ ਵਿੱਚ ਬੈਠਣ ਵਾਸਤੇ ਬੇਨਤੀ ਕਰ ਰਹੇ ਨੇ ਮੇਰੇ ਸਤਿਗੁਰੂ ਪਾਤਸ਼ਾਹ ਜੀ। ਇਹਨਾਂ ਨੂੰ ਥੋੜਾ ਜਿਹਾ ਧੀਰਜ ਆਇਆ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀਆਂ ਉਸ ਵੇਲੇ ਜੈ ਜੈਕਾਰਾਂ ਚੌਹਾਂ ਕੁੰਟਾਂ ਦੇ ਵਿੱਚ ਹੋ ਰਹੀਆਂ ਸੀ। ਇਹ ਲੋਕ ਜਾਣਦੇ ਨੇ ਕਿ ਗੁਰੂ ਤੇਗ ਬਹਾਦਰ ਦੇ ਪਿਤਾ ਖੜਗਧਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਮੇਂ ਦੀ ਹਕੂਮਤ ਨਾਲ ਚਾਰ ਜੰਗ ਲੜੇ ਔਰ ਚੌਹਾਂ ਦੇ ਉੱਤੇ ਫਤਿਹ ਹਾਸਲ ਕੀਤੀ ਸੀ। ਬਰਕਤਾਂ ਦਾ ਦਰ ਹੈ, ਸਾਡੀ ਪੁਕਾਰ ਮਨਜ਼ੂਰ ਹੋ ਗਈ ਹੈ। ਹਜ਼ੂਰ ਇਹਨਾਂ ਨੂੰ ਦਰਬਾਰ ਦੇ ਵਿੱਚ ਬਿਠਾ ਕੇ ਤਖ਼ਤ ਉੱਤੇ ਬੈਠੇ ਸੋਚ ਰਹੇ ਨੇ ਕਿ ਇਹਨਾਂ ਦੇ ਧਰਮ ਦੀ ਨਈਆ ਦਾ ਡੁੱਬਰਿਆ ਬੇੜਾ ਜਿਹੜਾ ਹੈ ਉਹਨੂੰ ਕਿੱਦਾਂ ਪਾਰ ਲਾਇਆ ਜਾਵੇ। ਮੌਕੇ ਦੇ ਉੱਤੇ ਮੇਰੇ ਕਲਗੀ ਤੋਂ ਪਾਤਸ਼ਾਹ ਹਾਨੀਆਂ ਨਾਲ ਖੇਲਦੇ ਖੇਲਦੇ ਇਤਿਹਾਸ ਕਰ ਕਹਿੰਦੇ ਨੇ, ਹਸੂ ਹਸੂ ਕਰਦਾ ਚਿਹਰਾ ਏ ਤੇ ਦਰਬਾਰ ਵਿੱਚ ਆਏ, ਆਣ ਕੇ ਬਾਪੂ ਜੀ ਨੂੰ ਨਮਸਕਾਰ ਕੀਤੀ ਏ, ਪਿਆਰ ਨਾਲ ਗੋਦੀ ਵਿੱਚ ਬਹਿ ਗਏ, ਗੱਲ ਵੱਖਰੀ ਪਾਈ, ਪਰ ਬਾਪੂ ਨੂੰ ਗੰਭੀਰ ਸੋਚ ਵਿੱਚ ਤੱਕ ਕੇ ਇੱਕ ਸਵਾਲ ਕੀਤਾ। ਕਹਿਣ ਲੱਗੇ, ਪਿਤਾ ਜੀ ਇਹ ਕੌਣ ਲੋਕ ਨੇ, ਕਿੱਥੋਂ ਆਏ ਨੇ, ਇਹਨਾਂ ਦੇ ਚਿਹਰੇ ਕਮਲਾਏ ਹੋਏ ਨੇ, ਇਹਨਾਂ ਦੇ ਨੈਣਾਂ ਦੇ ਵਿੱਚ ਡਰਦੀ ਬੜੀ ਲਾਲੀ ਨਜ਼ਰ ਆ ਰਹੀ ਹੈ, ਇਹਨਾਂ ਦੀ ਹਾਲਤ ਬਹੁਤ ਪਤਲੀ ਹੈ, ਮੱਥਿਆਂ ਉੱਤੇ ਟਿੱਕੇ ਨੇ, ਓਪਰੇ ਸੁਭਾਅ ਨੇ, ਲੱਕ ਮੋੜਮੀਆਂ ਧੋਤੀਆਂ, ਗਲਾਂ ਵਿੱਚ ਜੰਜੂ। ਇਹ ਕੌਣ ਲੋਕ ਨੇ, ਬੜੇ ਘਬਰਾਏ ਜਾਂ ਜਾਪ ਰਹੇ ਨੇ। ਸਤਿਗੁਰੂ ਤੇਗ ਬਹਾਦਰ ਨੇ ਪੁੱਤਰ ਦੇ ਕੋਲੋਂ ਜਦੋਂ ਇੰਨੇ ਸਵਾਲ ਸੁਣੇ ਨਾ, ਤੇ ਮਹਾਰਾਜ ਨੇ ਇੱਕੋ ਹੀ ਜਵਾਬ ਦਿੱਤਾ। ਕਹਿਣ ਲੱਗੇ, ਬੇਟਾ ਇਹ ਕਸ਼ਮੀਰ ਦੇ ਬ੍ਰਾਹਮਣ ਨੇ, ਗਵਰਨਰ ਸ਼ੇਰ ਅਫਗਾਨ ਇਹਨਾਂ ਦੇ ਜੰਜੂ ਉਤਾਰ ਰਿਹਾ ਏ, ਟਿੱਕੇ ਲਾ ਰਿਹਾ ਏ, ਮੰਦਰ ਢਾ ਰਿਹਾ ਏ, ਇੱਜ਼ਤਾਂ ਲੁੱਟ ਰਿਹਾ ਏ, ਦੌਲਤ ਲੁੱਟ ਰਿਹਾ ਏ, ਇਹਨਾਂ ਦੇ ਧਰਮ ਦੀ ਲਈਆ ਦਾ ਬੇੜਾ ਡੁੱਬ ਰਿਹਾ ਏ, ਔਰ ਚਾਰ ਕਸੇਰੇ ਤੋਂ ਜ਼ੁਲਮੀ ਛੱਲਾਂ ਜਿਹੜੀਆਂ ਨੇ ਬੇੜੇ ਨੂੰ ਧੱਕੇ ਮਾਰ ਰਹੀਆਂ ਨੇ, ਇਹ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਨੇ। ਮੇਰੇ ਕਲਗੀ ਤਰਪਾਤਸ਼ਾਹ ਦੂਸਰਾ ਸਵਾਲ ਕਰਦੇ ਨੇ, ਪਿਤਾ ਜੀਓ ਇਹ ਧਰਮ ਦੀ ਨਈਆ ਦਾ ਡੁੱਬ ਰਿਹਾ ਬੇੜਾ ਕਿਸੇ ਤਰੀਕੇ ਨਾਲ ਕੰਢੇ ਤੇ ਵੀ ਲੱਗ ਸਕਦਾ ਹੈ। ਹਾਂ ਬੇਟਾ, ਕੋਈ ਮਹਾਨ ਆਤਮਾ ਦਿੱਲੀ ਜਾਵੇ, ਔਰੰਗਜ਼ੇਬ ਦੇ ਨਾਲ ਵਾਰਤਾ ਕਰੇ, ਜੇ ਵਾਰਤਾ ਦੇ ਨਾਲ ਗੱਲਬਾਤ ਦੇ ਨਾਲ ਕੋਈ ਗੱਲ ਨਾ ਬਣੇ ਤੇ ਪੁੱਤਰਾ ਕੁਰਬਾਨੀ ਕਰਨੀ ਪੈਣੀ ਹੈ। ਉਹ ਗੁਰੂ ਕੇ ਪਿਆਰੇ, ਉਹ ਕਿਤਨਾ ਹੌਸਲਾ ਹੋਵੇਗਾ ਮੇਰੇ ਬਾਜਾਂ ਵਾਲੇ ਗੁਰਦੇਵ ਦਾ। 9 ਸਾਲ ਦੀ ਉਮਰ, ਸ਼ਾਇਰ ਕਹਿੰਦਾ, ਜੋ ਤਿੱਖੀਆਂ ਦੋ ਤਲਵਾਰਾਂ ਦਾ ਇੱਕ ਮਿਆਨ ਸਮਾਉਣਾ ਔਖਾ ਏ, ਸਭ ਦੁਨੀਆ ਪਿੱਟਦੀ ਧੰਦਿਆਂ ਨੂੰ ਹਰੀ ਨਾਮ ਧਿਆਉਣਾ ਔਖਾ ਏ, ਮਨ ਲੱਖਾਂ ਹੀ ਕੁਸ਼ਤੀ ਜਿੱਤ ਲੈਂਦੇ ਹੰਕਾਰ ਨੂੰ ਢਾਉਣਾ ਔਖਾ ਏ, ਬਿਨ ਸਿਆਣੇ ਡੁੱਬਦੀ ਬੇੜੀ ਨੂੰ ਕੰਢੇ ਤੇ ਲਾਉਣਾ ਔਖਾ ਏ, ਗੱਲ ਮੂੰਹੋਂ ਕਹਿਣੀ ਸੌਖੀ ਏ ਪਰ ਬੋਲ ਪਗਾਉਣਾ ਔਖਾ ਏ। ਮਹਾਰਾਜ ਕਹਿਣ ਲੱਗੇ, ਪਿਤਾ ਜੀ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਘਰ ਨਾਲੋਂ ਤੁਹਾਡੇ ਨਾਲੋਂ ਮਹਾਨ ਤੇ ਉੱਚਾ ਤੇ ਸੁੱਚਾ ਕੌਣ ਹੋ ਸਕਦਾ ਹੈ? ਇਹਨਾਂ ਦੁਖਿਆਰਿਆਂ ਦੀ ਬਾਂਹ ਫੜੀ ਦੀ ਲਾਜ ਲਵਾਉਣ ਲਈ ਜਾਓ ਦਿੱਲੀ, ਔਰੰਗਜ਼ੇਬ ਦੇ ਨਾਲ ਵਾਰਤਾ ਕਰੋ। ਤੇ ਸਤਿਗੁਰੂ ਤੇਗ ਬਹਾਦਰ ਨੇ ਪੁੱਤਰ ਦੇ ਕੋਲੋਂ ਬਚਨ ਸੁਣ ਕੇ ਪੁੱਤਰ ਨੂੰ ਘੁੱਟ ਕੇ ਛਾਤੀ ਨਾਲ ਲਾ ਕੇ ਅਗਲਾ ਸਵਾਲ ਕੀਤਾ, ਵੇਖੋ ਮੈਂ ਬਲਹਾਰ ਜਾਵਾਂ ਐਸੀਆਂ ਮਹਾਨ ਆਤਮਾਵਾਂ ਦਿਓ। ਅਕਾਲ ਪੁਰਖ ਦੇ ਦਰ ਤੋਂ ਮਹਾਨ ਬਰਕਤਾਂ ਲੈ ਕੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ ਸੰਸਾਰ ਦੇ ਉੱਤੇ ਆਈਆਂ ਇਹ ਮਹਾਨ ਆਤਮਾਵਾਂ ਇੱਕ ਦੂਸਰੇ ਦੇ ਨਾਲ ਬਚਨ ਹੋ ਰਹੇ ਨੇ। ਬੇਟਾ ਮੈਂ ਦਿੱਲੀ ਜਾਵਾਂਗਾ, ਔਰੰਗਜ਼ੇਬ ਦੇ ਨਾਲ ਵਾਰਤਾ ਕਰਾਂਗਾ, ਜੇ ਵਾਰਤਾ ਦੇ ਨਾਲ ਗੱਲਬਾਤ ਸਿਰੇ ਨਾ ਲੱਗੀ ਤੇ ਪੁੱਤਰਾ ਕੁਰਬਾਨੀ ਕਰਨੀ ਪੈਣੀ ਹੈ। ਜੇ ਮੈਂ ਕੁਰਬਾਨੀ ਕੀਤੀ ਤੇਰੀ ਮਹਾਂ ਵਿਧਵਾ ਹੋ ਜਾਵੇਗੀ, ਤੂੰ ਯਤੀਮ ਹੋ ਜਾਵੇਂਗਾ। ਇੱਕ 9 ਸਾਲ ਦੇ ਬੱਚੇ ਨੂੰ ਚੱਜ ਨਾਲ ਨੱਕ ਵੀ ਨਹੀਂ ਪੂੰਝਣਾ ਆਉਂਦਾ, ਉਹ ਗੁਰੂ ਕੇ ਪਿਆਰੇ ਧਨ ਹੈ ਮੇਰਾ ਬਾਜਾ ਵਾਲਾ ਵਾਹਿਗੁਰੂ ਕੂੰਜਾ ਵਾਂਗ ਕੁਰਲਾ ਕੇ ਅੱਜ ਲੋਕੀ ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ। ਉਹਦੇ ਹਰ ਵੇਲੇ ਇਹੋ ਹੀ ਆਖਦੇ ਸੀ ਮੇਰੀ ਮਾਲਕਾ ਪੂਰੀ ਫਰਿਆਦ ਕਰਦੇ, ਮੇਰਾ ਪਿਤਾ ਲੈ ਲਾ, ਮੇਰੇ ਪੁੱਤ ਲੈ ਲਾ, ਮੇਰਾ ਵਸਦਾ ਘਰ ਬਰਬਾਦ ਕਰਦੇ, ਤੂੰ ਚੁਣ ਲੈ ਲੋਹਾਂ ਦੇ ਨਾਲ ਪਰਿਵਾਰ ਮੇਰਾ, ਮੇਰੇ ਦੇਸ਼ ਨੂੰ ਆਈਪਰ ਯਾਦ ਕਰਦੇ। ਹੈ ਕੋ ਦੁਨੀਆਂ ਵਿੱਚ ਇਹੋ ਜਿਹਾ ਰਹਿ ਪੰਚ ਵਸੇ ਮੈਂ ਉਜੜਾ ਮਨ ਚੌਕ ਨੇਰਾ, ਅੱਜ ਦੁਨੀਆਂ ਕਹਿੰਦੀ ਹੈ ਵਾਹੋ ਵਾਹੋ ਗੋਬਿੰਦ ਸਿੰਘ ਧੰਨ ਤੇਰਾ ਜਿਹੜਾ। ਫਿਰ ਬਾਪੂ ਜੀ ਇੱਕ ਮੇਰੀ ਮਾਂ ਦੇ ਵਿਧਵਾ ਹੋਣ ਨਾਲ ਭਾਰਤ ਦੀਆਂ ਲੱਖਾਂ ਕਰੋੜਾਂ ਵਿਧਵਾ ਜਿਹੜੀਆਂ ਹੋਣ ਤੋਂ ਬਚ ਜਾਣ, ਇੱਕ ਮੇਰੇ ਯਤੀਮ ਹੋਣ ਨਾਲ ਭਾਰਤ ਦੇ ਕਰੋੜਾਂ ਬੱਚੇ ਯਤੀਮ ਹੋਣ ਤੋਂ ਬਚ ਜਾਣ। ਮੇਰੀ ਮਾਂ ਵੀ ਤੇ ਮੈਂ ਵੀ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲੇ ਸਮਝਾਂਗੇ। ਜਾਓ ਦਿੱਲੀ, ਸਤਿਗੁਰਾਂ ਨੇ ਤਿਆਰੀ ਕਰ ਲਈ, ਲੈ ਲੈ ਬ੍ਰਹਮ ਗਿਆਨੀ ਆ ਰੱਬੀ ਰੰਗ ਚਿਰੰਗੀਆਂ ਪਵਿੱਤਰ ਰੂਹਾਂ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਜੇਤਾ ਜੀ, ਇਹੋ ਜਿਹਾ ਸੂਰਬੀਰ ਬ੍ਰਹਮ ਗਿਆਨੀਆਂ ਨੂੰ ਨਾਲ ਲੈ ਕੇ ਲਓ ਜੀ ਕਰਕੇ ਅਰਦਾਸ। ਮੇਰੇ ਸਤਿਗੁਰੂ ਪਾਤਸ਼ਾਹ ਜੀ ਫੜੀ ਬਾਂਹ ਦੀ ਲਾਜ ਨਿਭਾਉਣ ਲਈ ਤੁਰਨ ਲੱਗੇ ਨੇ, ਗੁਜਰੀ ਨੇ ਚਰਨਾ ਤੇ ਮੱਥਾ ਟੇਕੇ ਆਏ, ਮਹਾਰਾਜ ਨੇ ਅਸੀਸ ਦਿੱਤੀ ਹੈ, ਪੁੱਤਰ ਨੂੰ ਪਿਆਰ ਦਿੱਤਾ ਹੈ, ਦੇ ਕੇ ਸੰਗਤਾਂ ਨੂੰ ਧੀਰਜ ਧੰਨ ਗੁਰੂ ਤੇਗ ਬਹਾਦਰ ਜੀ ਦਿੱਲੀ ਵੱਲ ਨੂੰ ਉਲਟੀ ਗੰਗਾ ਵਹਾਉਣ ਲਈ ਹੇ ਐਂ ਤੁਰੇ ਜਾ ਰਹੇ ਨੇ ਬਈ।
1: ਨਾ

ਲਾਲ ਸੀਨੇ ਨਾਲ ਜਾਂਦੀ ਬਹਾਰੀ ਜਿਸ ਦਾ ਫੇਰ

ella

0: ਗਿੱਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ਰਜ਼ਾ ਵਿੱਚ ਰਹਿਣ ਦੇ ਲੱਖ ਸਫਰੀ ਤਸੀ ਹੈ ਸਾਨੂੰ ਸਹਿਣ ਦੇ ਸਾਨੂੰ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਦੇ ਤੁਸੀਂ ਆਖਿਓ ਨਾ ਪਿਤਾ ਦੱਸ ਮੇਸ਼ ਨੂੰ ਕਿਸ ਹਾਲ ਚ ਗੁਜਰੀ ਮਾਤ ਹੈ ਲਾੜੀ ਮੌਤ ਨਾ ਸਵੇਰੇ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਫਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250 392 3394।

0: ਸਤੱਤਰ ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: La Pela Daya Kapa Santokh Sut Jat Gandhi Satvat E Jane Uji Ka Haita Pande Ghat ਨਾ ਇਹ ਟੁੱਟੇ।

چوکڑ مل اڑایا بے چوکے پایا سکھا کن چڑھائیا گر برہمن تھیا۔

ਦੁਨੀਆਂ ਦੇ ਵਿੱਚ ਭਿੰਨ ਭਿੰਨ ਮਜ਼ਹਬ ਨੇ, ਧਰਮ ਨੇ, ਉਹਨਾਂ ਦੇ ਪਹਿਚਾਣ ਮਾਤਰ ਆਪਣੇ ਆਪਣੇ ਚਿੰਨ੍ਹ ਵੀ ਨੇ। ਗਲੇ ਵਿੱਚ ਕਰਾਸ ਪਾਇਆ ਹੋਵੇ, ਪਹਿਚਾਣ ਹੋ ਜਾਂਦੀ ਹੈ ਇਹ ਮਨੁੱਖ ਕ੍ਰਿਸਚਨ ਹੈ। ਕਿਸੇ ਤਰੀਕੇ ਨਾਲ ਰਹਿਤ ਬੈਤ ਧਾਰਨ ਕੀਤੀ ਹੋਵੇ, ਪੰਜ ਕਕਾਰ ਪਹਿਨੇ ਹੋਵੇ, ਸਿੱਖ ਦੀ ਪਹਿਚਾਣ ਹੋ ਜਾਂਦੀ ਹੈ। ਗਲ ਵਿੱਚ ਜਨੇਊ ਹੈ, ਮੱਥੇ ਤੇ ਤਿਲਕ ਹੈ, ਚੋਟੀ ਇਤਿਆਦਕ ਹੈ, ਇਸ ਤੋਂ ਪਹਿਚਾਣ ਹੋ ਜਾਂਦੀ ਹੈ ਬ੍ਰਾਹਮਣ ਹੈ, ਹਿੰਦੂ ਹੈ। ਹੂ ਬਹੁ ਸੁਨਤ ਤੇ ਕੁਝ ਵਿਸ਼ੇਸ਼ ਪਹਿਰਾਵਾ ਮੁਸਲਮਾਨ ਦਾ ਜੋ ਹੈ ਪਹਿਚਾਣ ਦਾ ਚਿੰਨ੍ਹ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਦੇ ਵਿੱਚ ਫਰਮਾਨ ਕਰ ਰਹੇ ਨੇ ਕਿ ਚਿੰਨ੍ਹ ਉਹੀ ਠੀਕ ਹੈ ਜਿਸ ਦਾ ਸੰਬੰਧ ਮਨ ਨਾਲ ਹੋਵੇ, ਕਿਉਂਕਿ ਧਰਮ ਦੀ ਸਾਰੀ ਸਾਧਨਾ ਤੇ ਮਨ ਦੀ ਸਾਧਨਾ। ਅਗਰ ਉਹ ਚਿੰਨ੍ਹ ਸਰੀਰ ਲਈ ਵੀ ਲਾਭਕਾਰੀ ਨਾ ਹੋਵੇ ਤੇ ਮਨ ਲਈ ਵੀ ਕੋਈ ਉੱਨਤੀ ਦਾ ਮਾਰਗ ਨਾ ਦੱਸੇ ਤਾਂ ਉਹ ਚਿੰਨ੍ਹ ਸਰੀਰ ਤੇ ਇੱਕ ਬੋਝ ਹੈ। ਉਹ ਚਿੰਨ੍ਹ ਦਰਅਸਲ ਇੱਕ ਦਿਖਾਵਾ ਤੇ ਪ੍ਰਗਟਾਵਾ ਹੈ। ਹੂ ਬਹੁ ਉਸੇ ਤਰੀਕੇ ਨਾਲ ਧਾਰਮਿਕ ਦੁਨੀਆਂ ਦਾ ਇਹ ਜਨੇਊ ਜੋ ਗਾਲਬਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਪਹਿਨਾਉਣ ਲੱਗੇ ਸਨ, ਕਿਉਂਕਿ ਆਪ ਦਾ ਅਵਤਾਰ ਬੇਦੀ ਬੰਸ ਵਿੱਚ ਹੋਇਆ, ਬੇਦੀਆਂ ਦੀ ਕੁੱਲ ਵਿੱਚ ਹੋਇਆ ਤੇ ਬੇਦੀ ਉਹ ਸਨ ਜਿਨੇ ਵੇਦ ਪੜਿਓ ਸੋ ਬੇਦੀ ਕਹਾ ਹੈ। ਜੋ ਵੇਦ ਪੜ੍ਹਾਉਣ ਦਾ ਕੰਮ ਕਰਦੇ ਸਨ ਵਾਸਤਵਿਕ ਉਹ ਬੇਦੀ ਸਨ। 9 ਸਾਲ ਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਯੂ ਹੋਈ ਤਾਂ ਸ਼ਰੀਕਾ ਨੇ, ਮਾਤਾ ਪਿਤਾ ਨੇ ਸੋਚਿਆ ਕਿ ਲਾਲ ਜੀ ਨੂੰ ਜਨੇਊ ਪਹਿਨਾਈਏ। ਪਾਂਧਾ ਜਨੇਊ ਪਹਿਨਾਉਣ ਦੀ ਪੂਰੀ ਰਸਮ ਲਈ ਤਿਆਰ ਸੀ। ਉਸ ਵਕਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ। ਇਹ ਠੀਕ ਹੈ ਕਿ ਇਸ ਵਿੱਚ ਕਿਸੇ ਧਾਰਮਿਕ ਚਿੰਨ੍ਹ ਦੀ ਮੁਖਾਲਫਤ ਨਹੀਂ, ਬਲਕਿ ਅਸੀਂ ਦੇਖਦੇ ਹਾਂ ਗੁਰੂ ਨਾਨਕ ਦੀ ਨਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜਨੇਊ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ, ਆਪਣੀ ਕੁਰਬਾਨੀ ਦਿੱਤੀ। ਮੂਲ ਗੱਲ ਇਤਨੀ ਹੈ, ਬ੍ਰਾਹਮਣ ਜਬਰਨ ਜਨੇਊ ਪਹਿਨਾਉਣਾ ਚਾਹੁੰਦਾ ਸੀ, ਗੁਰੂ ਨਾਨਕ ਨੇ ਕਹਿ ਦਿੱਤਾ ਨਹੀਂ ਪਹਿਨਣਾ। ਲੇਕਿਨ ਵਕਤ ਦੀ ਹਕੂਮਤ ਜਬਰਨ ਜਨੇਊ ਉਤਾਰਨਾ ਚਾਹੁੰਦੀ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿ ਦਿੱਤਾ ਨਹੀਂ ਉਤਾਰਨ ਦੇਣਾ, ਜਬਰ ਨੂੰ ਕਬੂਲ ਨਹੀਂ ਕਰਨਾ, ਔਰ ਜੋ ਜਬਰ ਦੇ ਅੱਗੋਂ ਝੁਕ ਜਾਏ ਉਹ ਸੰਤ ਵੀ ਨਹੀਂ, ਉਹ ਮਹਾਂਪੁਰਸ਼ ਵੀ ਨਹੀਂ। ਜਦ ਸਾਰਿਆਂ ਨੇ ਐਸਾ ਮਾਹੌਲ ਬਣਾ ਦਿੱਤਾ ਕਿ ਜਨੇਊ ਪਹਿਨਾਉਣਾ ਹੀ ਹੈ, ਤਾਂ ਉਸ ਵਕਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਨ ਕੀਤਾ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਗੱਤ। ਮੂਲ ਪੰਕਤੀ, ਜੇ ਇਹ ਜਨੇਊ ਤੇਰੇ ਕੋਲ ਹੈ ਤੇ ਮੈਂ ਪਹਿਨਣ ਨੂੰ ਤਿਆਰ ਹਾਂ, ਮੈਨੂੰ ਕੋਈ ਇਤਰਾਜ਼ ਨਹੀਂ। ਇਸ ਤਰ੍ਹਾਂ ਦਾ ਅਗਰ ਜਨੇਊ ਤੂੰ ਮੈਨੂੰ ਪਹਿਨਾਉਣਾ ਚਾਹੇ ਮੈਂ ਬਖੁਸ਼ੀ ਪਹਿਨ ਲਿਆਂਗਾ, ਤੇਰਾ ਸ਼ੁਕਰਾਨਾ ਕਰਾਂਗਾ, ਤੇਰਾ ਧੰਨਵਾਦ ਕਰਾਂਗਾ। ਉਹ ਕਿਹੜਾ ਜਨੇਊ? ਸਾਹਿਬ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਜਨੇਊ ਕਪਾਸ ਤੋਂ ਤੇ ਕਪਾਸ ਦੇ ਕੱਤੇ ਹੋਏ ਸੂਤ ਤੇ ਸੂਤ ਨੂੰ ਦਿੱਤੀਆਂ ਹੋਈਆਂ ਗੰਢਾਂ ਤੇ ਵੱਟ, ਇਤਿਹਾਸਕ ਨਾਲ ਇਹ ਜਨੇਊ ਤਿਆਰ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਕਪਾਸ ਹੋਵੇ ਦਇਆ ਦੀ, ਔਰ ਉਸ ਤੋਂ ਬਣੇ ਜਿਹੜਾ ਸੂਤ ਉਹ ਸੰਤੋਖ ਹੋਵੇ, ਔਰ ਉਹਨੇ ਉੱਚੇ ਆਚਰਣ ਦੀ ਗੰਢ ਦਿੱਤੀ ਗਈ ਹੋਵੇ
ਉਹਨੂੰ ਜੱਤ ਸੱਦੀ ਵੱਟ ਦਿੱਤੀ ਗਈ ਹੋਵੇ। ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਗੱਤ। ਵਾਸਤਵਿਕ ਧਰਮ ਦੇ ਮੂਲ ਬੁਨਿਆਦੀ ਗੁਣ ਹੀ ਦਇਆ ਤੇ ਸੰਤੋਖ ਨੇ। ਸਾਹਿਬ ਕਹਿੰਦੇ ਨੇ ਕਿ ਦਇਆ ਤੋਂ ਹੀਣਾ, ਸੰਤੋਖ ਤੋਂ ਹੀਣਾ, ਜੱਤ ਸੱਤ ਤੋਂ ਹੀਣਾ ਜਨੇਊ ਕੀ ਮੈਨੇ ਰੱਖੇਗਾ। ਧਰਮ ਦੀ ਹੋਂਦ ਤਾਂ ਕੁਛ ਉਦਿਆਤਮ ਗੁਣਾਂ ਤੇ ਖੜੀ ਹੈ, ਕੋਈ ਦੈਵੀ ਗੁਣਾਂ ਤੇ ਖੜੀ ਹੈ, ਨਾ ਕਿ ਕੇਵਲ ਦਿਖਾਵਟੀ ਚੱਕਰ ਚੈਨੇ ਤੇ। ਸਾਹਿਬ ਕਹਿੰਦੇ ਇਸ ਤਰ੍ਹਾਂ ਦੀ ਕਪਾਸ ਦਾ ਬਣਿਆ ਹੋਇਆ ਜਨੇਊ ਜੇ ਤੇਰੇ ਕੋਲ ਹੈ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਗੱਤ, ਜੇ ਹੈਗਾ ਤੇ ਮੇਰੇ ਗਲ ਵਿੱਚ ਪਾ ਦੇ। ਜਗਤ ਵਿੱਚ ਸਭ ਕੁਛ ਦਿੱਤਾ ਜਾ ਸਕਦਾ ਹੈ, ਲਿੱਤਾ ਜਾ ਸਕਦਾ ਹੈ, ਇੱਕ ਦੈਵੀ ਗੁਣ ਨਾ ਦਿੱਤੇ ਜਾ ਸਕਦੇ ਨੇ ਨਾ ਲਿੱਤੇ ਜਾ ਸਕਦੇ, ਨਾ ਖਰੀਦੇ ਜਾ ਸਕਦੇ ਨੇ ਨਾ ਵੇਚੇ ਜਾ ਸਕਦੇ ਨੇ। ਹਾਂ, ਦੈਵੀ ਗੁਣਾਂ ਦੀ ਤੜਪ ਦਿੱਤੀ ਜਾ ਸਕਦੀ ਹੈ, ਦੈਵੀ ਗੁਣਾਂ ਦੀ ਪਿਆਸ ਦਿੱਤੀ ਜਾਂਦੀ ਹੈ। ਬਸ ਸਤਸੰਗ ਤੇ ਮਹਾਂਪੁਰਸ਼ਾਂ ਦੇ ਕਲਾਮ ਦਾ ਇਤਨਾ ਹੀ ਲਾਭ ਹੈ, ਔਰ ਉਹ ਸਮਝ ਲਓ ਲਾਹਾ ਖੱਟ ਕੇ ਲੈ ਗਿਆ ਜਿਹਦੇ ਅੰਦਰ ਇਹ ਤੜਪ ਪੈਦਾ ਹੋ ਗਈ, ਜਿਸ ਦੇ ਅੰਦਰ ਇਹ ਪਿਆਸ ਪੈਦਾ ਹੋ ਗਈ। ਤੋ ਸਾਹਿਬ ਕਹਿੰਦੇ ਨੇ ਦਇਆ ਦਾ ਵਾਸਤਵਿਕ ਕਪਾਸ ਹੋਵੇ ਔਰ ਉਸਦਾ ਵਟਿਆ ਹੋਇਆ ਸੂਤ ਸੰਤੋਖ ਹੋਵੇ, ਉਹਨੂੰ ਜੱਤ ਤੇ ਸਤ ਦੀ ਵੱਟ ਚੜੀ ਹੋਵੇ ਤੇ ਗੰਢਾਂ ਦਿੱਤੀਆਂ ਹੋਵਨ, ਇਹ ਜਨੇਊ ਜੀ ਕਾ ਆਈ ਤਾਂ ਪਾਂਡੇ ਕੱਥ, ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ। ਸਾਹਿਬ ਕਹਿੰਦੇ ਜਿਹੜਾ ਜਨੇਊ ਤੂੰ ਮੈਨੂੰ ਪਹਿਨਾਏਗਾ, ਆਖਰ ਇੱਕ ਦਿਨ ਕਮਜ਼ੋਰ ਹੋ ਜਾਏਗਾ, ਟੁੱਟ ਜਾਏਗਾ, ਫਿਰ ਮੈਲਾ ਹੋਏਗਾ, ਲੇਕਿਨ ਐਸਾ ਜਨੇਊ ਜੋ ਦਇਆ ਦੀ ਕਪਾਸ ਤੋਂ ਬਣਦਾ ਹੈ, ਮਹਾਰਾਜ ਕਹਿੰਦੇ ਨਾ ਇਹ ਟੁੱਟੇ, ਇਹ ਟੁੱਟਦਾ ਨਹੀਂ, ਇਹਨੂੰ ਮੈਲ ਨਹੀਂ ਲੱਗਦੀ। ਔਰ ਜੇ ਅੰਤਮ ਸਮੇਂ ਕਾਇਆ ਨੂੰ ਜਦ ਜਲਾਇਆ ਜਾਂਦਾ ਹੈ ਤਾਂ ਇਹ ਜਨੇਊ ਜਲਦਾ ਵੀ ਨਹੀਂ। ਮਹਾਰਾਜ ਫਰਮਾਨ ਕਰਦੇ ਨੇ ਧਨ ਸੁਮਾਨਸ ਨਾਨਕਾ ਜੋਗਲ ਚੱਲੇ ਪਾਇਆ। ਪੂਜਣ ਯੋਗ ਨੇ ਉਹ ਮਨੁੱਖ, ਧਨ ਧਨ ਨੇ ਉਹ ਮਨੁੱਖ ਜੋ ਇਸ ਤਰ੍ਹਾਂ ਦਾ ਜਨੇਊ ਪਹਿਨ ਕੇ ਪ੍ਰਭੂ ਦੇ ਦਰ ਤੇ ਜਾਂਦੇ ਨੇ, ਜੋ ਇਸ ਤਰ੍ਹਾਂ ਦਾ ਜਨੇਊ ਆਪਣੇ ਤਨ ਤੇ ਸ਼ਿੰਗਾਰਦੇ ਨੇ, ਦੈਵੀ ਗੁਣਾਂ ਦਾ ਸ਼ਿੰਗਾਰ ਪਹਿਨ ਕੇ ਜੋ ਪ੍ਰਭੂ ਦੀ ਦਰਗਾਹ ਵਿੱਚ ਹਾਜ਼ਰ ਹੁੰਦੇ ਨੇ, ਪੂਜਣ ਯੋਗ ਨੇ। ਬਾਕੀ ਜਿਹੜਾ ਜਨੇਊ ਤੂੰ ਪਹਿਨਾਉਣਾ ਚਾਹੁੰਦਾ, ਇਹ ਤੇ ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ। ਚੌਕੜ ਚਾਰ ਕੌੜੀਆਂ ਦਾ ਸੂਤ, ਚਾਰ ਕੌੜੀਆਂ ਦੀ ਕਪਾਸ, ਇਹਦਾ ਮੁੱਲ ਤੇ ਇਤਨਾ ਕੀ ਹੈ ਜੋ ਤੂੰ ਖਰੀਦ ਕੇ ਲਿਆਂਦਾ ਹੈ ਤੇ ਚੌਕੇ ਵਿੱਚ ਬਿਠਾ ਕੇ ਜਜਮਾਨ ਨੂੰ ਪਹਿਨਾਉਂਦਾ। ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ, ਸਿੱਖਾ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ, ਤੇ ਕੰਨ ਦੇ ਸੂਹੇ ਸਿੱਖਿਆ ਦੇਣਾ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ ਗਿਆ, ਕਿਉਂਕਿ ਤੈਨੂੰ ਜਨੇਊ ਪਹਿਨਾ ਦਿੱਤਾ ਹੈ ਤੋ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ ਗਿਆ। ਸਾਹਿਬ ਕਹਿੰਦੇ ਨੇ ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ, ਜਦ ਸਮਾਂ ਪਾ ਕੇ ਉਹ ਗੁਜ਼ਰ ਗਿਆ, ਮਰ ਗਿਆ, ਉਹਨੂੰ ਜਲਾ ਦਿੱਤਾ ਗਿਆ, ਜਨੇਊ ਤੇ ਝੜ ਗਿਆ, ਵੇ ਤੱਗਾ ਗਿਆ, ਉਹ ਬਿਨਾਂ ਜਨੇਊ ਤੋਂ ਹੀ ਅੱਗੇ ਚਲਾ ਗਿਆ। ਤੋ ਤੇਰਾ ਪਾਇਆ ਹੋਇਆ ਜਨੇਊ ਸਾਥ ਤੇ ਗਿਆ ਨਹੀਂ, ਚਾਹੀਦਾ ਉਹ ਜਨੇਊ ਜੋ ਸਾਥ ਜਾਏ, ਜੋ ਮਰਨ ਤੋਂ ਬਾਅਦ ਕੰਮ ਨਹੀਂ ਆਉਂਦਾ, ਉਹ ਕੋਈ ਧਾਰਮਿਕ ਚਿੰਨ੍ਹ ਨਹੀਂ, ਉਹ ਕੋਈ ਧਾਰਮਿਕ ਗੁਣ ਨਹੀਂ। ਇਹ ਠੀਕ ਹੈ ਕਿ ਕੁਛ ਚਿੰਨ੍ਹ ਐਸੇ ਨੇ ਸਰੀਰ ਦੀ ਰੱਖਿਆ ਲਈ, ਉਹਦੇ ਨਾਲ ਧਰਮ ਦਾ ਅੰਗ ਇਸ ਵਾਸਤੇ ਜੋੜ ਦਿੱਤਾ ਗਿਆ ਕਿ ਮਨੁੱਖ ਉਹਨਾਂ ਨੂੰ ਪਹਿਨੀ ਰੱਖੇ, ਧਾਰਨ ਕਰੀ ਰੱਖੇ, ਲੇਕਿਨ ਦਿਖਾਵਨ ਐਸਾ ਪ੍ਰਤੱਖ ਆਉਂਦਾ ਹੈ ਕਿ ਜਨੇਊ ਨਾ ਕੋਈ ਸਰੀਰ ਦੀ ਰੱਖਿਆ ਕਰਦਾ ਹੈ ਨਾ ਮਨ ਦੀ, ਨਾ ਇਹਦੇ ਨਾਲ ਕੋਈ ਸਰੀਰਕ ਲਾਭ ਹੈ ਤੇ ਨਾ ਹੀ ਇਹਦੇ ਨਾਲ ਕੋਈ ਅਧਿਆਤਮਕ ਤਲ ਤੇ ਉੱਨਤੀ ਹੁੰਦੀ ਹੈ। ਦੂਸਰੇ ਸਲੋਕ ਵਿੱਚ
جو اس 15ویں پوڑی دے نال ہے، سدگر فرمان کردے نے، لکھ چوریاں، لکھ جاریاں، لکھ کوڑیاں، لکھ گال۔ جے دیکھیا جائے جنے وہ پہنے ہیں لیکن دھارن کیتے ہویا بھی لکھاں طرح دیاں چوریاں چل دیاں نے، یاریاں چل دیاں نے، اور طرح طرح دا کوڑ چلدا ہے، جھوٹ تے بیشتر گالاں چل دیاں نے۔ بول ستھرے نہیں، گالیاں دے نال پرے ہوئے نے، لکھ ٹھگیاں پینامیاں رات دنس جینا۔ ایک طرح دی ٹھگی نہیں، لکھاں طرح دی ٹھگی تے پہنامیاں، امانت دے خیانت کرنی، وشواس گھات کرنا بہت وڈا گناہ ہے، بہت وڈا اے پاپ جو جگت دے جو ہے چل رہے۔ لکھ ٹھگیاں پینامیاں رات دنس جینا، اس جیو دے نال طرح طرح دیاں ٹھگیاں، طرح طرح دا وشواس گھات، طرح طرح دیاں گالیاں تے جھوٹ، طرح طرح دیاں چوریاں تے یاریاں جڑیاں ہوئیاں نے۔ تک کپاؤ گتی ہے بامن وٹے آئے، صاحب کہندے نے اے دن رات جو انرتھ جیو دے نال ہے، تو کپاس نو کت کے وٹ کے تے آ کے گل وچ پا دینا ہے، تے پاؤں دی رسم سمے ایسا کردا ہے کہ کوہ بکرا رن کھایا سب کو آکھے پائے۔ خطریاں نو جد جنیو پہنایا جاندا سی تو گھر وچ بقاعدہ بکرا رن کے تمام رشتے داراں نو کھلایا جاندا سی، اینو ایک مہان خوشی دی رسم سمجھ کے ساریاں لئی پریتی بھوج دا انتظام کیتا جاندا سی۔ تو صاحب کہندے نے کوہ بکرا رن کھایا، بکرے نو کویا رنے ہے اور پھر ساریاں نے کھادا ہے، اس طرح دا پریتی بھوج کیوں ہویا؟ سب کو آکھے پائے، ساریاں نو آکھرے پاندا کہ جنیو پہنا دیتا ہے، جنیو پا دیتا ہے، پہ گیا اس نو جنیو، ایک مہان دھرم رسم ہو گئی۔ صاحب کہندے نے ہوئے پرانا سٹیے بھی پھر پائیے ہو۔ جد او جنیو پرانا ہو جاندا ہے، ٹوٹ جاندا ہے، پھر ہور پایا جاندا ہے، بار بار بدلیا جاندا ہے، نانک تگ نہ ٹٹئی جے تگ ہووے جور۔ واسطوک زور والا اگر جنیو ہووے، طاقت والا اگر جنیو ہووے، اودا اگر دھارن کیتا جائے تو مہاراج کہندے او جنیو ٹٹدا نہیں، سدیو ہی رہندا ہے، سدیو کال رہندا ہے۔ اے دیوی گن سدیو کال جیو آتما لئی روشنی دا جو ہے باعث بندے نے۔ نائے منیے پت اوپجے سالا ہی سچ سوت، صاحب شری گرو نانک دیو جی مہاراج دا اے تیجا سلوک۔ آپ کہندے نے صرف تو سلاد دا سوتر ہوئے، پربھو دے نام نو جڑا مننا ہے اس تو ملی ہوئی پت ہوئے، تے صرف تو سلاد آ کتے ہویا سوت ہوئے، درگے اندر پائیے تگ نہ ٹوٹا سپوت۔ اس طرح دا جو پوتر جنیو ہے، اس طرح دا جو پوتر تاگا ہے، وہ ٹوٹدا نہیں، پوت تو مراد پوتر۔ اور منک ہے درگاہ دے اندر پرویش کر جاندا ہے، باو پرماتما نو قبول ہو جاندا ہے، ایشور نو قبول ہو جاندا ہے۔ صاحباں دا اگاں فرمان، تگ نہ اندری تگ نہ ناری، تیرے جتنے گیان اندرے نے انہاں نو کوئی جنیو نہیں، انہاں نو کوئی بندھن نہیں، بے قابو نے تیری اکھاں، بے قابو نے تیرے کن، تیرے ہاتھ، تیرے پیر، تیری رسنا، تیری توچا، تگ نہ اندری تگ نہ ناری۔ پھر استری منکھتا دا ارد انگ ہے، اور اے جنیو قریباً قریباً استری ذات نو نہیں پہنایا جاندا، پرش نو ہی پہنایا جاندا ہے۔ تو منکھتا دا ادھا انگ جنیو تو بنا رہ گیا،
कोई टीकाकार ते व्याख्याकार नारी दे अर्थ नाड़ियां कर देने। भाई ना इंद्रियां नू तू धागा पहनाया ना ही शरीरक नाड़ियां नू। पलके थुक पवे नित दाड़ी रोज रोज तेरी बेइज्जती आउंदी है। किसी दी बेइज्जती हो जाए समझा जांदा सी फलाने दी दाड़ी मैली हो गई। या ऐसा भी रिवाज सी कि किसी दी बेइज्जती करनी हो दी दाड़ी नू हथ पाओ उदी दाड़ी ते थुक दो। मूल गल इतनी आउंदी सी कि इस दी बेइज्जती करनी है। साहिब कहिंदे रोज रोज बेइज्जती आउंदी है। कारण के इंद्रे काबू च नहीं, बेकाबू जो है चल रहे ने। इन्हां नू कोई जनेऊ नहीं पहनाया होया। तग ना पैरी तग ना हथी, ना पैरां नू जनेऊ ना हथां नू जनेऊ। तग ना जेवा तग ना अखी, ना जनबान नू जनेऊ पहनाया है ना अखां नू। वे तगा आपे वत्ते वट धागे अवरा कथे। ऐ ब्राह्मण तू आप ते बिना जनेऊ तो घूम रहे हैं। तेरे किसे ज्ञान इंद्रे नू जनेऊ जो है पहराया नहीं गया। बिना जनेऊ तू तू विचर रहे हैं ते आप धागा वट वट के सारिया नू पहनाई जाना है। ले भाड़ करे वे आओ कड़ कागल दसे राओ। फिर सौदा करके भाड़ा लेके जिजमान दी लड़की दा तू ब्याह कर दें, शादी कर दें। ओ देच तू अपना भाड़ा पहले ही जो है मुहैया कर देना। साहिब गुरु अमरदास जी महाराज फरमान कर देने सा पुत्री जिजमान की सा तेरी कित धान खा दे तेरा जन्म गया। जिजमान की बच्ची तो तेरी बच्ची है ते उसका भी तू ब्याह दा भाड़ा ले रहे हैं इति अपनी बच्ची दा ले रहे हैं। और इस तरह दे धान दे नाल ते तेरा जन्म ते जीवन खुआर हो गया। ले पहाड़ करे वे आओ कड कागल दस्ते राओ। ते फिर धर्म ग्रंथा नू अगे करके तू जगत नू रस्ता दसदा है परमात्मा दा। साहिब श्री गुरु नानक देव जी महाराज दा फरमान सुन वेखो लोका एहो विडान। ए जगत दे लोको एक आश्चर्य कौतक वेखो, एक निराला कौतक वेखो। मन अंधा नाव सुजान है ते मन दा अंधा लेकिन स्याणा करके जाने आ जांदा है ते अंधा लेकिन राह दिखा रहे है। प्रभु दे मार्ग दा कोई पता नहीं कोई बोध नहीं ते फिर भी चर्चा करी जांदा है, फिर भी सारे जगत नू दसी जांदा है। साहिब श्री गुरु नानक देव जी महाराज उस कर्म नू उस चिन्ह नू फोकट मंदे ने जो जीवन लई बोझ बन जाए ते जेदे च कुछ भी अध्यात्मक गुणा दी झलक ना मिले। बस इत्थों ही गुरु नानक दी दुनिया कुछ निराली हो गई और इत्थों ही गुरु नानक नू समझना औखा हो गया। जगत दे बेशतर लोगां ने कह दिता एक कुराइया है, भाव गलत रस्ते ते चल रहे। कोई इंज कह देंदे सन ये भूतना है बेताला है। सतगुरु आप भी अपनी बाणी च कहंदे ने कोई कहे भूतना को कहे बेताला, कोई कहे आदमी नानक विचारा। ए विचारा नानक इन भूतने लग गए ए बेताला हो गए। जो सारे जगत दे भूतने उतारन लई आया सी दुनिया ने उन्हें भूतना कहा। जो समग्र जिंदगी नू ताल देन लई आया सी जगत ने उसनू बेताला आखे ना समझी दे कारण करके। तो साहिब श्री गुरु नानक देव जी महाराज दा फरमान वेखो ऐ जगत दे लोको एक आश्चर्य कौ तक कि स्वयं अंधा है रस्ते दा कोई पता नहीं। रस्ता है रब्बी गुण दया संतोख सील संजम विशालता दयालता समदृष्टि। इस तरह दे जिहड़े दैवी गुण ने बस यही प्रभु दा मार्ग है, यही जो है ईश्वर दा रस्ता है। ते गुणा तो बिना जितने भी कर्म कांड ने साहिब कहंदे ने ए जीवन दा बोझ है। इना श्लोकां दे नाल जो पौड़ी है वो ए है। साहिब होए दयाल किरपा करे ता साई कार कराए सी।
सो सेवक सेवा करे जिसनु हुकम मनाए सी। महाराज कहंदे ने ओ मालिक जे दया दे घर विच आ जाए जे कृपा कर देवे ताई ओ इस तरह दी कार कराउंदा है जिस कार दे संतोख हुंदा है जिस कम दे सबर हुंदा है जिस कम दे ज्ञान हुंदा है जिस कम दे जत ते सत। इतिहास रखे इजा धार्मिक जनेऊ है कि ओही धारण करदा है जिदे ते साहिब दया कर जिदे ते मालिक दी मेहरबानी हो जाए। साहिब गुरु नानक देव जी महाराज उस परिपूर्ण परमात्मा नो बार बार साहिब कहंदे ने। साहिब दा मतलब मालिक, मालिक ओही है, मलकियत उसे दी है। बाकी ते ए भूपत सब दिवस चार के झूठे करत दिवाजा। बाकी ते मलकियत चार दिना दी, आज कोई मालिक, कल होर कोई मालिक, परसों कोई होर मालिक, उस तो पहले कोई होर मालिक। ते जद इस तरह मालिक बदल जान ते वास्तविक वस्तु पई रवे ते मालिक ते झूठा होया। मालिक ते ओही है जो सदीवी होवे, हमेशा होवे। तो साहिब कहने कि ओ मालिक सच्चा है जे ओ दया करे कृपा करे ता मनुख ओही कार कराउंदा है जो उसकी कृपा ते मबनी हुंदी है, जो उसकी रहमत ते खड़ी हुंदी है। सो सेवक सेवा करे जिसनु हुकम मनाए सी। साहिब कहने वास्तविक उस सेवक ने ही धार्मिक सेवा कीती है, प्रभु दी सेवा कीती है जिसने प्रभु दे हुकम नु मन लिया, उस दे विधान नु मन लिया, उस दे नियम नु मन लिया, उदी मर्यादा नु मन लिया। उस दे नियम दी कतई भी उलंघना नहीं करदा। जो कुछ हो जांदा जीवन विच उस नु ओ उस दा हुकम समझदा है। साहिब आप थां थां ते यही जो है फरमान करदे ने कि जिहड़ा हुकम नु मन लवे बस हुक्मी दी प्रसन्नता दा पात्र बन जांदा है। कहो नानक जिन हुक्म पछाता प्रभ साहिब का तिन भेद जाता। उन्हें भेद जान लिया, उन्हें परमात्मा दी रमज नु जान लिया, जिन्हें हुक्म नु पहचान लिया ते हुक्म नु मन भी लिया। साहिब अगा चल के कहंदे ने हुक्म मनिए होवे परवान तां खसमे का महल पाए। जिहड़ा हुक्म नु मन लवे दरगाह दे प्रवान हो जाता है, काबले कबूल हो जाता है, ईश्वर की प्रसन्नता का पात्र बन जाता है। तो इत्थे समझना पड़ेगा कि हुक्म की है। जमना हुक्म है, मरना हुक्म है। दिन एक हुक्म है, रात भी एक हुक्म है, उसके हुक्म दे चल रही। सर्दी का हो जाना एक हुक्म है, गर्मी का हो जाना उसका बनाया हुआ एक नियम है, उसे सतगुरु हुक्म कहते हैं। जिस नियम नु टालिया नहीं जा सकता वह हुक्म है, जिस नु बदलिया नहीं जा सकता वह हुक्म है। और उस हुक्म नु मनन दे च ही परम सुख है, परम आनंद है। इस वास्ते साहिब कहंदे ने कि जेड़ा हुक्म मन लवे, खिड़े मथे तस्लीम कर लवे, उस हुक्म नु हुक्म मनिए होवे परवान तां खसमे का महल पाए सी। परमात्मा दा महल, परमात्मा दी आहोश उसनु नसीब हो जांदी है जो उसके हुक्म नु खिड़े मत्थे तस्लीम कर लैंदा है, मन लैंदा है। खसमे भावे सो करे मनु चिंदिया सो फल पाए सी। परमात्मा नु जो कुछ भावे है ओही ओ करे। की पता चले परमात्मा नु की भावदा है। जगत दे जितने रहबरी पुरुष ने, महापुरुष ने, वो परमात्मा दा कलाम लेके ही जगत विच आए। उस कलाम दे परमात्मा की चाहुंदा है, परमात्मा दी की मंग, सब कुछ महापुरुषां ने जगत दे सामने रख दिता है, दर्शा दिता है। और परमात्मा दी खुशी इस दे कि तू हुक्म मन। उलंघना ते हो ही नहीं सकदी। एक गल वखरी है कि कोई रोंदिया होया उस हुक्म विच रहे। जैसे मच्छी सागर तो बाहर नहीं निकल सकती, सारा कलोल पानी दे विच कर सकती है। हाँ, इतनी स्वतंत्र जरूर है कि एक किनारे तो दूसरे किनारे तक जा सकती है, बड़ी स्वतंत्रता दे नाल जा सकती है। लेकिन आखे हुण मैं पानी तो बाहर निकलना है, फिर मुश्किल है, फिर तड़पेगी, फिर मरेगी। लेकिन मच्छी ते
पानी तो शायद बाहर निकल भी सकती है, मनुख हुक्म तो बाहर निकल ही नहीं सकता। हुक्म अंदर सब को, बाहर हुक्म ना कोई। सब कुछ उस हुक्मी दे हुक्म दे चाहे तो शायद कहन खसमे भावे सो करे मन चिंदिया सो फल पाए सी। इस तरह का बंदा जो प्रभु दे हुक्म नु मनदा है, छिड़े मत्थे मनदा है, वो मन बाछत फल दी प्राप्ति करदा है। जो उसकी इच्छा होती है पूरी हो जाती है। इसनु धार्मिक अध्यात्मिक साधना करने वाले पुरुष कहते ने कि परमात्मा का नाम जपण दे नाल, उदी रजा मनण दे नाल चंगीआं ख्वाहिशां पूरीआं हो जांदीआं ने, माड़ीआं मर जांदीआं ने। अचिंत कम करे प्रभ तिन के जिन हर का नाम प्यारा। जिन्हां नूं प्रभु का नाम चंगा लगता है, प्यारा लगता है, पचन चेत परमात्मा उन्हां दे कम कर देंदा है, सवार देंदा है, शिंगार देंदा है। तो सतगुरु देव जी महाराज का फरमान, हुक्म मनिए होवे परवान ता खसमे का महल पाए सी, खसमे भावे सो करे मनु चिंदियां सो फल पाए सी, ता दरगे पैंदा जाए सी। इस तो पहला पौड़ी दे चौदवी च कह दिता, नंगा दोजक चालिया ता दिसे खरा डरावना। पंद्रवी पौड़ी सतगुरु कहिंदे ने ता दरगे पैंदा जाए सी, ओ कपड़े पा के जाएगा, कजिया होया जाएगा, ढकिया होया जाएगा, नगन नहीं, बेइज्जत नहीं। नगन हो जाना बेइज्जती है। जैसी भरी महफिल दे दुर्योधन ने कहा द्रौपदी नु नगन करो, नगन करण तो मुराद बेइज्जत, नगन करण तो बाद भई उसका पाज उघाड़ो। साहिब कहंदे ने जो उस परिपूर्ण परमात्मा का हुक्म मनदा है, हुक्म दे मनन दे नाल ही ओ कजे आ जांदा है, ओ ढके आ जांदा है, ओ महान हो जांदा है, और ओ दरगाह विच इज्जत नाल जांदा है, जगत विच इज्जत दे नाल रहिंदा है, तां दरगे पैंदा जाए सी।

ਸੇਵੀ ਸਤਿਗੁਰ ਆਪਣਾ ਸੇਵੀ ਸਤਿਗੁਰ ਆਪਣਾ ਹਰ ਸਿਮਰੀ

नानक

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਦੁਰਲਭ ਜਨਮ ਜੋ ਪ੍ਰਾਪਤ ਹੋਇਆ ਹੈ ਇਸ ਦਾ ਏਮ ਮਕਸਦ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੇ ਨਾਲ ਅਭੇਦਤਾ ਦਾ ਹੈ। ਉਸ ਅਭੇਦਤਾ ਵਾਸਤੇ ਸਤਿਗੁਰਾਂ ਦਾ ਉਪਦੇਸ਼, ਸਤਿਗੁਰਾਂ ਦੇ ਮਾਰਗ ਦੱਸੇ ਹੋਏ, ਸਤਿਗੁਰਾਂ ਦੇ ਬਚਨ ਜੋ ਗੁਰਬਾਣੀ ਗੁਰ ਇਤਿਹਾਸ ਰੂਪ ਸਾਨੂੰ ਮਿਲਦੇ ਹਨ ਉਹਨਾਂ ਦੇ ਧਾਰਨੀ ਬਣੀਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਸ ਵਈਆਂ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਚੱਲ ਰਹੀ ਹੈ। ਕੀਰਤ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖ। ਸਤਿਗੁਰੂ ਜੀ ਨੇ ਪ੍ਰਮਾਣ

ਸਥਿਤ ਹੋ ਕੇ ਵਾਸ਼ਨਾਵਾਂ ਨੂੰ ਰੋਕਣਾ, ਦਾਨ ਪੁੰਨ ਕਰਨੇ, ਸੰਜਮ ਕਹੀਏ ਧਾਰਨਾ ਧਿਆਨ ਸਮਾਧੀ ਜੋ ਯੋਗ ਮਤ ਦੇ ਅਸੂਲ ਹਨ, ਨੇਮ ਕਹੀਏ ਨਿਯਮ ਬਣਾਉਣਾ, ਮਰਿਆਦਾ ਬਣਾ ਲੈਣੀ ਕਿਸੇ ਕਰਮ ਦੇ ਕਰਨ ਦੀ।

ਸੰਸਾਰ ਦੇ ਵਿੱਚ ਅਸੀਂ ਦੇਖੇ ਦੂਸਰੀ ਤੁਕ ਵਿੱਚ ਉਪਦੇਸ਼ ਬਖਸ਼ਦੇ ਨੇ ਵੇਦ ਸ਼ਾਸਤਰ ਸਿਮਰਤ ਪੁਰਾਣ ਪੁਰਾਤਨ ਸੰਸਕ੍ਰਿਤੀ ਦੇ ਗ੍ਰੰਥ ਤੇ ਪੁਰਾਤਨ ਇਸਲਾਮ ਧਰਮ ਦੇ ਜਿਤਨੇ ਵੀ ਗ੍ਰੰਥ ਹਨ ਇਹ ਵੀ ਕਿਤਨੇ ਕਪੜੇ ਜ਼ਮੀਨ ਜਮਾਨ ਸਬਾਨ ਕੇ ਪੇਖੇ ਸਾਰੀ ਧਰਤੀ ਦੇ ਗ੍ਰੰਥ ਜਿਤਨੇ ਰਚੇ ਹੋਏ ਹਨ ਸਬਾਨ ਕਹੀਏ ਸਾਰਿਆਂ ਸਮਿਆਂ ਦੇ ਤਿੰਨਾਂ ਕਾਲਾਂ ਦੇ ਜੋ ਪਿੱਛੇ ਯੁੱਗਾਂ ਵਿੱਚ ਗ੍ਰੰਥ ਰਚੇ ਜੋ ਹੁਣ ਹਨ ਸਾਰੇ ਗ੍ਰੰਥਾਂ ਦੀ ਪੜ੍ਹਾਈ ਕੀਤੀ ਸਾਰਿਆਂ ਦੇ ਵਿਚਾਰ ਵਟਾਂਦਰੇ ਕੀਤੇ ਬੜੀ ਵਿਦਿਆ ਪ੍ਰਾਪਤ ਕੀਤੀ ਵੇਦਾਂ ਦਾ ਕਠਨ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਬਲ ਭਯੰਗਮ ਸਾਧੇ ਪਹਿਲਾਂ ਪਾਠ ਸਿੱਖਣਾ ਫਿਰ ਉਨ੍ਹਾਂ ਦੀ ਵਿਚਾਰ ਅਰਥ ਸਿੱਖਣੇ ਬੜਾ ਕਠਿਨ ਹੈ ਪਾਠ ਬੜਾ ਕਠਿਨ ਹੈ ਉਨ੍ਹਾਂ ਦਾ ਅਧਿਐਨ ਸਾਰੇ ਗ੍ਰੰਥਾਂ ਦਾ ਅਧਿਐਨ ਕੀਤਾ ਜ਼ਮੀਨ ਜ਼ਬਾਨ ਸਬਾਨ ਕੇ ਪੇਖੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਵੀ ਵਿਦਿਆ ਬਾਬਤ ਸਾਨੂੰ ਪ੍ਰੇਰਣਾ ਦਿੱਤੀ ਹੈ ਭਾਈ ਵਿਦਿਆ ਪੜ੍ਹੋ ਵਿਦਿਆ ਦੀ ਬੜੀ ਕਦਰ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜਾ ਮਾਣ ਸਤਿਕਾਰ ਹੈ ਪਰ ਇੱਕ ਬਚਨ ਕੀਤਾ ਮਹਾਰਾਜ ਨੇ ਨਾਨਕ ਲਿਖ ਹੈ ਇੱਕ ਗੱਲ ਹੋਰ ਹੋ ਮੈਂ ਚਖਣਾ ਚਾਹ ਜੇ ਤੂੰ ਵਿਦਿਆ ਪੜ੍ਹ ਕੇ ਭਾਈ ਉਸ ਵਾਹਿਗੁਰੂ ਦੇ ਭੈ ਵਿੱਚ ਵਾਹਿਗੁਰੂ ਦੇ ਸਿਮਰਨ ਵਿੱਚ ਜੀਵਨ ਬਿਤਾਉਂਦਾ ਹੈ ਫਿਰ ਤਾਂ ਤੇਰੀ ਵਿਦਿਆ ਲੇਖੇ ਹੈ ਨਹੀਂ ਫਿਰ ਸਤਿਗੁਰਾਂ ਦਾ ਹੁਕਮ ਹੈ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ

ਫਿਰ ਮਹਾਰਾਜ ਕਹਿੰਦੇ ਉਸ ਪੜ੍ਹੇ ਹੋਏ ਨੂੰ ਇਹ ਭਾਈ ਮੂਰਖ ਆਖੋ, ਪੜ੍ਹਿਆ ਮੂਰਖ ਆਖੀਏ। ਭਾਵ ਕੀ ਲੈਣਾ ਹੈ, ਹਰ ਇੱਕ ਜਗ੍ਹਾ ਸਾਨੂੰ ਪ੍ਰੇਰਣਾ ਮਿਲਦੀ ਹੈ, ਪੜ੍ਹਿਆਂ ਦੀ ਸੰਗਤ ਕਰੋ। ਬਈਆ ਪੜ੍ਹਿਆ ਪਾਸ, ਪਰ ਉਹ ਪੜ੍ਹੇ ਹੋਏ ਜਿਹੜੇ ਲੱਭ ਲੋਭ ਹੰਕਾਰੀ ਆ, ਉਹਨਾਂ ਨੂੰ ਕਹਿਤਾ ਮੂਰਖ, ਤੇ ਮੂਰਖਾਂ ਬਾਬਤ ਕਹਿਤਾ ਮੂਰਖ ਸਿਉਨਾ ਲੁਝੀਐ ਪੜ ਅੱਖਰ ਇਹੋ ਬੁਝੀ। ਉਹਨਾਂ ਦੇ ਨੇੜੇ ਵੀ ਨਹੀਂ ਜਾਣਾ, ਉਹਨਾਂ ਨਾਲ ਬਚਨ ਵੀ ਨਹੀਂ ਕਰਨਾ ਕੋਈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਦੋ ਸਵਈਆਂ ਦੇ ਵਿਚ ਵਿਦਵਾਨਾਂ ਦਾ, ਕਰਮ ਕਾਂਡੀਆਂ ਦਾ ਸਾਨੂੰ ਬਚਨ ਉਦਾਹਰਣ ਦੇ ਦੇ ਕੇ ਭਾਈ ਬਚਨ ਕੀਤਾ ਸੀ ਕਿ ਉਹ ਵਿਦਿਆ, ਉਹ ਤੀਰਥਾਂ ਦੇ ਇਸ਼ਨਾਨ, ਸਮਾਧੀਆਂ, ਦਮਦਾਨ, ਅਨੇਕ ਤਰ੍ਹਾਂ ਦੇ ਨੇਮ ਆਦਿਕ ਭਾਈ, ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ। ਜੇ ਤੇਰੇ ਕੋਲ ਸਿਮਰਨ ਨਹੀਂ ਹੈ, ਵਾਹਿਗੁਰੂ ਦਾ ਜਾਪ ਨਹੀਂ ਹੈ, ਤਾਂ ਇਹ ਸਾਰੇ ਹੀ ਕਰਮ ਵਾਹਿਗੁਰੂ ਦੇ ਲੇਖੇ ਵਿਚ ਇੱਕ ਰੱਤੀ ਦੇ ਬਿਨੀ ਜਾਂ ਇੱਕ ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾਂ, ਭਾਵਨਾ ਤੋਂ ਬਿਨਾਂ, ਇੱਕ ਰੱਤੀ ਵੀ ਅਕਾਲ ਪੁਰਖ ਦੀ ਦਰਗਾਹ ਦੇ ਵਿਚ ਇਹਨਾਂ ਦੀ ਕੀਮਤ ਨਹੀਂ ਪੈਣੀ। ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਣ ਅਗਲੇ ਸਵਈਏ, ਜੋ ਛੇਵਾਂ ਸਵਈਆ ਅੱਜ ਸਾਨੂੰ ਬਖਸ਼ਦੇ ਨੇ, ਆਓ ਸਤਿਗੁਰਾਂ ਦੀ ਬਾਣੀ ਸਰਵਣ ਕਰੀਏ, ਸਰਵਣ ਕਰਕੇ ਵਿਚਾਰ ਕਰੀਏ, ਵਿਚਾਰੀ ਹੋਈ ਬਾਣੀ ਨੂੰ ਹਿਰਦੇ ਵਸਾਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਮ ਦਾ ਅਰਥ ਹੈ, ਬਾਣੀ ਵਿਚ ਬਹੁਤ ਵਾਰ ਪਾਠ ਆਇਆ, ਦਮ ਦਾ ਅਰਥ ਹੈ ਦਸਾਂ ਇੰਦਰੀਆਂ ਨੂੰ ਰੋਕਣਾ, ਇਹ ਹੈ ਸਾਮ ਦਮ। ਬਹੁਤ ਵਾਰ ਪਾਠ ਆਇਆ, ਆਪਣੀਆਂ ਇੰਦਰੀਆਂ ਤੇ ਵਾਸਨਾਵਾਂ ਤੇ ਕੰਟਰੋਲ ਵੀ ਕੀਤਾ, ਤੀਰਥ ਨਹਾਨ ਦਇਆ ਦਮ ਦਾਨ ਹੱਥੋਂ ਛੱਡਿਆ ਵੀ ਬਹੁਤ ਕੁਝ। ਦਾਨ ਸ਼ਬਦ ਹਿੰਦੀ ਦਾ ਹੈ, ਇਹਦਾ ਪੰਜਾਬੀ ਵਿਚ ਅਰਥ ਹੈ ਛੱਡ ਦੇਣਾ, ਜਿਹਨੂੰ ਅਸੀਂ ਦਾਨ ਕਹਿੰਦੇ। ਇਹਨੂੰ ਉਰਦੂ ਵਿਚ ਕਹਿੰਦੇ ਨੇ ਤਿਆਗ, ਇਹਨੂੰ ਫਾਰਸੀ ਵਿਚ ਕਹਿੰਦੇ ਨੇ ਤਰਕ, ਤੇ ਤੁਹਾਡੀ ਅੰਗਰੇਜ਼ੀ ਵਿਚ ਕਹਿੰਦੇ ਨੇ ਰੀਨਨਸ਼ੀਏਸ਼ਨ। ਤਾਂ ਉਹਦੀ ਗੱਲ ਤੇਰੀ ਪੜ੍ਹਾਈ ਵਿਚ ਹੈ, ਫਰੀਦ ਨੂੰ ਉਹਦੀ ਮਾਂ ਨੇ ਪਾਇਆ ਪੜ੍ਹਨੇ, ਚੱਕਰ ਦੀ ਥਾਲੀ ਬਣ ਦਿੱਤੀ, ਚਾਂਦੀ ਦਾ ਰੁਪਈਆ ਦੇ ਦਿੱਤਾ ਮੀਆਂ ਨੂੰ, ਬੜਾ ਪਿਆਰਾ ਪੁੱਤ ਸੀ, ਕਹਿੰਦੀ ਚੰਗੀ ਤਰ੍ਹਾਂ ਪੜ੍ਹਾਈ। ਮੌਲਵੀ ਜੀ ਨੇ ਕਾਇਦਾ ਧਰ ਦਿੱਤਾ ਆਲਫ ਬੇ ਤੇ ਤੇ, ਜਿਹੜੀ ਉਦੋਂ ਦੀ ਭਾਸ਼ਾ ਹੁੰਦੀ ਸੀ, ਤੇ ਫਰੀਦ ਨੂੰ ਮੌਲਵੀ ਜੀ ਕਹਿੰਦੇ ਕੌਣ ਅਲਫ, ਉਹਨੇ ਅਲਫ ਕਹਿਤਾ, ਪੰਜ ਸੱਤ ਵਾਰ ਕਹਾਇਆ, ਧਰਤੀ ਤੇ ਲਿਖਾ ਦਿੱਤੀ ਅਲਫ, ਤੇ ਮੌਲਵੀ ਕਹਿੰਦਾ ਕਹੋ ਬੇ, ਫਰੀਦ ਕਹਿੰਦਾ ਮੈਂ ਨੀ ਕਹਿੰਦਾ, ਮੌਲਵੀ ਕਹਿੰਦਾ ਪੜ੍ਹਨਾ ਨੀ, ਕਹਿੰਦਾ ਪੜ੍ਹਨ ਤਾਂ ਆਏ, ਤੇਰੇ ਕੋਲ ਹੋਰ ਕੀ ਕਰਨਾ, ਪਰ ਬੇ ਨੀ ਕਹਿੰਦਾ। ਕਿਉਂ ਨੀ ਕਹਿੰਦਾ, ਓ ਮੌਲਵੀਆ ਪਹਿਲਾਂ ਅਲਫ ਦੇ ਅਰਥ ਦੱਸ ਤਾਂ ਬੇ ਕਹੂੰਗਾ। ਕਿਤੇ ਸਿੱਖਾਂ ਵਿਚ ਵੀ ਇਹ ਜਾਗਰਤੀ ਆ ਜਾਵੇ ਕਿ ਪਹਿਲਾਂ ਇੱਕ ਦੇ ਅਰਥ ਪੜ੍ਹੀਏ ਤੇ ਤਾਂ ਓਮ ਕਹੀਏ, ਗੱਲ ਤਾਂ ਬਣੇ ਨਾ, ਜਦ ਓਮ ਦੇ ਅਰਥ ਆ ਜਾਣ ਤਾਂ ਕਾਰ ਕਹੀਏ, ਜੇ ਕਾਰ ਦੇ ਅਰਥ ਆ ਜਾਣ ਤਾਂ ਸੱਤ ਸ਼ਬਦ ਮੂੰਹ ਤੋਂ ਕੱਢੀਏ। ਪਰ ਨਹੀਂ ਨਹੀਂ, ਪਵਨ ਗੁਰੂ ਪਾਣੀ ਤੱਕੇ ਪੁੱਜਣਾ, ਅੱਜ ਖੇ ਆਖੋ ਸੱਤ ਨਾਮ, ਰਸਤੇ ਚ ਪਤਾ ਲੱਗੇ ਨਾ ਲੱਗੇ ਆਪਾਂ ਨੂੰ ਕੀ। ਪਹਿਲਾਂ ਅਲਫ ਦੇ ਅਰਥ ਦੱਸੀ, ਮੌਲਵੀ ਕਹਿੰਦਾ ਕਿਹੋ ਜਿਹਾ ਮੁੰਡਾ ਪੜ੍ਹਨਾ ਹੈ ਕਿ ਕਿਸੇ ਨੇ ਅਰਥ ਨਹੀਂ ਪੁੱਛੇ। ਉਹਨੇ ਸਹਿਰ ਸਭਾ ਕਹਿ ਦਿੱਤਾ ਅਲਫ ਦੇ ਅਰਥ ਹੈ ਇੱਕ, ਅਲਫ ਦਾ ਅਰਥ ਇੱਕ ਹੈ ਤੁਹਾਨੂੰ ਸਭ ਨੂੰ ਪਤਾ। ਮੌਲਵੀ ਕਹਿੰਦਾ ਕਹੋ ਬੇ, ਫਰੀਦ ਕਹਿੰਦਾ ਅਜੇ ਵੀ ਨਹੀਂ ਕਹਿੰਦਾ, ਕਹਿੰਦਾ ਹੋਰ ਤੈਨੂੰ ਅਰਥ ਦੱਸ ਤੇ, ਹੁਣ ਕਹਿਣਾ ਕਹਿੰਦੇ ਨਹੀਂ ਮੈਂ ਕਹਾ ਲੂੰਗਾ, ਕਿ ਤੁਹਾਨੂੰ ਪਤਾ ਹੀ ਵੀ ਆਪਾਂ ਨੂੰ ਕਿਵੇਂ ਪੜ੍ਹਾਉਂਦੇ ਦਿੱਤੇ ਮਾਸਟਰ, ਹੁਣ ਵਾਲੀ ਗੱਲ ਥੋੜੋ ਹੈ।
ਵੀ ਬਾਪੂ ਨੇ ਲੱਕੜ ਮਾਰਤਾ ਤੇ 199 ਘੁੰਮ ਗਿਆ ਖੇਡਿਆ ਕੋਈ ਸ਼ੱਕ ਨਾ ਮੈਂ ਕੰਮ ਥੋੜੇ ਤੱਕ ਸੋਹਣੀ ਚੰਡ ਲਾਉਂਦੇ ਆਉਂਦੇ ਤੇ ਮਾਸਟਰ ਕਹਿੰਦਾ ਕਹੋ ਦੇ ਕਹਿੰਦਾ ਨਹੀਂ ਕਹਿੰਦਾ ਜੇ ਤੈਨੂੰ ਅਲਫ ਦੇ ਅਰਥ ਦੱਸ ਦਿੱਤੇ ਕਿਉਂ ਨੀ ਕਹਿੰਦਾ ਕਹਿੰਦਾ ਕਾਜੀ ਆ ਤੂੰ ਅਲਫ ਦਾ ਅਰਥ ਦੱਸੇ ਇੱਕ ਹੁਣ ਮੈਨੂੰ ਇੱਕ ਦਾ ਅਰਥ ਦੱਸ ਕੀ ਹੈ ਦੇ ਤਾਂ ਕਹੂੰਗਾ ਮੌਲਵੀ ਕਹਿੰਦਾ ਇੱਕ ਦਾ ਅਰਥ ਹੈ ਖੁਦਾ ਇੱਕ ਹੈ ਅੱਲਾ ਫਰੀਦ ਕਹਿੰਦਾ ਮੌਲਵੀ ਆ ਜੇ ਅਲਫ ਦਾ ਅਰਥ ਖੁਦਾ ਏ ਚੱਕ ਆਪਣਾ ਕਹਿਦਾ ਫਿਰ ਬੇ ਤੋਂ ਲੈਣਾ ਹੀ ਕੀ ਹੈ ਕੋਈ ਸਤਨਾ ਮੇਰੀ ਪੜ੍ਹਾਈ ਖਤਮ ਜੇ ਅਲਫ ਖੁਦਾ ਏ ਤੇ ਬੇ ਪੜ੍ਹਾਉਂਦਾ ਕਿਉਂ ਮੈਨੂੰ ਇੱਕ ਗੱਲ ਸਾਡੀ ਵਿਦਿਆ ਸਾਡੇ ਹੁਨਰ ਜੋ ਵੀ ਸਾਨੂੰ ਆਉਂਦੇ ਨੇ ਜੇ ਇਹਨਾਂ ਵਿੱਚ ਪਰਮਾਤਮਾ ਦੀ ਗੱਲ ਹੈ ਤਾਂ ਇਹ ਪੜ੍ਹਾਈ ਵਾਹਿਗੁਰੂ ਦੇ ਲੇਖੇ ਹੈ ਨਹੀਂ ਤਾਂ ਫਿਰ ਮਾਰਜ ਕਹਿੰਦੇ ਝੱਖਣਾ ਝਾਖ ਝੱਖ ਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਚਾਰੇ ਵੇਦ ਪੜ੍ਹ ਲੇ ਕਿਤਾਬਾਂ ਕੁਰਾਨ ਪੜ੍ਹ ਲੇ ਜ਼ਮੀਨ ਸਾਰੀ ਧਰਤੀ ਦੇ ਗ੍ਰੰਥ ਪੜ੍ਹ ਲੇ ਸਮਾਨ ਕਹੀਏ ਤਿੰਨਾਂ ਕਾਲਾਂ ਦੇ ਸਾਰੇ ਸਮਿਆਂ ਦੇ ਗ੍ਰੰਥ ਤੇ ਹੋਰ ਕੀ ਕੀਤਾ ਰੋਟੀ ਪਾਣੀ ਛੱਡ ਦਿੱਤਾ ਪੌਣ ਦਾ ਆਹਾਰੀ ਬਣ ਗਿਆ ਇਹ ਸੈਂਟੀਫਿਕ ਚੀਜ਼ ਹੈ ਕਿਤੇ ਐਵੇਂ ਨਾ ਸਮਝਿਓ ਬਸ ਸਾਡੇ ਅੰਦਰ ਸੋਰਸਿਸ ਪੈਦਾ ਹੋਣੇ ਚਾਹੀਦੇ ਨੇ ਸਭ ਤੋਂ ਵੱਧ ਲੋੜ ਮਨੁੱਖ ਨੂੰ ਆਕਸੀਜਨ ਦੀ ਹੈ ਤੇ ਉਹ ਹਵਾ ਵਿੱਚ ਹੈਗੀ ਦੂਜੇ ਨੰਬਰ ਤੇ ਲੋੜ ਮਨੁੱਖ ਨੂੰ ਪਾਣੀ ਦੀ ਹੈ ਉਹ ਹਵਾ ਵਿੱਚ ਹੈਗੀ ਤੁਸੀਂ ਮੇਰੇ ਨਾਲ ਜ਼ਿਆਦਾ ਪੜ੍ਹੇ ਹੋਏ ਹੋ 2 ਆਕਸੀਜਨ ਪਲੱਸ 1 ਹਾਈਡਰੋਜਨ ਕੋਈ ਫਾਰਮੂਲਾ 2R1 ਦਾ ਤੁਹਾਨੂੰ ਪਤਾ ਹੀ ਹੈ ਇਹਨਾਂ ਦੋਹਾਂ ਨੂੰ ਮਿਲਾ ਦੋ ਪਾਣੀ ਬਣ ਜਾਂਦਾ ਤੁਸੀਂ ਵੇਖਿਆ ਹੀ ਹੈ ਸੱਪ ਨੂੰ ਸੁਣਿਆ ਸੱਪ ਨੂੰ ਸ਼ਾਇਦ ਤੁਹਾਡੇ ਨੋਟਸ ਵਿੱਚ ਨਾ ਹੋਵੇ ਸੱਪ ਨੂੰ ਸਾਰੀ ਜ਼ਿੰਦਗੀ ਪਾਣੀ ਦੀ ਲੋੜ ਨਹੀਂ ਹੈ ਪਾਣੀ ਤੋਂ ਬਿਨਾਂ ਸੱਪ ਜੀਵਨ ਕੱਟ ਸਕਦਾ ਲੋੜ ਹੈ ਨਹੀਂ ਕਿਉਂ ਨਹੀਂ ਲੋੜ ਉਹਨੂੰ ਨਲਕੇ ਤੇ ਕਿਵੇਂ ਜਾਣ ਦੇਣਾ ਸੀ ਉਹਨੂੰ ਖੂਹ ਤੇ ਕਿਵੇਂ ਪਾਣੀ ਪੀਣ ਦੇਣਾ ਸੀ ਪਹਿਲਾਂ ਹੀ ਹੱਡੀਆਂ ਖੁੱਲ ਦੇਣੀਆਂ ਖੁੱਲ ਸਕਦਾ ਵੇਖੋ ਰੱਬ ਦੀ ਕੁਦਰਤ ਉਹਨੂੰ ਐਸਾ ਕੰਮ ਮਹਾਰਾਜ ਨੇ ਬਖਸ਼ ਦਿੱਤਾ ਉਹਦੇ ਤਾਲੂਏ ਵਿੱਚ ਇੱਕ ਛਾਲਾ ਹੈ ਜਿਹਨੂੰ ਤੁਸੀਂ ਜ਼ਹਿਰ ਕਹਿੰਦੇ ਹੋ ਸਿਲਵਰ ਨਾਈਟ੍ਰੇਟ ਉਹ ਬੰਦਿਆਂ ਨੇ ਮਾਰਨ ਨੂੰ ਨਹੀਂ ਲਾਇਆ ਮਹਾਰਾਜ ਨੇ ਸੱਪ ਨੂੰ ਜ਼ਹਿਰ ਸਾਡੇ ਕੱਟਣ ਨੂੰ ਨਹੀਂ ਦਿੱਤੀ ਉਹਦੇ ਤਾਲੂਏ ਵਿੱਚ ਜਿਹੜਾ ਛਾਲਾ ਪਾਇਆ ਨਾ ਮਹਾਰਾਜ ਨੇ ਜ਼ਹਿਰ ਉਹ ਇੱਕ ਸਾਲਟ ਹੈ ਜਦ ਉਹਨੂੰ ਹਵਾ ਲੱਗਦੀ ਹੈ ਨਾ ਜ਼ਹਿਰ ਨੂੰ ਲੱਗਦੇ ਸਾਲ ਪਾਣੀ ਬਣ ਜਾਂਦਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਗ ਸਾਰੀ ਜ਼ਿੰਦਗੀ ਸੱਪ ਨੂੰ ਪਾਣੀ ਦੀ ਲੋੜ ਨਹੀਂ ਜਦ ਉਹ ਸਾਹ ਲੈਂਦਾ ਉਹ ਹਵਾ ਉਸ ਛਾਲੇ ਨੂੰ ਲੱਗੀ ਨਹੀਂ ਤੇ ਪਾਣੀ ਬਣਿਆ ਨੀ ਸਾਰੀ ਜ਼ਿੰਦਗੀ ਸੱਪ ਨੂੰ ਰੋਟੀ ਟੋਲਣ ਦੀ ਲੋੜ ਨਹੀਂ ਆਪਾਂ ਤਾਂ ਫਲੌਰ ਛੱਡ ਕੇ ਇੱਥੇ ਮੈਰੀਲੈਂਡ ਚ ਬੈਠੇ ਅੱਜ ਖੇਰਾ ਖੁਸ਼ ਕੋਈ ਕਨੇਡਾ ਤੁਰਿਆ ਫਿਰਦਾ ਕੋਈ ਦੁਬਈ ਤੁਰਿਆ ਫਿਰਦਾ ਰੋਟੀਆਂ ਕਾਰਨ ਪੂਰੇ ਸਾਲ ਦੇਸ਼ ਛੋੜ ਪਰਦੇਸ਼ ਸਹਿਤ ਆਇਆ ਸਭ ਉੱਥੇ

ਤੂੰ ਸੁੱਤਾ ਪਿਆ ਉਹਨੇ ਜਦ ਵੀ ਚੱਲਦੀ ਹੈ ਸਭ ਇੰਦਰੇ ਬੰਦ ਹੋ ਜਾਂਦੇ ਜਦ ਤੂੰ ਸੁੱਤਾ ਪਿਆ ਉਹਨੇ ਪਰ ਜਿਹੜੀ ਤੇਰਾ ਮਾਧਾ ਹੈ ਨਾ ਹਜ਼ਮ ਕਰਨ ਦੀ ਸ਼ਕਤੀ ਉਹ ਜੇ ਹੜ ਬਹੁਣੇ ਤਾਂ ਵੀ ਚੱਲ ਰਹੀ ਹੈ ਡਰਾਈਵੀ ਕਰ ਰਹੇ ਤਾਂ ਵੀ ਚੱਲ ਜੇ ਕਥਾ ਕਰ ਰਹੇ ਤਾਂ ਵੀ ਚੱਲ ਰਹੀ ਹੈ ਜੇ ਸੁੱਤਾ ਪਿਆ ਤਾਂ ਵੀ ਉਹਨੇ ਚੱਲੀ ਜਾਣ ਵਰਤ ਕਿਉਂ ਸ਼ੁਰੂ ਕੀਤਾ ਸੀ ਮਹੀਨੇ ਬਾਅਦ ਪੰਦਰਾਂ ਦਿਨ ਬਾਅਦ ਇੱਕ ਦਾਣਾ ਵੀ ਤੇਰੇ ਪੇਟ ਵਿੱਚ ਨਹੀਂ ਜਾਣਾ ਚਾਹੀਦਾ ਤਾਂ ਕਿ ਤੇਰੇ ਮਾਧੇ ਨੂੰ ਕੰਪਲੀਟ ਰੈਸਟ ਮਿਲ ਜਾਵੇ 24 ਘੰਟੇ ਜਿਨ੍ਹਾਂ ਉਹਨੂੰ ਰੈਸਟ ਦੇਵੇਂਗਾ ਖਾਲੀ ਰੱਖੇਗਾ ਇੱਕ ਤਾਂ ਕਲੀਨ ਹੋ ਜਾਵੇਗਾ ਸਾਫ਼ ਹੋ ਜਾਵੇਗਾ ਬਿਲਕੁਲ ਇੱਕ ਉਹਦੀ ਉਮਰ ਵਧੇਗੀ ਤਕੜਾ ਰਹੇਗਾ ਉਹਨੂੰ ਟਾਈਮ ਮਿਲ ਗਿਆ ਰੈਸਟ ਲੈਣ ਦਾ ਇਧਰ ਹੋਰ ਕੰਮ ਕਰਤਾ 4 ਕਿਲੋ ਇਕੱਠੇ ਹੀ ਗਲਾ ਪਾਤਾ ਫਿਰ ਕੁਛ ਸਾਥ ਨੂੰ ਕਰ ਲੈ ਤੂੰ ਰਸਤਾ ਚ ਅੱਗੇ ਤਾਂ ਰੋਟੀ ਖਾਂਦਾ ਜੇ ਪਰੌਂਠਿਆਂ ਨੂੰ ਪੀ ਵਰਤ ਬਹੁਤ ਜ਼ਰੂਰੀ ਹੈ ਜੇ ਇੱਕ ਦਿਨ ਦਾ ਫਾਕਾ ਰੱਖੋ 30 ਦਿਨ ਵਿੱਚ ਤੁਹਾਡੀ ਮਸ਼ੀਨਰੀ ਨੂੰ ਰੈਸਟ ਮਿਲੇਗਾ ਤੇ ਸਭ ਕੁਝ ਕਲੀਨ ਹੋ ਜਾਏਗਾ ਪਰ ਚੌਥੇ ਪਾਤਸ਼ਾਹ ਕੀ ਬਚਨ ਕਰਦੇ ਨੇ ਸਭ ਤੀਰਥ ਸਾਰੇ ਤੀਰਥਾਂ ਦਾ ਫਲ ਸਾਰੇ ਵਰਤ ਨੇਮਾਂ ਦਾ ਫਲ ਸਭ ਤੀਰਥ ਵਰਤ ਜੱਗ ਸਖਾਰਾ ਨਹੀਂ ਸਾਰੇ ਜੱਗਾਂ ਦਾ ਫਲ ਕਿੰਨੇ ਤਰ੍ਹਾਂ ਦੇ ਜੱਗ ਲਿਖੇ ਨੇ ਪੁਰਾਣਾਂ ਦੇ ਵਿੱਚ ਸਾਰੇ ਜੱਗ ਕਰੇ ਉਹਨਾਂ ਦਾ ਫਲ ਸਭ ਤੀਰਥ ਵਰਤ ਜੱਗ ਪੁੰਨ ਆ ਪੁੰਨ ਦਾਨ ਕਰਨੇ ਕਿਸੇ ਨੂੰ ਕੱਪੜਾ ਦੇਣਾ ਕਿਸੇ ਨੂੰ ਪ੍ਰਸ਼ਾਦਾ ਛਕਾਉਣਾ ਕਿਸੇ ਨੂੰ ਮਹਾ ਦੇ ਦੇਣੀ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਸਾਰੇ ਫਲ ਮੈਂ ਤੋਲੇ ਐਵੇਂ ਨੀ ਗੱਲ ਕਹੀ ਸਭ ਤੀਰਥ ਵਰਤ ਜੱਗ ਪੁੰਨ ਤੋ ਲਾਹਾ ਪ੍ਰੈਜੈਂਟ ਟੈਂਸ ਆ ਗਿਆ ਮੈਂ ਤੋਲਿਆ ਤੋਲ ਕੇ ਵੇਖਿਆ ਤੋ ਲਾਹਾ ਜਦ ਸਾਰੇ ਪੁੰਨ ਸਾਰੇ ਤੀਰਥ ਸਾਰੇ ਜੱਗ ਸਾਰੇ ਨੇਮਾਂ ਦਾ ਫਲ ਤੋਲਿਆ ਨਾ ਤਖੜੀ ਚ ਪਾ ਕੇ ਗੁਰੂ ਰਾਮਦਾਸ ਜੀ ਕਹਿੰਦੇ ਹਰ ਹਰ ਨਾਮ ਨਾ ਪੁੱਜੈ ਪੁਜਾ ਇਹ ਸਾਰਿਆਂ ਦਾ ਫਲ ਵਾਹਿਗੁਰੂ ਦੇ ਨਾਮ ਦੇ ਪਾਸਕ ਵੀ ਨਹੀਂ ਪੁੱਜਿਆ ਜਿੱਥੇ ਆਖੋ ਸਤਨਾਮ ਜੋ ਵਾਹਿਗੁਰੂ ਦੇ ਸਿਮਰਨ ਦਾ ਪੁੰਨ ਹੈ ਇੱਕ ਪਾਸਕ ਵੀ ਨਹੀਂ ਪੁੱਜਿਆ ਤੇ ਹੁਣ ਲਓ ਕਰਮ ਧਰਮ ਦੀ ਗੱਲ ਮੈਂ ਅੱਗੇ ਵੀ ਬੇਨਤੀ ਕੀਤੀ ਹੈ ਜੋ ਮਰਜ਼ੀ ਛਾਲਾਂ ਮਾਰੀ ਜਾਓ ਜੋ ਮਰਜ਼ੀ ਉੱਦਮ ਕਰੀ ਜਾਓ ਜਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਨਹੀਂ ਨਾ ਤੁਰਦੇ ਸਫਲਤਾ ਪ੍ਰਾਪਤ ਨਹੀਂ ਹੋਣੀ ਮੰਜ਼ਿਲ ਪ੍ਰਾਪਤ ਨਹੀਂ ਹੋਣੀ ਕਰਮ ਤੇ ਧਰਮ ਕੀ ਹੈ ਸਿੱਖਦਾ ਮਹਾਰਾਜ ਕਹਿੰਦੇ ਸਭ ਕਰਮ ਧਰਮ ਹਰ ਨਾਮ ਜਪਾ ਸਾਰੇ ਕਰਮ ਸਾਰੇ ਧਰਮ ਵਿੱਚ ਹੀ ਆ ਜਾਣਗੇ ਜੇ ਤੂੰ ਵਾਹਿਗੁਰੂ ਦਾ ਸਿਮਰਨ ਕਰੇਗਾ ਸਭ ਕਰਮ ਧਰਮ ਹੁਣ ਇੱਕ ਕਹਿੜਾ ਜਿਹਾ ਬਚਨ ਸੋਲਡਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਵਈਏ ਦਾ ਆਖਰੀ ਨਤੀਜਾ ਤੀਰਥਾਂ ਤੇ ਘੁੰਮੇ ਜਦ ਤੱਕ ਸੰਯਮ ਕੀਤੇ ਪੌਣ ਹਾਰੀ ਵੀ ਬਣ ਗਏ ਜਤੀ ਵੀ ਬਣ ਗਏ ਪਰ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਥੀ ਬਿਨ ਏਕ ਨਾ ਲੇਖੈ ਉਹ ਵਾਹਿਗੁਰੂ ਦਾ ਪ੍ਰੇਮ ਸਿਮਰਨ ਤੇਰੇ ਕੋਲ ਪ੍ਰਾਪਤ ਨਾ ਹੋਇਆ ਸਿਮਰਨ ਦਾ ਅਰਥ ਹੈ ਯਾਦ ਕਰਨਾ ਇੱਥੇ ਦੋ ਚੀਜ਼ਾਂ ਇਕੱਠੀਆਂ ਕਿਉਂ ਲਿਖੀਆਂ ਰਤੀ ਪ੍ਰੇਮ ਭਜੇ ਉਹਨੂੰ ਸਿਮਰਨਾ ਤੇ ਮੋਟੀ ਜੀ ਗੱਲ ਹੈ ਤਾਂ ਕੋਈ ਸਮਝਣ ਵਾਲੀ ਗੱਲ ਨਹੀਂ ਯਾਦ ਕੌਣ ਆਉਂਦਾ ਹੁੰਦਾ ਜਿਹਨੇ ਨਾਲ ਪਿਆਰ ਹੋਵੇ ਖੋਲ ਸਤਨਾਮ ਜਿਹਦੇ ਨਾਲ ਪਿਆਰੇ ਨੀ ਉਹ ਤਾਂ ਇੱਥੇ ਗੁਆਂਢੀ ਰਹਿੰਦਾ ਵੀ ਯਾਦ ਨਹੀਂ ਆਉਂਦਾ ਜਿਹਦੇ ਨਾਲ ਤੁਹਾਡਾ ਪਿਆਰ ਹੈ ਉਹ ਇੰਡੀਆ ਬੈਠਾ ਵੀ ਯਾਦ ਆ ਰਿਹਾ ਉਹਦੇ ਵਿਛੜ ਗਿਆ ਤਾਂ ਵੀ ਯਾਦ ਆ ਰਿਹਾ ਪਰ ਜਿਹਦੇ ਨਾਲ ਪਿਆਰ ਨਹੀਂ ਕੋਲ ਬੈਠਾ ਯਾਦ ਨਹੀਂ ਤੇ ਗੁਰਸਿੱਖ ਪਿਆਰੇ ਮਹਾਰਾਜ ਕਹਿੰਦੇ ਸਭ ਕਰਮ ਧਰਮ ਜਿਤਨੇ ਕੀਤੇ ਹੁਣ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਤੁਕ ਸੁਣੋ ਮਹਾਰਾਜ ਕਹਿੰਦੇ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਜਿਹੜਾ ਤਿਆਰ ਪਰ ਤਿਆਰ ਹੋ ਕੇ ਸੁਣਿਓ ਗੱਲ ਬਹੁਤ ਕਿਹੜਾ ਬਚਨ ਹੈ ਬਾਣੀ ਮਿੱਠੀ ਵੀ ਬਹੁਤ ਹੈ ਬਾਣੀ ਵਿੱਚ ਪਿਆਰ ਵੀ ਬਹੁਤ ਹੈ ਸਤਿਕਾਰ ਵੀ ਬਹੁਤ ਹੈ ਵਿਗ ਵੀ ਬਹੁਤ ਹੈ ਪਰ ਡਾਂਗ ਵੀ ਪੂਰੀ ਉਹ ਖੜਕਾਈ ਵੀ ਹੈ ਅੱਜ ਕਹੇ ਆਖੋ ਸਤ ਇੱਕ ਤਾਂ ਜੁੱਤੀ ਹੁੰਦੀ ਹੈ ਉਦਾਂ ਹੀ ਮਾਰਨੀ ਸੁੱਕੀ ਪਤਾ ਪੰਜਾਬ ਚੋਂ ਆਏ ਹੋ ਤੁਸੀਂ ਸੱਟ ਤਾਂ ਉਹਦੀ ਵੀ ਵੱਜਦੀ ਹੈ ਵਾਹਿਗੁਰੂ ਬਚਾ ਲਵੇ ਜੁੱਤੀਆਂ
ਸੜ ਤਾਂ ਸੁੱਕੀ ਦੀ ਵੀ ਬਣਦੀ ਹੈ ਨਾ। ਇੱਕ ਪੰਜਾਬੀਆਂ ਦੀ ਕਹਾਵਤ ਹੈ ਕਿ ਭਿਉਂ ਕੇ ਮਾਰਨੀ, ਯਾਦ ਹੈ ਤੁਹਾਡੇ? ਉਹ ਕੀ ਫਰਕ ਹੋਇਆ ਦੁਆਂ ਦਾ? ਫਰਕ ਇਹ ਹੁੰਦਾ ਕਿ ਸੁੱਕੀ ਜੁੱਤੀ ਵੀ ਇਕੱਲੀ ਸੱਟ ਵੱਜਦੀ ਹੈ, ਜੇ ਕੋਈ ਭਿੱਜੀ ਹੋਈ ਮਾਰ ਦੇਵੇ ਉਹਦੀ ਫੋਟੋ ਵੀ ਢੂਹੀ ਤੇ ਬਣ ਜਾਂਦੀ ਹੈ। ਜਿੱਥੇ ਕੋਈ ਸੈਟਲ ਸਟੂਡੀਓ ਚ ਜਾਣ ਦੀ ਲੋੜ ਨੀ, ਢੂਹੀ ਦੱਸ ਦੂਗੀ ਵੀ ਤੇਰੀ ਪਾਈ ਹੋਈ ਸੀ ਕਿ ਚੌਧਰੀ ਪਾਈ ਸੀ, ਕਿ ਬੂਟ ਕੱਪੜੇ ਦੇ ਪਾਏ ਹੋਏ ਸੀ ਵੀ ਲੈਦਰ ਦੇ ਸੀ, ਉਹ ਢੂਹੀਓ ਦੱਸ ਦੂਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਭਿਓ ਭਿਓ ਕੇ ਮਾਰੀਆਂ। ਹੱਸਦੇ ਕੀ ਹੋ? ਤੁਸੀਂ ਵੈਦਰ ਪਰੂਫ ਹੋ ਗਏ, ਸੱਟੇ ਨੀ ਵੱਜੀ ਸੈਟਲਾ। ਜੇ ਕਿਤੇ ਸੱਟਾਂ ਵੱਜਦੀਆਂ ਸਾਡੇ ਤੇ ਅਸੀਂ ਸਿੱਕੀ ਨੂੰ ਛੱਡ ਜਾਂਦੇ, ਅਸੀਂ ਬਾਣੀ ਨੂੰ ਛੱਡ ਜਾਂਦੇ, ਅਸੀਂ ਰੇਤਾਂ ਨੂੰ ਛੱਡ ਜਾਂਦੇ। ਮਹਾਰਾਜ ਸੁਣ ਲਓ, ਹੁਣ ਮਹਾਰਾਜ ਕੀ ਕਹਿੰਦੇ ਨੇ। ਇੱਕ ਦਿਨ ਖੁਸਰੋ ਆਇਆ ਮਹਾਰਾਜ ਨੂੰ ਮਿਲਣ। ਖੁਸਰੋ ਮਹਾਰਾਜ ਦਾ ਪ੍ਰੇਮੀ ਸੀ, ਮਹਾਰਾਜ ਨੇ ਬਚਾਇਆ ਸੀ ਹਰੜਾਂ ਤੇ ਲੌਂਗ ਭੇਜ ਕੇ। ਤੇ ਸੁਣਦਾ ਰਿਹਾ ਕਥਾ ਕੀਰਤਨ, ਉਹਨੂੰ ਬਾਗੀ ਤਾਂ ਕਰਾਰ ਦੇ ਦਿੱਤਾ। ਖੁਸਰੋ ਤਾਂ ਬਹੁਤ ਖੁਦਾ ਪ੍ਰਸਤ ਬੰਦਾ ਸੀ। ਇੱਕ ਦਿਨ ਆਇਆ ਤੇ ਮਹਾਰਾਜ ਕਲੀ ਨੂੰ ਪਿੱਠ ਕਰਕੇ ਬੈਠ ਗਿਆ। ਮੇਰੇ ਵਰਗੇ ਹੋ ਗਏ ਚੂੜੀਆਂ ਪਾਲੀਆਂ, ਇਹੋ ਜਿਹੇ ਕੰਮ ਅਸੀਂ ਸ਼ੇਰ ਹੈ। ਕਿੱਦਾਂ ਆਇਆ ਸ਼ਰਧਾਲੂ ਸੱਚੇ ਪਾਤਸ਼ਾਹ ਨੂੰ ਪਿਆਰ ਕਰਦੇ, ਨੂੰ ਬੈਠਣਾ ਵੀ ਨਹੀਂ ਆਉਂਦਾ। ਦੁੱਖ ਨਾ ਮਨਾਓ ਮੇਰੀ ਗੱਲ ਦਾ, ਸਾਡੇ ਨਿਆਣੇ ਭਾਵੇਂ ਦਿਨ ਵਿੱਚ 100 ਗਲਤੀ ਕਰਨ, 100 ਹੋਣ ਉਹਨਾਂ ਚ ਔਗਣ, ਪਰ ਜੇ ਕਿ ਭਾਈ ਜੀ ਦੇ ਨਿਆਣੇ ਨੂੰ ਵੇਖ ਲਈਏ ਨਾ, ਸਿੱਕੇ ਟੰਗ ਦੇਵਾਂਗੇ। ਉਹਦੀ ਬਸ ਸੀਡੀ ਭਰ ਦੇਣੀ ਹੈ, ਸੀਡੀ ਆਪਣੇ ਨਿਆਣਿਆਂ ਨੂੰ ਨਿਗਾਮ ਨੀ ਮਾਰਨੀ ਵੀ ਸਾਡੇ ਕੀ ਕਰਦੇ ਨੇ, ਸਾਡੇ ਵਰਗੇ ਹੀ ਨੇ ਬੱਚੇ। ਜੇ ਗ੍ਰੰਥੀ ਦਾ ਬੱਚਾ ਉਹ ਕਹਿੰਦਾ ਸਮਾਨ ਤੋਂ ਡਿੱਗਿਆ, ਸਾਡੇ ਵਰਗੇ ਹੀ ਬੱਚੇ ਨਹੀਂ। ਦੂਜੇ ਦਾ ਔਗਣ ਉਹ ਵੇਖ ਕੇ ਸੱਚੇ ਹੋ ਗਏ ਸਿੱਖ, ਕਹਿੰਦੇ ਉਹ ਤੈਨੂੰ ਬੈਠਣਾ ਨੀ ਆਉਂਦਾ, ਮਹਾਰਾਜ ਕਹਿੰਦੇ ਪਿੱਠ ਕਰੀਏ। ਸਤਿਗੁਰ ਕਹਿੰਦੇ ਉਹ ਸਿੱਖੋ ਪੁੱਛਤਾ ਲਓ, ਕਾਹਤੇ ਪਿੱਠ ਕਰੀਏ? ਕਹਿੰਦੇ ਉਹ ਤੂੰ ਪਿੱਠ ਕਰਕੇ ਕਾਹਤੇ ਬੈਠੇ? ਉਹ ਹੱਥ ਬਹਿ ਕੇ ਕਹਿੰਦਾ ਸਿੱਖੋ ਤੁਸੀਂ ਤਕੜੇ, ਬਹੁਤ ਤਕੜੇ। ਕਹਿੰਦਾ ਜੁੱਤੀਆਂ ਭਿਉਂ ਭਿਉਂ ਕੇ ਪੈਂਦੀਆਂ ਸੀ, ਮੈਂ ਪਿੱਠੇ ਕਰ ਲਈ ਸਾਧਨ, ਮੈਂ ਮੂੰਹ ਮੋੜ ਲਿਆ ਵੀ ਨਾਕਾ ਰੱਖਾਂ ਤਾਂ ਵੱਜ ਜਾਣਗੀਆਂ, ਵੀ ਢੂਹੀ ਚ ਮਾਰ ਲੈਣ ਸਤਿਗੁਰ। ਪਰ ਤੁਸੀਂ ਤਕੜੇ ਹੋ, ਜਿਹੜੇ ਸਾਹਮਣੇ ਖਾਂਦੇ ਉਹਨੇ ਤੇ ਤੁਹਾਡੇ ਸੱਟੇ ਨੀ ਵੱਜੀ। ਆ ਸੁਣੋ, ਹੁਣ ਬੱਚੇ ਨੇ ਜਿਹੜੀ ਬਾਣੀ ਨਾ ਪੜ੍ਹਨੀ, ਨਿਤਨੇਮ ਨਾ ਕਰਨਾ, ਸਿਮਰਨ ਨਾ ਕਰਨਾ ਸਤਨਾਮ ਵਾਹਿਗੁਰੂ ਦਾ। ਮਹਾਰਾਜ ਕਹਿੰਦੇ ਨਾਮ ਸੰਗ ਮਨ ਪ੍ਰੀਤ ਨ ਲਾਵੇ। ਦੋ ਚਾਰ ਦੀ ਗਿਣਤੀ ਨੀ, 100,000 ਦੀ ਗਿਣਤੀ ਨੀ। ਮਹਾਰਾਜ ਕਹਿੰਦੇ ਕੋਟ ਕਰਮ ਕਰ ਤੋ ਨਰਕ ਜਾਵੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ। ਕਰੋੜਾਂ ਕਰਮ ਕਰੀ ਜਾਈ, ਦਾਨ ਪੁੰਨ ਤੀਰਥ ਯਾਤਰਾ ਕਥਾ ਕੀਰਤਨੀ, ਜੇ ਤੇਰੇ ਕੋਲ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਨਹੀਂ ਨਾ ਹੈ, ਪ੍ਰੇਮ ਨਹੀਂ ਬਣਿਆ ਸਤਿਗੁਰਾਂ ਦੀ ਬਾਣੀ ਦੇ ਨਾਲ, ਕਰੋੜਾਂ ਕਰਮ ਕਰਦਾ ਹੀ ਨਰਕ ਜਾਵੇਗਾ। ਗਾਂ ਲਈ ਤੁਕ ਸੁਣ ਲਓ, ਹਰ ਕਾ ਨਾਮ ਜਿਨ ਮਨ ਨਾ ਅਰਾਧਾ, ਚੋਰ ਕੀ ਨਿਆਈ ਜੰਪੁਰ ਵਾਧਾ। ਜਿਨੀ ਨਾਮ ਵਿਸਾਰਿਆ ਵੋ ਕਰਮ ਕਮਾਵੇ ਹੋਰ, ਨਾਨਕ ਜੰਪੁਰ ਵੱਧੇ ਮਾਰੀਏ ਜਿਉ ਸੰਨੀ ਉੱਪਰ ਚੋਰ। ਸੰਨੀ ਦਾ ਅਰਥ ਉਹ ਨੀ ਜਿਹੜੀ ਮਿਸਤਰੀਆਂ ਕੋਲ ਪਲਾਸ ਜਾ ਹੁੰਦਾ, ਸੰਨੀ ਦਾ ਅਰਥ ਕਰਨਾ ਸੰਨ। ਸੰਨ ਕਹਿੰਦੇ ਪਾੜ ਨੂੰ, ਚੋਰ ਪਾੜ ਨਹੀਂ ਸੀ ਲਾਉਂਦੇ ਹੁੰਦੇ, ਪਾੜ ਲਾ ਕੇ ਚੋਰੀ ਕਰਦੇ ਹੁੰਦੇ ਸੀ। ਪਰ ਜਿਹੜਾ ਚੋਰ ਪਾੜ ਲਾਉਂਦਾ ਫੜ ਹੋ ਜਾਵੇ, ਉਹਦਾ ਹਾਲ ਫਿਰ ਜੋ ਕੁਛ ਹੁੰਦਾ ਤੁਹਾਨੂੰ ਪਤਾ ਹੀ ਹੈ। ਜਿਹੜਾ ਚੋਰ ਪਾੜ ਪਰ ਫੜ ਹੋ ਜਾਵੇ ਨਾ, ਉਹਨੂੰ ਕੁੱਟਣ ਖਾਤਰ ਨਾ ਪਿੰਡ ਦਾ ਉਹ ਬੰਦਾ ਵੀ ਸਾਂਘਾ ਚੱਕੀ ਫਿਰਦਾ ਹੁੰਦਾ, ਜਿਹਨੇ ਕਦੇ ਕੁੱਤੇ ਦੇ ਸੋਟੀ ਨਾ ਮਾਰੀ ਹੋਵੇ, ਕੁਲ ਸਤਨਾਮ, ਉਹ ਵੀ ਕਹੂੰਗਾ ਵੀ ਅੱਜ ਚਾਰ ਕੁ ਮੈਂ ਵੀ ਲਾਉਣੀ ਹੈ। ਸੰਨੀ ਉੱਪਰ ਚੋਰ, ਉਹ ਹਾਲ ਧਰਮਰਾਜ ਦੀ ਕਚਹਿਰੀ ਵਿੱਚ ਸਾਡਾ ਹੋਣਾ, ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ। ਨਿਤਨੇਮ ਛੱਡ ਦਿੱਤਾ, ਜਪ ਜੀ ਦਾ ਪਾਠ ਛੱਡ ਦਿੱਤਾ, ਆਓ ਸਾਰੀ ਸੰਗਤ ਅਨੰਦ ਸਾਹਿਬ ਜੀ ਦੀ ਬਾਣੀ ਵਿੱਚ ਕੋਈ ਰਸਨਾ ਖਾਲੀ ਨਾ ਰਵੇ, ਪਵਿੱਤਰ ਕਰਿਆ ਕਰੋ ਰਸਨਾ। ਰਾਮ ਕਲੀ ਮਹੱਲਾ ਤੀਜਾ, ਅਨੰਦ ਕੋ ਓਂਕਾਰ ਸਤਿਗੁਰ ਪ੍ਰਸਾਦਿ।

0: ਸਾਰਿਆਂ ਧੰਨ ਗੁਰੂ ਦੀਆਂ ਸੰਗਤਾਂ ਆਪ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ। ਆਪ ਸਦਾ ਬਖਸ਼ੰਦ ਹੋ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਸਤਿਗੁਰ ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਵੱਲੋਂ ਆਪ ਜੀ ਦੀ ਬਾਣੀ ਦਾ ਸਤਿਕਾਰ ਸੇਵਾ ਵਾਸਤੇ ਬੇਅੰਤ ਮਾਇਆ ਹਾਜ਼ਰ ਹੋਈ ਹੈ। $1100 ਗੁਰਮੁਖ ਪਿਆਰੇ ਭਾਈ ਸਤਨਾਮ ਸਿੰਘ ਜੀ ਰਵਿਦਾਸ ਸਭਾ ਵਾਲੇ, $500 ਸਾਡੇ ਮੁੱਲਾਂਪੁਰ ਦਾਖੇ ਦੇ ਕੋਲ ਰਕਬਾ ਪਿੰਡ ਹੈ, ਹੋਰ ਕਈ ਪ੍ਰੇਮੀਆਂ ਵੱਲੋਂ ਗੁਪਤ ਕਾਲਜ ਵਾਸਤੇ ਮਾਇਆ ਹਾਜ਼ਰ ਹੋਈ ਹੈ। ਸਤਿਗੁਰ ਜੀ ਸਭ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਦੇਸ਼ਾਂ ਪ੍ਰਦੇਸ਼ਾਂ ਵਿੱਚ ਸੀਸ ਤੇ ਮਿਹਰ ਭਰਿਆ ਹੱਥ ਰੱਖਦੇ ਹੋਏ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਕੋਈ ਕਰਮ ਧਰਮ ਉੱਤੇ ਪ੍ਰਵਾਨ ਨਹੀਂ, ਹੁਣ ਛੱਡਣੇ ਹੀ ਨਹੀਂ। ਕਰਮ ਧਰਮ ਪਾਖੰਡ ਜੋ ਦੀ ਸਹਿ ਤਿੰਨ ਜਮ ਜਾਗਾ ਤੀ ਲੂਟੇ, ਇਹ ਤਾਂ ਰਸਤੇ ਦੇ ਹੀ ਖਰਚੇ ਜਮਾਂ ਦਾ। ਪੰਜਾਬ ਵਿਚ ਸਿਪਾਹੀ ਆਉਂਦੇ ਨਾ ਫੜਨ, ਥਾਣੇਦਾਰ ਮੁਸ਼ਕਾਂ ਬੰਨ ਕੇ ਜੀਪ ਚ ਬਿਠਾ ਲੈਂਦੇ ਆ, ਰਸਤੇ ਚ ਆ ਜੂ ਹੋਟਲ, ਨਾਲੇ ਬੰਨਿਆ ਪਊਗਾ, ਨਾਲੇ ਕਹਿਣਗੇ ਬਿੱਲ ਵੀ ਤੂੰ ਹੀ ਦੇ, ਚਾਹ ਅਸੀਂ ਪੀਤੀ ਹੈ। ਇੱਕ ਹੋਰ ਕੰਮ ਕਰਦੇ ਹੈ, ਹਾਂਜੀ, ਗੁਰਾਇਆਂ ਦੀ ਪੁਲਿਸ ਰੁਕੇ ਦੇ ਨੂੰ ਫੜ ਕੇ ਲੈ ਜਾਵੇ ਨਾ, ਚਾਰੇ ਮੀਲ ਹੈ। ਇਹ ਗੁਰਾਇਆਂ ਤੱਕ ਜਾਂਦਿਆਂ ਦੇ ਨਾ ਘੜੀ ਰਵੇ ਕੋ, ਨਾ ਮੁੰਦੀ ਰਵੇ ਕੋ, ਨਾ ਉਹਦਾ ਬਟੂਆ ਛੱਡਣ ਜੇ ਜੰਜੀਰ ਪਾਈ ਉਹ ਵੀ ਗਈ, ਉਹਨਾਂ ਦੀ ਕਿਰਪਾ ਜੇ ਗਲ ਵਿੱਚ ਝੱਗਾ ਵੀ ਛੱਡ ਦੇਣ। ਸਤਨਾਮ ਚਾਰ ਮੀਲ ਵਿੱਚ ਤੈਨੂੰ ਇਸੇ ਦੇ ਧਰਤੀ ਦੇ ਜਮਾਨ ਕੱਲੀ ਵਰਗਾ ਕਰ ਦੇਣਗੇ। ਓਏ ਆਪਾਂ ਨੇ ਧਰਮ ਰਾਜ ਦੇ ਸਿਪਾਹੀਆਂ ਨਾਲ ਕਿੰਨੇ ਸਮੇਂ ਤੁਰਨੇ, ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਉਹ ਕੀ ਛੱਡਣਗੇ ਤੇਰੇ ਕੋਲ, ਖਾਲੀ ਕਰ ਦੇਣਗੇ। ਸਿਆਣੇ ਬੈਠੇ ਹੋ, ਪੜ੍ਹੇ ਲਿਖੇ ਬੈਠੇ ਹੋ, ਪਰ ਪੁਲਿਸ ਵਾਲਾ ਬੰਦਾ ਤੇਰਾ ਕੀ ਕੁਝ ਲੈ ਸਕਦਾ ਜੋ ਤੇਰੇ ਤਨ ਨਾਲ ਸੰਬੰਧਿਤ ਹੈ, ਮੁੰਡੀ ਤੇਰੇ ਤਨ ਨਾਲ ਸੰਬੰਧਿਤ ਹੈ, ਬਟੂਆ ਤੇਰੇ ਤਨ ਨਾਲ ਸੰਬੰਧਿਤ ਹੈ, ਘੜੀ ਤੇਰੇ ਤਨ ਨਾਲ ਸੰਬੰਧਿਤ ਹੈ। ਪਰ ਜੇ ਤੂੰ ਦਸਵੀਂ ਪਾਸ ਹੈ ਨਾ, ਉਹ ਪੁਲਿਸ ਵਾਲੇ ਨਹੀਂ ਖੋਲ ਸਕਦੇ, ਖੋਲ ਸਕਦਾ, ਕਿਉਂਕਿ ਉਹ ਤੇਰੇ ਤਨ ਨਾਲ ਸੰਬੰਧਿਤ ਨਹੀਂ ਰਹੀ, ਉਹ ਤੇਰੇ ਮਨ ਨਾਲ ਸੰਬੰਧਿਤ ਹੋ ਗਈ। ਇਸੇ ਤਰ੍ਹਾਂ ਜਿਹੜੇ ਕਰਮ ਧਰਮ ਨੇ ਉਹ ਤੁਹਾਡੇ ਸਰੀਰਾਂ ਨਾਲ ਸੰਬੰਧਿਤ ਨੇ, ਬੋਡੀ ਨਾਲ ਸੰਬੰਧਿਤ ਨੇ। ਇੱਥੇ ਕਹਿਣਗੇ ਅੱਜ ਫਲਾਣਾ ਸਿੰਘ ਨੇ ਲੰਗਰ ਕਰਾਇਆ, ਅੱਜ ਫਲਾਣਾ ਸਿੰਘ ਨੇ ਖੰਡ ਪਾਠ ਕਰਾਇਆ। ਜੇ ਚਾਰ ਆਦਮੀ ਕਹਿਣ ਨਾ, ਫਿਰ ਤਾਂ ਕਰਾਉਣ ਦਾ ਫਾਇਦਾ ਹੀ ਕੋਈ ਨਹੀਂ, ਖੋਲ ਸਕਦਾ। ਜੇ ਸਾਡੀ ਉਪਮਾ ਹੀ ਨਾ ਹੋਈ, ਉਪਮਾ ਮਿੱਟੀ ਦੀ ਸਰੀਰ ਦੀ, ਤੇ ਗੁਰਸਿੱਖ ਪਿਆਰੇ ਉੱਪਰ ਜਿਹੜਾ ਭਜਨ ਹੈ ਉਹ ਹੈ ਤੇਰੇ ਹਿਰਦੇ ਵਿੱਚ, ਉਹਨੂੰ ਕੋਈ ਜਮ ਨਹੀਂ ਲੁੱਟ ਸਕਦਾ, ਉਹ ਨਾਲ ਜਾਣ ਵਾਲਾ ਧਨ ਹੈ। ਸਤਿਗੁਰ ਕਹਿੰਦੇ ਜਿਤਨੇ ਵੀ ਕਰਮ ਧਰਮ ਕਰੋ, ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ। ਕੀ ਹੁਕਮ ਕੀਤਾ ਮਹਾਰਾਜ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਆਓ ਹੁਣ ਅਗਲਾ ਸਵਈਆ ਮਹਾਰਾਜ ਜੀ ਦਾ। ਹੁਣ ਸੂਰਵੀਰਤਾ ਦਾ ਗੱਲ ਜ਼ਿਕਰ ਆ ਗਿਆ, ਬੜੇ ਬੜੇ ਸੂਰਮੇ, ਬੜੇ ਬੜੇ ਯੋਧੇ ਹੋਏ, ਜਿਨ੍ਹਾਂ ਦੀਆਂ ਹੁਣ ਤੱਕ ਕਥਾ ਕਹਾਣੀਆਂ ਹੁੰਦੀਆਂ ਨੇ। ਮਹਾਰਾਜ ਕਹਿੰਦੇ ਸੁਧ ਸਿਪਾਹ, ਸਿਪਾਹ ਕਹੀਏ ਸਿਪਾਹੀ, ਉਹ ਸਿਪਾਹੀ ਵੀ ਕੈਸੇ, ਐਵੇਂ ਜੰਗ ਇਕੱਠੀ ਕਰੀ ਹੋਈ, ਸੋਧੇ ਹੋਏ ਸੁਧ, ਜਿਨ੍ਹਾਂ ਨੂੰ ਜੰਗ ਲੜਨਾ ਆਵੇ, ਜਿਨ੍ਹਾਂ ਨੇ ਪੂਰਨ ਟ੍ਰੇਨਿੰਗ ਲਈ ਵੀ ਹੋਵੇ, ਜਿਨ੍ਹਾਂ ਨੇ ਕਈ ਜੰਗ ਲੜੇ ਵੇ ਹੋਣ, ਉਹ ਜੇ ਸਿਪਾਹੀ ਇਕੱਠੇ ਹੋਣ। ਸ਼ੁੱਧ ਸਿਪਾਹ ਦੁਰੰਤ, ਦੁਰੰਤ ਦਾ ਅਰਥ ਨੋਟ ਕਰਿਓ, ਦੁਰ ਜਮਾ ਅੰਤ, ਦੁਰੰਤ ਦੋ ਸ਼ਬਦਾਂ ਦਾ ਜੋੜ ਹੈ, ਅਰਥ ਕੀ ਹੋਇਆ। ਦੁਰ ਸ਼ਬਦ ਕਿੰਨੀ ਵਾਰ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ, ਦੁਰ ਲਭ ਜਨਮ, ਮਾਨਸ ਜਨਮ ਦੁਰ ਲਭ ਹੈ, ਕੀ ਅਰਥ ਹੋਇਆ। ਜਿੱਥੇ ਦੁਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਵੇ ਉਹਦਾ ਅਰਥ ਹੈ ਔਖਾ, ਕਠਿਨ। ਇਹ ਜਿਹੜਾ ਮਨੁੱਖ ਜਨਮ ਹੈ, ਲੱਭ ਕਹੀਏ ਪ੍ਰਾਪਤੀ, दुर्लभ का अर्थ है औखा प्राप्त होण वाला। मानस जन्म दुर्लभ है भाव औखा प्राप्त होने वाला है, सखा नहीं प्राप्त होंगे। मर्ज कहते सिपाही कहे जे हो शुद्ध लड़ाके जिन्हों का दुर अंत जिन्हों का अंत पाना औखा होवे, भाव जिन्हों की शक्ति कोई माप ना सकता होवे। किन्ने क बलवान हैं शुद्ध सिपाह दुरंत दुबह दुबह का अर्थ करने बाह कहने शस्त्र बहना चलाना तलवार बहनी नेजा बहना। फिर दुरशब्द आ गया जिन्हों के हथियार की चाल कोई झल ना सके। दुबह का अर्थ है जेड़े ऐसे शस्त्र चलाने कोई सहार ना सके अपने शरीर से, ऐसे ट्रेंड सिपाही होण। की करनो सिपाही योधे सलाह कहिए संजो। लोहे की पेटी बन लेनी, लोहे की जागड़ जीन वास्ते अजकल तुसी कहने बोल्ट प्रूफ, उनू पिछले ग्रंथा विच सलाह कहंदे सी संजो पहननी। लोहे दिया बाहां लोहे दे पजामे पा लेने ताकि तीर तलवार का वार ना हो सके, भाव बुलेट प्रूफ। ऐ जे ट्रेंड सूरमे सो साज कहिए पहन के सना कहिए सजोआ। जंगे मैदान विच की करने दुरजान दलेंगे, दुर्जना दे वैरियां दे दलां दे दलां नू नाश कर देण। उन्हां नू अपनी शूर वीरता दा अपने हथियारां दा अपनी वीरता दा इतना माण होवे भारी गुमान भरे मन में, इन्ना भार होवे इन्ना माण होवे अपनी शूर वीरता दा।
0: हर पर्वत पंख हले ना हलेंगे
1: किन्ना माण कि पर्वत ता साडे तीरां दे सामने पंखी बन के उड़ सकदे ने ना हलेंगे, पर सानू जंगे मैदान विचों हलाउण वाला कोई जमे ही नहीं। ऐसा मान ऐसे सूरबीर होने जिन्हां दे मन विच मान होए कर पर्वत पंख हले, जिन्हां दे तीरां दे सामने पर्वत ता पंखियां वांग उड़ जाण ना हलेंगे, पर असी नहीं हिलांगे जंगे मैदान विचों। ऐडे सूरबीर मार नाल मते होए
0: मरूर
1: कितने योधे अरीन, अरी कहिए दुश्मन, अरीन कहिए दुश्मना दा बहु बचन। अनेक योधे दुश्मन उन्हां दे सामने आउणे की कर देण उन्हां नूं उन्हां दीआं धौणा मरोड़ देण। किन्हां दीआं आमे नहीं ऐसे तुरे जाते तो किसी की मरोड़ दो। मवासन मवास नाम है आकी दा बागी दा जेड़ा किसे तो जितया ना गया होवे। मवासन कहिए जो सूर वीरता दे बागी पने दे घर सन किसे नू गिणना ही ना कि कोई दुनिया विच है। उन्हां मवासी आकियां जोधियां दियां उन्हां सूर वीरां ने फड़ फड़ के गर्दना मरोड़
0: दित्तियां।
1: ओ सूरवीर कहे जैसी जिमें मस्त हाथी दा जोर होवे, पर ऐसे शुद्ध सी ना वो सिपाही, ऐसे जोधे सन ऐसे हथियार सन उन्हां दे हाथियां वर्गे मस्त जोधियां दियां गर्दना मरोड़ दित्तियां। मलेंगे धरती विच मला दते
0: कृपा
1: बस सुन लो हुण गुरमुख प्यारे नतीजा की। ऐसे भी योधे होण सोधे हुए ट्रेंड जिन्हां दे अंत शक्ति दा कोई पा ना सके, जिन्हां दा कीता होया वार कोई सह ना सके, हाथियां वर्गे योधियां दियां गर्दना मोड़ देने। पर धन गुरु गोबिंद सिंह जी कहंदे ओ की फिरदे हो तुसी बाई धारी हो, कल परसों तुहानूं बचन कीते सी सूरवीरता दे, कोई अंत लिया गया इत्थे? ਕਿੰਨੇ ਕੁ ਪਿੱਛੇ ਹੋਲੇ, ਕਿੰਨੇ ਕੁ ਹੁਣ ਹੈ, ਕਿੰਨੇ ਨੂੰ ਗਾਹ ਹੋਣਗੇ। ਮਹਾਰਾਜ ਕਹਿੰਦੇ ਜੇ ਐਡੇ ਵੱਡੇ ਵੱਡੇ ਵੀ ਯੋਧੇ ਹੋਣ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ। ਤਿਆਗ ਜਹਾਨ ਨਿਦਾਨ ਚੱਲੇਂਗੇ। ਨਿਦਾਨ ਸ਼ਬਦ ਭਾਸ਼ਾ ਦੇ ਵਿੱਚ ਦੋ ਨੇ, ਇੱਕ ਨੰਨੇ ਨੂੰ ਕੰਨਾ, ਦੱਦੇ ਨੂੰ ਕੰਨਾ, ਤੇ ਗਾਹਾਂ ਨੰਨਾ ਨਾਦਾਨ। ਜਿੱਥੇ ਨੰਨੇ ਨੂੰ ਕੰਨਾ ਆ ਜਾਵੇ ਨਾ ਨਾਦਾਨ ਸ਼ਬਦ, ਉੱਥੇ ਅਰਥ ਹੈ ਅਨਪੜ੍ਹ ਮੂਰਖ, ਨਾਦਾਨ ਜਿਹਨੂੰ ਅਕਲ ਨਾ ਹੋਵੇ। ਜਿੱਥੇ ਨੰਨੇ ਨੂੰ ਸਿਆਰੀ ਆ ਜਾਵੇ ਨਾ, ਉੱਥੇ ਪਾਠ ਬਣ ਗਿਆ ਨਿਦਾਨ। ਉੱਥੇ ਨਿਦਾਨ ਦਾ ਅਰਥ ਹੈ ਅੰਤ, ਜਿੱਥੇ ਆਖੋ ਸਤ ਅਖੀਰ। ਐਡੇ ਵੱਡੇ ਵੱਡੇ ਵੀ ਯੋਧੇ ਹੋ ਲੇ ਪਰ ਸੂਰਬੀਰਤਾ ਹੋਏ, ਵਾਰ ਕਰਨੇ ਸਿੱਖ ਲਏ, ਜਿੱਤਣਾ ਸਿੱਖ ਲਿਆ, ਬੜੇ ਬੜੇ ਆਕੀਆਂ ਨੂੰ ਮਾਰਨਾ ਸਿੱਖ ਲਿਆ, ਪਰ ਸਿੱਖੀ ਨਾ ਵਾਹਿਗੁਰੂ ਦੀ ਕਿਰਪਾ ਲੈਣੀ। ਜਿੱਥੇ ਆਖੋ ਸਤ ਸਿੱਖਿਆ ਨਾ ਅਕਾਲ ਪੁਰਖ ਦੀ ਨਜ਼ਰ ਵਿੱਚ ਆਉਣਾ। ਕਿਹਾ ਸੀ ਨਾ ਗੋਰਖ ਨੇ ਗੁਰੂ ਨਾਨਕ ਦੇਵ ਜੀ ਨੂੰ, 14,000 ਫੁੱਟ ਸੀ ਲੈਵਲ ਤੋਂ ਉੱਚੀ ਚੋਟੀ ਹੈ ਜਿੱਥੇ ਗੋਰਖ ਰਹਿੰਦਾ ਸੀ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਪੁੱਜੇ। ਤਾਂ ਗੁਰਸਿੱਖ ਪਿਆਰਿਓ, ਸਤਿਗੁਰਾਂ ਨਾਲ ਬਚਨ ਬਲਾਸ ਹੋਏ ਤੁਹਾਨੂੰ ਪਤਾ ਹੀ ਹੈ, ਕੋਈ ਉੱਥੇ ਰਹਿਣਾ ਸਖਾਲਾ ਨਹੀਂ ਸੀ। ਬੜੀਆਂ ਰਿਧੀਆਂ ਸਿੱਧੀਆਂ ਦੇ ਮਾਲਕ ਸੀ, ਬਰਫਾਂ ਦੇ ਢੇਰ ਵਿੱਚ ਰਹਿਣਾ ਕੌਣ ਅਹਾਰੀ ਸਨ, ਰਿਧੀਆਂ ਸਿੱਧੀਆਂ ਉਹਨਾਂ ਦੇ ਸਭ ਬਸ ਵਿੱਚ ਸਨ। ਪਰ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਨਾਨਕ ਤਪੇ ਜੋਗੀ ਬਣ ਜਾ, ਆ ਸਾਡੇ ਮਤ ਵਿੱਚ, ਕਿਉਂਕਿ ਹੀਲਾ ਇੱਕ ਸੀ, ਜਿੱਤ ਤਾਂ ਉਹਨੂੰ ਸਕੇ ਨਾ। ਸਾਰੀਆਂ ਕਰਾਮਾਤਾਂ ਦਿਖਾ ਲਈਆਂ ਬਾਬੇ ਨਾਨਕ ਦੇ ਸਾਹਮਣੇ, ਕਿਹੜੀ ਚੱਲੇ? ਯਾਦ ਕਰ ਲਿਓ, ਯਾਦ ਰੱਖਿਓ, ਆ ਤੁਹਾਡੀ ਅਮਰੀਕਾ 1-1 ਕਿਲੋਮੀਟਰ ਤੇ ਹਾਈਡਰੋ ਪ੍ਰੋਜੈਕਟ ਲਾ ਦੇਵੇ, 1-1 ਕਿਲੋਮੀਟਰ ਤੇ ਥਰਮਾ ਪਲਾਂਟ ਲਾ ਦੇਵੇ, ਥਰਮਲ ਪਲਾਂਟ ਬਿਜਲੀ ਪੈਦਾ ਕਰਨ ਵਾਲੇ, ਘਰ ਘਰ ਲਾ ਦੇਣ ਮਸ਼ੀਨਾਂ ਬਿਜਲੀ ਪੈਦਾ ਕਰਨ ਵਾਲੀਆਂ। ਕੀ ਇਹਨਾਂ ਦੀ ਪੈਦਾ ਕੀਤੀ ਬਿਜਲੀ ਸੂਰਜ ਬਣ ਜੂਗੀ? 1-1 ਕਿਲੋਮੀਟਰ ਤੇ ਵੀ ਜੇ ਹਾਈਡਰੋ ਪ੍ਰੋਜੈਕਟ ਲਾ ਦੇਣ, 1-1 ਕਿਲੋਮੀਟਰ ਤੇ ਵੀ ਥਰਮਲ ਪਲਾਂਟ ਲਾ ਦੇਣ, ਕੀ ਸੂਰਜ ਬਣ ਜਾਣਗੇ? ਇਹੀ ਗੱਲ ਯਾਦ ਰੱਖਿਓ, 1-1 ਕਿਲੋਮੀਟਰ ਤੇ ਵੀ ਚਾਹੇ ਰੱਬ ਬਣ ਕੇ ਬੈਠ ਜਾਣ, ਗੁਰੂ ਨਾਨਕ ਨਹੀਂ ਬਣ ਹੋਣਾ। ਆਖੋ ਸਤਨਾਮ, ਚਾਹੇ ਆਪਣੇ ਆਪ ਨੂੰ ਪਰਮਾਤਮਾ ਦੇ ਤਾਰੀ ਕੌਣ, ਗੁਰੂ ਗੋਬਿੰਦ ਸਿੰਘ ਨਹੀਂ ਬਣ ਹੋਣਾ। ਕਿਲੋਮੀਟਰ ਤੇ ਚਾਹੇ ਬੈਠ ਜਾਣ, ਅੱਡੇ ਲਾ ਲਾ ਕੇ ਬੈਠੇ ਨੇ। ਹੁਣ ਤਾਂ ਮੱਥੇ ਟੇਕਣ ਵਾਲੇ ਘੱਟ ਹੈ, ਟਕਾਉਣ ਵਾਲੇ ਜ਼ਿਆਦੇ ਹੈ। ਲਿਖੇ ਆਖੋ ਸਤਨਾਮ, ਫਿਰ ਸੌਦਾ ਲੈਣ ਵਾਲੇ ਘੱਟ ਨੇ ਤੇ ਦੁਕਾਨਾਂ ਜ਼ਿਆਦੇ ਨੇ। ਘਰ ਘਰ ਹੋਏ ਬਹਿੰਦੇ ਰਾਮਾ ਹੈ ਆਪਣੇ ਸਿੱਖਾਂ ਵਿੱਚ, ਹੋਰ ਨੀ ਜਿਹੜੇ ਸਿੱਖਾਂ ਨੇ ਫੱਟੇ ਚੱਕੇ ਹੈ ਨਾ, ਇੱਥੇ ਸਿੱਖਾਂ ਦੀ ਗਿਣਤੀ ਘੱਟ ਹੈ ਤੇ ਸਿੱਖਾਂ ਦੇ ਗੁਰੂਆਂ ਦੀ ਜ਼ਿਆਦੇ ਹੈ। ਕੁਛ ਸਤਨਾਮ, ਸਿੱਖਾਂ ਦੀ ਗਿਣਤੀ ਘੱਟ ਹੈ, ਜਿਹੜਾ ਕਹਿੰਦਾ ਮੈਂ ਗੁਰੂ ਤੋਂ ਬਿਨਾਂ ਖੜਦਾ ਹੀ ਨਹੀਂ ਹੈਗਾ। ਸਾਡੇ ਚੋਲੇ ਵਾਲੇ ਸੰਤਾਂ ਨੇ ਉਹ ਕਹਿੰਦੇ ਜਦ ਤੱਕ ਸਾਨੂੰ ਕੋਈ ਮਹਾਰਾਜ ਨਾ ਕਵੇ ਰੋਟੀ ਉਹ ਨਹੀਂ ਹਜਮਾਉਂਦੀ। ਵੀ ਮਹਾਰਾਜ 18 ਬਣ ਜਾਣਗੇ ਤਾਂ ਇੱਕੋ ਹੈ ਜਿਹੜਾ ਆ ਬੈਠਾ, ਕਿੰਨੇ ਕੁ ਮਹਾਰਾਜ ਬਣਾਉਂਗੇ? ਉਹ ਜਿਹਨੂੰ ਸੰਤੇ ਕਹਿ ਰਿਹਾ ਤੇ ਬਾਕੀ ਕੀ ਰਹਿ ਗਿਆ? ਜਿਹਨੂੰ ਬਾਪੂਏ ਕਹਿ ਲਏ ਤੇ ਚਾਚੇ ਤਾਏ ਪਿੱਛੇ ਰਹਿ ਗਏ? ਸਤਨਾਮ, ਉਹ ਤਾਂ ਹਾਸੀ ਦੀ ਪੈਰ ਵੀ ਸਾਰੇ ਆ ਜੇ, ਜਿਹਨੂੰ ਤੁਸੀਂ ਸੰਤ ਕਹਿ ਦੋ ਤੇ ਬਾਕੀ ਰਹਿ ਕੀ ਗਿਆ? ਪਰ ਨਹੀਂ, 108, 111 ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਤੇ ਵੀ ਸਟੇਜ ਟੱਪ ਗਈ ਹੁਣ ਇੱਕ ਗਾਂ, ਜਿਵੇਂ ਪੰਜਾਬ ਵਿੱਚ ਵੇਖਿਆ ਤੁਸੀਂ, ਪਹਿਲਾਂ ਦੁੱਧਾਂ ਨਾਲ ਕਣਕ ਗਾਉਂਦੇ ਸੀ, ਪੈੜੀਆਂ ਪੱਟ ਕੇ, ਫਲੇ ਬੰਨ ਕੇ, ਫਿਰ ਥਰੈਸ਼ਰ ਬਣੇ, ਛੋਟੀ ਛੋਟੀਆਂ ਡਰੰਮੀਆਂ ਲੁਗ ਲਾਉਂਦੇ ਸੀ, ਨਿਖਾਰਦੇ ਸੀ, ਉਹ ਤੋਂ ਬਾਅਦ ਬਣੇ ਥਰੈਸ਼ਰ, ਸੱਬਾ ਹੀ ਗੇਰਨ ਲੱਗ ਗਏ ਵਿੱਚ ਭਾਰੇ, ਤੇ ਥਰੈਸ਼ਰ ਤੋਂ ਬਾਅਦ ਬਣ ਗਈ ਹੁਣ ਕੰਬਾਈਨ। ਹੁਣ ਕਿਸੇ ਡਰੰਮੀ ਨੂੰ ਨਹੀਂ ਪਤਾ ਵੀ ਡਰੰਮੀ ਕਿੱਥੇ ਹੁੰਦੀ ਹੈ, ਸਭ ਕੰਬਾਈਨਾਂ ਚੱਲਦੀਆਂ ਨਾ। ਇਸੇ ਤਰ੍ਹਾਂ ਨਾ ਕੋਈ ਸੰਤ ਰਿਹਾ, ਨਾ ਕੋਈ ਗਿਆਨੀ ਰਿਹਾ, ਨਾ ਕੋਈ ਰਾਗੀ ਰਿਹਾ, ਸਾਰੇ ਬ੍ਰਹਮ ਗਿਆਨੀਓ ਬਣ ਗਏ। ਅੱਜ ਕਿਹਾ ਕੋਸ਼ਾ ਜਿਵੇਂ ਡਰਮੀਆਂ ਨਹੀਂ ਨਾ ਰਹੀਆਂ ਡਰਮੀਆਂ, ਸੰਤ ਵੀ ਕੋਈ ਚਾਹੀਦਾ। ਇੱਕ ਹੋਰ ਚੇਲੇ ਚਾਚੜਿਆਂ ਨੇ ਨਵਾਂ ਨਾਂ ਰੱਖਤਾ, ਉਹ ਕੀ ਰੱਖੇ? ਅੱਗੇ ਸਾਡੇ ਸੰਤ ਪੂਰਨ ਬ੍ਰਹਮ ਗਿਆਨੀ, ਤੁਸੀਂ ਵੀ ਸੁਣਿਆ ਹੋਣਾ ਪੂਰਨ। ਇਹ ਗ੍ਰਾਮੈਟਿਕਲੀ ਬਲੰਡਰ ਮਿਸਟੇਕ ਹੈ ਬ੍ਰਹਮ ਗਿਆਨੀ ਨਾਲ ਪੂਰਨ ਸ਼ਬਦ ਲਾਉਣਾ, ਇਹ ਬਹੁਤ ਵੱਡੀ ਗ੍ਰਾਮਰ ਦੀ ਗਲਤੀ ਹੈ। ਤੁਹਾਡੇ ਵਿੱਚੋਂ ਕੋਈ ਆ ਕੇ ਕਵੇ ਅੱਗ ਤੱਤੀ ਹੁੰਦੀ ਹੈ, ਦੇਖੋ ਬਰਫ਼ ਠੰਡੀ ਹੁੰਦੀ ਹੈ, ਸੂਰਜ ਚਿੱਟਾ ਹੁੰਦਾ, ਵਾਹਿਗੁਰੂ ਚੰਦਰਮਾ ਚਿੱਟਾ ਹੁੰਦਾ, ਇਹ ਕੋਈ ਕਹਿਣ ਦੀ ਗੱਲ ਹੈ? ਅੱਗ ਨਾਲ ਤੱਤਾ ਸ਼ਬਦ ਲਾਉਣ ਦੀ ਕੀ ਲੋੜ ਹੈ? ਬਰਫ਼ ਨਾਲ ਠੰਡਾ ਲਾਉਣ ਦੀ ਕੀ ਲੋੜ ਹੈ? ਇਹ ਚੀਜ਼ਾਂ ਹੁੰਦੀਆਂ ਹੀ ਤੱਤੀਆਂ ਠੰਡੀਆਂ ਨੇ। ਜਿਹੜਾ ਬ੍ਰਹਮ ਗਿਆਨੀ ਬਣ ਜਾਵੇ ਨਾ, ਉਹ ਹੁੰਦਾ ਹੀ ਪੂਰਨ ਹੈ, ਉਹਨੂੰ ਕਹਿਣ ਦੀ ਲੋੜ ਹੀ ਨਹੀਂ। ਖੁਸ਼ ਸਤਨਾਮ, ਉਹ ਕਿਸੇ ਦੇ ਕਹੇ ਤੋਂ ਨਹੀਂ ਬਣਦਾ ਹੁੰਦਾ। ਗੁਰਸਿੱਖ ਪਿਆਰੇ, ਉਹ ਸਤਿਗੁਰ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਜੀ ਜਦੋਂ ਹਾਰ ਗਏ ਸਾਰੇ ਜੋਗੀ, ਉਹਨਾਂ ਨੇ ਇੱਕੋ ਇੱਕ ਸਕੀਮ ਸੋਚੀ ਕਿ ਢੋਲਕੀ ਵਿਛਾ ਕੇ ਖੋਲ ਲੈ, ਮੈਂ ਹਟਣਾ ਤਾਂ ਮਰਜ਼ੀ ਨਾਲ ਖੁਸ਼ ਹੈ, ਤੇਰੀ ਮਰਜ਼ੀ ਹੋਵੇ ਕਿ ਮੈਂ ਤਾਂ ਸੰਗਤਾਂ ਦਾ ਬਸ ਵੇਖਣਾ, ਮੇਰੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਜਦ ਬਾਬੇ ਨੂੰ ਕਹਿਣ ਵੀ ਹਟ ਜਾ, ਮੈਂ ਜਦੇ ਹਟ ਜਾਣਾ। ਹਜੇ ਦੋ ਦੋ ਦੀ ਕਥਾ, ਦੋ ਦਿਨ ਇਹ ਬਸ, ਫੇਰ ਆਪਾਂ ਨੇ ਕੀ ਕਰ ਦੇਣਾ? ਤਾਂ ਗੁਰਸਿੱਖ ਪਿਆਰੇ ਹੋ, ਕੱਲ ਵੀ ਤਾਂ ਇਹਨੇ ਕਿਹਾ ਵੀ ਕੰਮ ਲੰਮਾ ਹੋ ਗਿਆ, ਗੁਟਕਾ ਸੰਤੋਖ ਹੀ ਦਿੰਦੇ, ਗੁਟਕਾ ਸੰਤੋਖ ਹੀ ਬਾਜਾ ਮੇਰੇ ਮੂਹਰੇ ਕਰਤਾ, ਕਿਤੇ ਬਾਬਾ ਸਵੈਯਾ ਨਾ ਸ਼ੁਰੂ ਕਰ ਦੇਵੇ। ਅੱਜ ਫੇਰ ਕੁਛ
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
5: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
6: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. Tusi sanu apna salah mashwara den layi sade is number te sampark kar sakde ho, 250-392-3074. ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3074। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जय जय गाय का बाछा चूला।

ओखन मा

ਮਾਨੇ ਕਾਮਾ ਕਰੇ।

Allah'a emanet olun.

I am

Yeah.

Thank you.

Wait, wait, wait, wait, wait, wait.

Why?

जानत सगल भवन संग बैठनो।

ಬಂದಾರ

Thank you.

Yeah.

الله الذي لا

हर भक्त खजाना बख्शिया, हर भक्त खजाना, हर भक्त खजाना बख्शिया।

Amen.

भक्त खजाना भक्त खजाना।

वाहेगुरु वाहेगुरु।

हलत पलत तुत होए वटियाई हलत पलत तुत होए

संताप

0: सकल धर्म श्रेष्ठ धर्म
1: हर सिमरन तेरा होए उस

ਜਨਮ ਮੁਕਾ ਪੁੱਤ ਜੈ ਮਾਰ

अच्छा देखो।

Bye.

ہوئے لگا سہیلے حلق پلک ہوئے تو میں سہیلے اچرچ پورت

ਸਭਤੇ ਉੱਤਮ ਇਹੋ ਕਰਮ ਸਗਲ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਲ ਦੇ ਉਹ ਉੱਤਮ ਥਾਨ ਨਾਨਕ ਜੈ ਕਟ ਬਸੈ

Yeah, I'm not.

Thank you.

ਪਰਮ ਗਤ ਪਾਈ ਹਰ ਕੂਤਮ ਹਰ ਹਰ ਕਾਮੀ ਪਰਮ ਗਤ ਪਾਈ ਹਰ ਕੂਤਮ ਹਰ ਹਰ ਕਾਮੀਓ ਹਰ ਕੂਤਮ ਹਰ ਹਰ ਕਾਮੀਓ ਹਰ ਕੂਤਮ ਹਰ ਹਰ ਕਾਮੀਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

सेवा पाई परम गत पाई हर संत हर हर काम जियो।

ہو

आत्म जानो हर जपिए आत्म जानो हर जपिए आत्म जानो I'm sorry.

आहे,

वक्त मेल न जाई।

Thank you.

हर चल जाना कटाई की ओ हर चल जाना।

Oh, yeah.

ہر سکھ پاوے ہر جل جاوے گر پرسادی

جب ہر ہر پار لگائی جیو جب ہر ہر پار لگائی جیو

Santa.

मेरे मन हर हर

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

fire, darkness is fire.

نبی ما

ਮਗਨ ਹੋ ਸਕੇ ਰਸਾਤੇ ਇਹਾ ਰੱਖ ਨੇ ਮਗਨ ਹੋ ਕੇ ਪਾਸੇ ਨਾਨਕ ਬੰਧਨ ਛੋੜ ਇਹਾ ਰੱਖ ਨੇ ਮਗਨ ਹੋ ਕੇ ਪਾਸੇ ਇਹ ਰਸ ਭੋਗਨ ਪਾਤਸ਼ਾਹੀਆ ਇਹ ਰਸ ਭੋਗਨ ਪਾਤਸ਼ਾਹੀਆ।

Thank you.

Thank you.

जसवानी

ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤ ਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ

एक ओंकार सतगुर प्रसाद तीर्थ नावण जाओ तीर्थ नाम है तीर्थ शब्द विचार अंतर ज्ञान है तीर्थ नावण जाओ तीर्थ नाम है तीर्थ शब्द विचार अंतर ज्ञान है गुर ज्ञान साचा थान तीर्थ दस पूर्व सदा दसहरा हौ नाम हर का सदा जाचौ देहि प्रभ तरणी तरा संसार रोगी नाम दारू मैल लागै सच बिना गुरवाक निर्मल सदा चानण नित साच तीर्थ मजना साच न लागै मैल क्या मल तोई है गुण है हार परोए किस कौ रोई है विचार मारे तरे तारे उल्ट जोन ना आवे आप पारस परम त्यानी साज साचे पावे आनंद अनदिन हरख साचा दुख कलबिख पर हरे सच नाम पाया गुर दिखाया मैल नाही सच मने संगत मीत मिलाप पूरा नावण गावे गावण हार शब्द सुहावण सालाहे साचे मन सतगुर पुन दान दया मते फिर संग भावे सहज नावे बेणी ता संगम सत सते आराध एक अंकार साचा नित दे चढ़ सवाया गत संग मीता संत संगत कर नदर मेल मिलाया कहन कहे सब को एक वड्याखी है हम मूर्ख नीच अजान समझा साखी है सच गुर की साखी अमृत पाखी तित मन मानिया मेरा कूच करहें आवै बिखला दे शब्द सच है गुर मेरा आखण तोट ना भगत भंडारी भरपुर रहे आसोई नानक साच कहे बेनंती मन मांजै सच सोई आखण तोट ना भगत भंडारी भरपुर रहे आसोई नानक साच कहे बेनंती मन मांजै सच सोई वाहिगुरु जी का खालसा वाहिगुरु जी की फतेह सतनाम श्री वाहिगुरु साहिब जीओ जापो जी साहिब एक ओंकार सतनाम करता पुरख निरपौ निरवैर अकाल मूरत अजूनी सह भंग प्रसाद जप आदि सच जुगाद सच है पी सच नानक होसी पी सच सोचै सोच न हो गई जे सोची लख वार चुपै चुप न हो गई जे लाए रहा लिवतार भुखिया भुख न उतरी जे बन्ना पुरियां पार सहस स्याणप लख हो है तो इक न चलै नाल तिव सचियारा हुई है किव कूड़ै त्रुटै पाल हुक्म रजाई चलना नानक लिखिया नाल हुक्मी होवन आकार हुक्म न कहया जाई हुक्मी होवन जी हुक्म मिलै बड़ियाई
ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰੂ ਗਾਵੈ ਕੋ ਵਿਦਿਆ ਵਿਖਮ ਵਿਚਾਰੂ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਪ ਦਿਸ ਦੂਰ ਗਾਵੈ ਕੋ ਵੇਖੈ ਹਾਜ਼ਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਗਦ ਗਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਵਾ ਪਾਰੂ ਆਖੇ ਹੈ ਮੰਗੈ ਦੇ ਦੇਣ ਦਾਤ ਕਰੇ ਦਾ ਤਾਰੂ ਫਿਰ ਕੇ ਅੱਗੇ ਰੱਖੀ ਆਏ ਜਿਤ ਦਿਸੈ ਦਰਬਾਰ ਮੋਹਾਂ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰੂ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰੂ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸੁਜਿਆਰੂ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਤੀਰਥ ਨਾਵਾ ਹਾਂਜੇ ਤਿਸ ਪਾਵਾ ਬਿਣ ਭਾਣੇ ਕੇ ਨਾਈ ਕਰੀ ਜੇ ਤੀ ਸਿਰ ਠੋ ਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗ ਲਏ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਹੇ ਗੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੀ ਗੁਣ ਬੰਧਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਹੈ ਸਤਿਬੀਰ ਸੁਰਨਾਥ ਸੁਣਿਆ ਹੈ ਤਰ ਧਵਲ ਅਕਾਲ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਕਾ ਨਾਸ ਸੁਣਿਆ ਈਸ਼ਵਰ ਵਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਯੁਗ ਜੁਗਤ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਲ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਲ ਸੁਣਿਆ ਹਾਥ ਹੋਵੈ ਸਗਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਈ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ

ਕਦੋਂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੋ ਵੈ ਨਾਨਕ ਜੀ ਕਹੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਊੜ ਕੋੜ ਗੋਪਾਲ ਥੱਕੇ ਵੇਦ ਕਹਿਣੇ ਕਵਾਤ ਸਸ ਅਠਾਰਾਂ ਕਣਕ ਦੇ ਬਾਂਸ ਲੂਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਿਆ ਹੋਏ ਬਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਤੀਸਰਤ ਨਾ ਪਾਈਆਂ ਨਦੀਆਂ ਤੈ ਬਹਾ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿਣ ਦਾ ਅੰਤ ਨਾ ਕਰਨ ਦੇਣ ਦਾ ਅੰਤ ਨਾ ਵੇਖਣ ਸੁਣਨ ਦਾ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇ ਤੇ ਬਿਲ ਲਾਹੇ ਦਾ ਕੇ ਅੰਤ ਨ ਪਾਏ ਜਾਹੇ ਇਹ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਇਹ ਵੜ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਰਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕਿਤੇ ਮੰਗੇ ਜੋਦ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਗਬਦ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਏ ਕਿਤਿਆਂ ਦੁੱਖ ਭੂ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਉਹ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਪੇ ਕਹੀ ਗਏ ਜਿਸਨੂੰ ਬਖਸ਼ੇ ਸ਼ਬਦ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲ ਅਵੇ ਮੁੱਲ ਲੈ ਜਾਏ ਮੁੱਲ ਭਾਈ ਮੁੱਲਾਂ ਸਮਾਏ ਅਮੁੱਲ ਤਰਪ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲ ਮੁੱਲਾ ਖੈਣਾ ਜਾਏ ਆਖ ਆਖਰੇ ਲਿਬਲਾਏ ਆਖੇ ਬੀਤ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਦੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉਹ ਛੁੱਟ ਜਾਏ।

ਸੋਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਪਾਵਣ ਹਾਰੇ ਕਿਤੇ ਰਾਗ ਪਰੀ ਸੰ ਕਹੀ ਅਨ ਕਿਤੇ ਗਾਵਣ ਹਾਰੇ ਗਾਵੈ ਤੋਨ ਪੌਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਵਰਮਾ ਦੇਵੀ ਸੋਹਨ ਸਦਾ ਸਵਾਰੇ

தீங்காவே வீர்கராரி ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਛ ਪਾਇਆ ਲਈ

ਸਬਰ ਕਰ ਰੱਖੇ ਤਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਔਰ ਕਿਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰੋ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਬ ਦਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਤ ਜੋੜੀ ਧਿਆਨ ਕੀ ਕਰੇ ਬਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਨੀਲ ਨਾਦ ਅਨਾਹਤ ਜੁਗ ਜੁਗੇ ਕੋਵੇਸ਼ ਭੁਗਤ ਗਿਆਨ ਦਾ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਤੀ ਸਭ ਜਾਂ ਕੀ ਰਿਧ ਸਿਧ ਅਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੇ ਲਿਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਨੀਲ ਨਾਦ ਅਨਾਥ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਹੀ ਤਿੰਨ ਝੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਦਿਸ ਪਾਵੈ ਤਿਵੈ ਚਲਾਵੇ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਇਹ ਬਹੁਤਾ ਇਹ ਵਡਾਣ ਆਦੇਸ਼ ਤਿਸ ਆਦੇਸ਼ ਆਦ ਨੀਲ ਨਾਦ ਅਨਾਥ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਸ ਪਾਸ ਇੱਕ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਪਉ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗਿੜਾ ਆਕੀਆਂ ਏਕ ਨਾਮ ਜਗਦੀਸ਼ ਏ ਤਰਾ ਪਤ ਪਵੜੀਆਂ ਜੜੀਆਂ ਹੋਈਆ ਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈਐ ਗੂੜੀ ਗੂੜੈ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਸਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਥੈ ਸੋਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਵਨ ਬਾਣੀ ਵੈ ਸੰਤਰ ਕੇਤੇ ਗਾਨ ਮਹੇਸ਼ ਕੇਤੇ ਵਰਮੈ ਘਾਟ ਘੜੀਐ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕਹਿਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਬਾਤ ਨਿਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਲ ਵਿਨੋਦ ਗੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਕਾਟ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਜਿੱਥੇ ਘੜੀਐ ਸੁਰਤ ਮਤ ਮਨ ਬੁੱਧ ਜਿੱਥੇ ਘੜੀਐ ਸੁਰਾਂ ਸਿਧਾਂ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੀ ਦਾ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੈ ਨਾ ਠਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚੈ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਦੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਦਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੁ ਜਤ ਬਹਾਰਾ ਤੀਰ ਜਸਨਿਆਰੁ ਅਹਰਣ ਮਤ ਵਿਦ ਹਥਿਆਰੁ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਭਾਗ ਬਾਦਸ਼ਾਹੀ ਦਸਵੀਂ ਸ਼ਬਦ ਛੰਦ ਦਉ ਪ੍ਰਸਾਦ ਚੱਕਰ ਚਿਹ ਨਰਬਰੰਜਾ ਤਿਅਰ ਪਾਤ ਨਹਿਨ ਦੇਹੇ ਰੂਪ ਰੰਗ ਯਰ ਦੇਖ ਪੇਖ ਗਉ ਕਹਿ ਨਾ ਸਕਤ ਕਹੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤੋ ਜਿ ਕਹਿ ਜੈ ਕੋਟ ਇੰਦਰ ਇੰਦਰਾਣ ਸਾ ਸਹਾਣਕ ਨਿਜੈ ਤਿਰ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੰਗ ਅਕਾਲੀ ਨਮਸਤੰਗ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਕਾਈ ਨਮਸਤੰਗ ਜਾਈ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਰਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਰਾਮੰਗ ਨਮਸਤੰਗ ਤਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਠਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਅਨਾਮੇ ਨਮਸਤੰਗ ਉਦਾਰੀ ਨਮਸਤੰਗ ਪਾਰੀ ਨਮਸਤੰਗ ਸੁਕੈ ਨਮਸਤੰਗ ਅਨੇਕੈ ਨਮਸਤੰਗ ਬੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਤੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਦਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਯੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਮਜਬੇ ਨਮਸਤਸ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਦਾਰੰਗ ਨਮੋ ਸਰਬ ਤੰਦੇ ਨਮੋ ਅਵਸਥਾ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਜਾਚਰੀ ਛੰਦ ਦਾ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਪੂੰ ਹੈ ਅਲੇਖਾ ਪੇਖਾ ਨਾਮ ਕਾਮ ਹੈ ਅਦੇ ਅਭਿਆ ਜੀ ਦਾ ਪੇਦ ਹੈ ਤਰਮਾਨਨ ਦਾਨ ਦਰਬਰਗਾ ਸਰਗਹਿ ਅਨੀਲਾ ਨਾਦ ਅਜਿਹਾ ਜਾਦ ਹੈ ਅਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਅਗੰਝ ਹੈ ਭਾਂਝਾ ਚੂਜ ਹੈ ਚੰਜ ਹੈ ਅਮੀ ਕਰ ਫੀਕ ਹੈ ਧੰਧ ਹੈ ਬੰਧ ਹੈ ਨਿਰਭੂਜ ਹੈ ਸੂਝ ਹੈ ਅਕਾਲ ਹੈ ਜਾਲ ਹੈ ਅੱਲਾਹ ਹੈ ਜਾਹ ਅਨੰਤ ਮਹੰਤ ਹੈ ਅਲੀ ਕੈ ਨਿਰ ਸ੍ਰੀ ਕੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੂਕ ਹੈ ਕਰਮ ਹੈ ਪਰਮੈ ਅਜੀਤ ਹੈ ਅਪੀਤ ਹੈ ਵਾਹ ਗਾਹ ਮਾਨ ਨਿਧਾਨ ਨੀ ਕੈ ਫਰੀ ਕੈ ਭੁਜੰਗ ਪ੍ਰਿਆਦ ਛੰਦ ਨਮੋ ਸਰਵਮਾਨੇ ਸਮਾਤੀ ਨਦਾਨੇ ਨਮੋ ਦੇਵ ਦੇਵੇ ਅਭੇਖੀਏ ਬੇਵੇ ਨਮੋ ਕਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਦਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਦ ਬਾਦੇ ਅਨੰਗੀ ਅਨਾਮੇ ਸਮਾਧਿ ਸਰੂਪੇ ਪਰਭੰਗੀ ਪਰਮਾਤੇ ਸਮਾਧਿ ਬਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਹਿਰਦੇ ਨਮੋ ਸਹਸਤ੍ਰ ਬਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਖੀਏ ਪਰਮੀਏ ਭੋਗੀਏ ਭੂਤੇ
नमो जोग जोगेश ब्रह्म परम जुगते नमो नित नारायणे क्रूर कर्मे नमो प्रेत अप्रेत देवेशु धर्मे नमो रोग हर्ता नमो राग रूपे नमो शाशांग नमो भूप भूपे नमो दान दाने नमो मन माने नमो रोग रोगे नमास्तंग शनाने नमो मंत्र मंत्रंग नमो जंत्र जंत्रंग नमो इष्टे इष्टे नमो तंत्र तंत्रंग सदा सचदानंद सर्वं प्रणाशी अनुपे रूपे समातुल निवासी सदा सिद्ध दा बुद्ध दा अवृद्ध करता अदो उर्दर्दंग अगंगो घरता परं परं परमेश्वरं पुरुषपालं सदा सर्वदा असिद्ध दाता दयालं अशिद्य भेदिय नामं कामं समातु ब्राजी समाता सदामं तेरा जहूर जाजरी सांब जले हैं थले हैं पीता वेया प्रभु आजुआ देसा बेसा है भुजंग प्रयाद छंद आगाध अबाध आनंदी स्वरूपे नमो सर्व मान्य समाज दीन धान्य नमाज तुंग नरनाथी नमाज तुंग परमाथी नमाज तुंगा गंजे नमाज तुंगा पंजे नमो नमस्त वंगा काली नमस्त वंगा पाली नमो सर्व देशे नमो सर्व भेषे नमो राज राजे नमो साज साजे नमो शाह शाहे नमो महामाहे नमो गीत गीते नमो प्रीत प्रीते नमो रोग रोगे नमो सुख सुखे नमो सर्व रोगे नमो सर्व भोगे नमो सर्व जीतंग नमो सर्व भीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दृष्टंग नमो सर्व कृष्णंग नमो सर्व रंगे त्रिभंगी अनंगे नमो जीव जीवंग नमो बीज बीजे अखजे पिजे समातंग प्रसिजे गर्भालंग स्वरूपे को कर्मंग प्रणासी सदा सर्वदार दिस दिंग निवासी चरपट छंद दग प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मंग लग कर्मंग सर्वंग दाता सर्वंग ज्ञाता सर्वं पाने सर्वं माने सर्वं प्राणं सर्वं त्राणं सर्वं भुक्ता सर्वं जुक्ता सर्वं देवं सर्वं पेवं सर्वं काले सर्वं पाले रूआल शंद दग प्रसाद आद रूपन आद मूर्त गौन पुरुख पार सर्व मंत्र मान देवा पेवादार सर्व कालक सर्व कालक सर्व पालक सर्व कालक सर्व गोपन काल जत्र दत्र विराज ही अवधूत रूप प्रसाल नाम ठाम न जा जा करो जन्म मरण विहीन जकर बकर फिर जदर जाक मान ही प्रतीन लोक चौदांग के विखय जग जापी जय जाप आद देवन आद मूर्त थाप सुभ जय थाप परम रूप विनीत मूर्त पूर्ण पुरुख पार सर्व विश्व रचियो सुयम पवकर्ण पंजन हार कालहीन कला संयुक्त काल पुरुख देश धर्मधाम सुपरम रहत अभूत लख भेष अंग राग न रंग जाक जात पात न नाम गर्भ गंजन दुष्ट पंजन मुक्त दायक काम आप रूपामी कानोस्त एक पुरुख वधूत गर्भगंज सर्वपंजन आदि रूप सूत अंगहीन पंकनातम एक पुरुष पार सर्वलायक सर्वकायक सर्वगोव्रत पार सर्वगंता सर्वहंता सर्वतेन पेख सर्वशास्त्र न जानी जय रूप रंगर रेख परम वेद प्राण जाक नित पाखत नित कोट सिमरत प्राण शास्त्र न आवई बहुचेत मद पार शांत दग प्रसाद गुरु कान उदार महिमा पार आसन पंग उपमान अंग अनुभव प्रकाश निर्दन नाश राजन बाह शान शाह राजन राज पानन पान देवान देव उपमा महान इंद्राण इंद्र बालन बाल रंकन रंक कालन काल अनुभूत अंग अपाप अंग गतमित पार गुण गण उदार मुन गण प्रणाम निरपैन काम आत दुत पर चांड मित गत अखंड अलिश कर्म अधृष्ट धर्म सर्वा प्रणाढ़ अण दंड बाढ़ चाचरी छंद तव प्रसाद गोबिंदे मकंदे उदारे अपारे हरियंग करियंग नामे कामे भजंग प्रयाद छंद चदर चकर करता चदर चकर हरता चदर चकर दाने चदर चकर जाने चदर चकर वरती चदर चकर भरती चतर जकर पाले चतर जकर काले चतर जकर पासे चतर जकर वासे चतर जकर माने आए चतर जकर धाने आए जाजरी छंद न सत्र न मित्र न परम न पितर न कर्मंग न काय जनम अजाय न चित्र न मित्र पर पवित्र प्रतिशा दिशा दृश कृष भगवती छंद दग प्रसाद कथते के आशिज देश है के अभिज पेश है के अगंज कर्म है के अभिज परम है के अभिज लोक है के अदर सुख है के अवधूत वर्ण है के विभूत करण है कि राजंग प्रभा है कि धर्मंग तुझाए
ਕਿ ਅਸੋਕ ਵਰਣ ਹੈ ਕਿ ਸਰਬਾ ਵਰਣ ਹੈ ਕਿ ਜਗਤੰ ਗ੍ਰਧੀਆਂ ਕਿ ਸਤਰੰਗ ਸਤਰੀਆਂ ਕਿ ਬ੍ਰਹਮੰ ਸਰੂਪ ਹੈ ਕਿ ਅਨੁਪਮ ਰੂਪ ਹੈ ਕਿ ਆਦੋ ਦੇਵ ਹੈ ਕਿ ਆਪ ਬੇਵਾਏ ਕਿ ਚਿਤਰੰਗ ਬਹੀਨਾ ਕਿ ਕਹਿ ਦੀਨਾ ਕਿ ਰੋਜੀ ਰਿਆ ਕਰੀ ਮੇਰੇ ਹਾਇ ਕਹਿ ਕਿ ਬਾਗ ਬਿਆਬ ਹੈ ਕਿ ਗੈਬਲ ਗੈਬ ਹੈ ਕਿ ਅਬੁਲ ਗਨਾ ਹੈ ਕਿ ਸ਼ਾਨ ਸਾਏ ਕਿ ਰੋਜ਼ੀ ਦਿੰਦਾ ਹੈ ਕਿ ਰਾਜ ਕਰਿਆਂਦਾ ਹੈ ਗਰੀਮਲ ਕਮਾਲ ਹੈ ਕਿ ਉਸਨੂੰ ਜਮਾਲ ਹੈ ਗਰੀਮਲ ਖਰਾਜ ਹੈ ਗਰੀਬਲ ਨਵਾਜ ਹੈ ਹਰੀ ਫੁਲ ਸਿਕਨ ਹੈ ਰਾਸ ਲਪਕਨ ਹੈ ਕਲੰਕ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਗੰਜਲ ਗੁਨੀਮ ਰਜਾਇ ਕਰਹੀ ਮੈਂ ਸਮਾਤੁਲ ਜਵਾਹ ਹੈ ਕਿ ਸਾਹਿਬ ਗਿਰਾ ਹੈ ਕਿ ਨਰਕੰਗ ਪ੍ਰਣਾਸ ਹੈ ਬੈਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੇਸੁਲ ਰਵਨ ਹੈ ਤਮਾਮ ਉਲ ਤਮੀਜ ਹੈ ਸਮਾਤੁਲ ਅਜੀਜ ਹੈ ਪਰੰਗ ਪਰਮੇਸ਼ ਹੈ ਸਮਾਤੁਲ ਅਧੀਸ ਹੈ ਅਧੀਸਲ ਲੇਖ ਹੈ ਮੇਸਲ ਪੇਖ ਹੈ ਜਮੀਨ ਉਲ ਜਮਾਹ ਹੈ ਮੇਕੁਲ ਮਾਹ ਹੈ ਕਰੀਮ ਉਲ ਕਮਾਲ ਹੈ ਕਿ ਜਰੋ ਜਮਾਲ ਹੈ ਕਿ ਅਜਲੰਗ ਪ੍ਰਕਾਸ਼ ਹੈ ਕਿ ਮਤੋ ਸੁਭਾਸ ਹੈ ਕਿ ਅਜਵ ਸਰੂਪ ਹੈ ਕਿ ਮਤੋ ਬਭੂਤ ਹੈ ਕਿ ਮਤੋ ਬਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿ ਮਤੋ ਅਪੰਗ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸ਼ ਹੈ ਕਿ ਸਰਬਤਰ ਬੇਸ਼ ਹੈ ਕਿ ਸਰਬਤਰ ਮਾਨੇ ਹੈ ਸਦੈਵ ਪ੍ਰਧਾਨੇ ਹੈ ਕਿ ਸਰਬਤਰ ਜਾਪੇ ਹੈ ਕਿ ਸਰਬਤਰ ਥਾਪੇ ਹੈ ਕਿ ਸਰਬਤਰ ਪੰਨ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਲੀਮ ਹੈ ਕਿ ਬਰਮੰਗ ਫੀਮ ਹੈ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਮੇਸਲ ਸਲਾਮ ਹੈ ਸਲੀਖਤ ਮਦਾਮ ਹੈ ਗਨੀਮਲ ਕਰ ਸਕਸਤਾ ਗਰੀਬਲ ਬਰਸਤਾ ਬੁਲੰਦਲ ਮਕਾਨ ਹੈ ਜਮੀਨ ਉਲ ਜਮਾਨ ਹੈ ਤਮੀਜ ਉਲ ਤਮਾਮ ਹੈ ਰਜੂ ਉਲ ਨਦਾਨ ਹੈ ਹਰੀ ਫੁਲ ਅਜੀਮਾ ਰਿਆ ਕਿ ਜਗੀਨਾ ਨੇਕਲ ਤਰੰਗ ਹੈ ਪੇਦ ਹੈ ਪੰਗ ਹੈ ਆਜੀਜ ਉਲ ਨਿਵਾਜ ਹੈ ਗਨੀਮਲ ਖਰਾਜ ਹੈ ਨਿਰੁਕਤ ਸਰੂਪ ਹੈ ਤ੍ਰਮੁਕਤ ਵਪੂਪਰ ਤ੍ਰਮੁਕਤ ਵਪੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਯੋਗਤ ਸੁਦਾ ਹੈ ਸਦੈਵ ਸਰੂਪ ਹੈ ਬੇਦੀ ਅਨੂਪ ਹੈ ਸਮਾਜ ਤੋਂ ਬਰਾਜ ਹੈ ਸਦਾ ਸਰਬਸਾਜ ਹੈ ਸਮਾਜ ਤੁਲ ਸਲਾਮ ਹੈ ਸਦੈਵ ਕਾਮ ਹੈ ਨਿਰਵਾਦ ਸਰੂਪ ਹੈ ਗਾਧ ਅਨੂਪ ਹੈ ਉਹ ਅੰਗਾਦ ਰੂਪ ਹੈ ਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਮ ਹੈ ਤ੍ਰਿਵਰਗੰਗ ਤ੍ਰਵਾਦੇ ਗੰਜੇ ਅਗਾਧੇ ਸੁਗੰਗ ਸਰਭਾਗੇ ਸੁਸਰਬਾਨ ਰਾਗੇ ਤ੍ਰਿਪੁਗਤ ਸਰੂਪ ਹੈ ਸਜੈ ਸੂਤ ਹੈ ਕਿ ਨਰਕੰਗ ਪ੍ਰਣਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੋਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਜੋਗਤ ਅਨੂਪ ਹੈ ਜਾਜਰੀ ਸ਼ੰਭ ਅਪੰਗ ਹੈ ਅਨੰਗ ਹੈ ਪੇਖਾ ਲੇਖ ਹੈ ਬ੍ਰਹਮ ਹੈ ਕਰਮ ਹੈ ਨਾਦ ਜੁਗਾਦ ਹੈ ਅਜੇ ਹੈ ਪੈਂ ਭੂਤ ਹੈ ਦੂਤ ਹੈ ਨਾ ਸਭ ਦਾਸ ਦੰਦ ਬੰਧ ਹੈ ਅਭਾਗਤ ਹੈ ਵਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਜੰਦ ਅਸਨੰਤ ਹੈ ਲਿਖ ਦੇਖ ਲੇਖ ਪੇਖ ਟਾਹ ਗਾਹ ਸੰਭ ਹੈ ਗੰਭ ਹੈ ਨੀਲਾ ਨਾਦ ਹੈ ਨਿਤ ਅਸਨਿਤ ਹੈ ਜਾਤ ਹੈ ਜਾਦ ਹੈ ਚਰਪਟ ਛੰਦ ਦਉ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਕਰਮੰ ਸਰਬੰਗ ਧਰਮੰ ਸਰਬੰਗ ਜੁਗਤਾ ਸਰਬੰਗ ਮੁਕਤਾ ਮਦ ਪਾ ਪ੍ਰਸਾਵਲ ਛੰਦ ਦਵ ਪ੍ਰਸਾਦ ਨਮੋ ਨਰਕ ਨਾਸੇ ਸਦੈ ਵੰਗ ਪ੍ਰਕਾਸ਼ੇ ਅਨੰਗੰਗ ਸਰੂਪੇ ਭੰਗੰਗ ਮਭੂਤੇ ਪਰਮਾਥੰਗ ਪਰਮਾਥੇ ਸਦਾ ਸਰਬਸਾਥੇ ਅਗਾਲ ਸਰੂਪੇ ਨਿਰਵਾਦ ਮਭੂਤੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਗੰ ਸ੍ਰੀ ਗਾਂ ਮਿਤੋ ਮੀ ਗਾਂ ਸਦੈਵੰ ਪ੍ਰਵਾਹੈ ਜੈ ਅਜਾਏ ਭਗਵਤੀ ਛੰਦ ਦਵ ਪ੍ਰਸਾਦ ਕਿ ਜ਼ਾਰ ਜੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਲ ਸਲਾਮ ਹੈ ਸਮਾਦਰ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਜਨਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਦਿੰਦਾ ਹੈ ਕਿ ਰਾਜ ਕਰਿਆਂਦਾ ਹੈ ਗਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਗਰੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀ ਫੁਲ ਸਿਕਨ ਹੈ ਰਾਸ ਲਿਪਕਨ ਹੈ ਕਲੰਕ ਪ੍ਰਣਾਸ ਹੈ ਸਮਾਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇ ਕਰੀਮ ਹੈ ਸਮਾਤੁਲ ਜਵਾਹ ਕਿ ਸਾਹਿਬ ਗਿਰਾ ਹੈ ਕਿ ਨਰਕੰ ਪ੍ਰਣਾਸ ਹੈ ਬੈਸਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਾਤੁਲ ਅਜੀਜ ਹੈ ਪਰੰਗ ਪਰਮੀਸ ਹੈ ਸਮਾਤੁਲ ਅਧੀਸ ਹੈ ਅਧੀਸਲ ਲੇਖ ਹੈ ਮੇਸੁਲ ਪੇਖ ਹੈ ਜਮੀਨ ਉਲ ਜਮਾਹ ਹੈ ਮੇਰੀ ਕੁਲ ਮਾਹ ਹੈ ਗਰੀਮਲ ਕਮਾਲ ਹੈ ਕਿ ਜਰੋ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਤੋ ਬਭੂਤ ਹੈ ਕਿ ਮਤੋ ਬਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਨੰਗ ਹੈ ਕਿ ਮਤੋ ਭੰਗ ਹੈ ਮਦ ਪਾਰ ਛੰਦ ਦਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਧਾਮ ਹਰ ਭਰਿਆ ਗੰਜ ਹਰ ਨਰ ਪਰ ਪੰਜ ਗਨ ਗਨ ਪ੍ਰਣਾਮ ਮੁਨ ਮਨ ਸਲਾਮ
ਹਰ ਨਾਰਿਆ ਖੰਡ ਵਰ ਨਾਰਿਆ ਮੰਡ ਅਨੁਪਵਨ ਆਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਧਾਮ ਅੰਸ਼ ਜੇ ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤਦਾਰ ਜਲ ਥਲ ਮੰਡ ਦਿਸ ਵਿਸਿਆ ਪੰਡ ਜਲ ਥਲ ਮਹੰਤ ਦਿਸ ਵਿਸਵੇ ਅੰਤ ਅਨੁਪਵਨ ਆਸ ਦ੍ਰਿਤ ਤਰ ਤਰਾਸ ਆਜਨ ਬਾਹ ਸ਼ਾਨ ਸ਼ਾਨ ਆ ਜਾਨ ਬਾਹ ਕਿਸ ਦਾਹ ਓੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰ ਬਾਰ ਅਕਾਲ ਕਰ ਕਰ ਪ੍ਰਣਾਮ ਜਤ ਚਰਨ ਨਾਮ ਅੰਸ਼ ਜਗਾਤ ਜਜਨਾ ਬਾਤ ਅੰਚਨ ਜਗਾਤ ਨਿਰੰਜਵਾਤ ਅਣਟੁੱਟ ਭੰਡਾਰ ਅਣਠੁੱਟ ਅਪਾਰ ਅਡੀਠ ਧਰਮ ਅਦਰੀਠ ਕਰਮ ਅਣਪ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵ ਪ੍ਰਸਾਦ ਕਰੁਣਾਲਿਆ ਹੈ ਅਰਕਾਲਿਆ ਹੈ ਕਲ ਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬ ਵਾਰਣ ਹੈ ਦ੍ਰਿਤ ਕੇ ਕਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰਬਰ ਹੈ ਸਰਵੰਕਰ ਹੈ ਸਰਵਾਸ ਹੈ ਸਰਵਨਾਸ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਿਮੰਡ ਸਹਿ ਕਲਖੰਡ ਸਹਿ ਵਰਦੇ ਵਰ ਹੈ ਕਰੁਣਾ ਕਰ ਜਪਾ ਜਪਾ ਸਪਾ ਸਪ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ ਅਮ੍ਰਿਤਾ ਅਮ੍ਰਿਤਾ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤਾ ਤਰਣੀ ਕ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅਮ੍ਰਿਤ ਅਮ੍ਰਿਤ ਹੈ ਜਪਾ ਕ੍ਰਿਤਾ ਅਮ੍ਰਿਤ ਅਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਬਨਾਇਕ ਹੈ ਸਰਵਾਇਕ ਹੈ ਪਾਪ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਬਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਗ ਬਾਂਗੇ ਅਪੰਗੀ ਸਰੂਪੇ ਅਨੰਗੀ ਅਨਾਮੇ ਦਰਭੰਗੀ ਦਰਗਾਲੇ ਅਨੰਗੀ ਅਗਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਭੈ ਵੈ ਪੂਜੂ ਅਨਾਸ ਗਾਸ ਗੰਜ ਪੰਜ ਲੱਖ ਪਖ ਅਕਾਲ ਦਿਆਲ ਅਲੇਖ ਬੇਖ ਨਾਮ ਕਾਮ ਗਾਟਾ ਨਾਥੇ ਪ੍ਰਮਾਥੇ ਜੋਨੀ ਮੋਨੀ ਨਰਾਗੇ ਨਰੰਗੇ ਨ ਰੂਪੇ ਨ ਰੇਖੇ ਅਕਰਮੰਗ ਭਰਮੰਗ ਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਿਵਾਸ ਤੁਲ ਪ੍ਰਣਾਮੇ ਸਮਾਸ ਤੁਲ ਪ੍ਰਣਾਸੇ ਗੰਜਲ ਨਾਮੇ ਸਮਾਸ ਤੁਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਸ ਤੁਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚਦਾਨੰਦ ਸਦਰੰਗ ਪ੍ਰਣਾਸੀ ਗਰੀਮਲ ਕੁਨਿੰਦਾ ਸਮਾਸ ਤੁਲ ਨਿਵਾਸੀ ਅਜਾਇਬ ਬਭੂਤੇ ਅਜਾਇਬ ਗਨੀਮੈ ਹਰਿਅੰਗ ਕਰਿਅੰਗ ਗਰੀਮਲ ਰਹੀਮੈ ਜਦਰ ਜਗਰ ਵਰਤੀ ਜਦਰ ਜਗਰ ਭੁਗਤੇ ਸੁਜਾਮ ਭਵ ਸੁਭੰਗ ਸਰਵਦਾ ਸਰਵ ਜੁਗਤੇ ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾਂਗ ਸੰਗੇ ਅਪੰਗੰਗ ਬਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਉ ਪ੍ਰਸਾਦ ਸਵਈਏ ਕੋ ਓਂਕਾਰ ਸਤਿਗੁਰ ਪ੍ਰਸਾਦ ਤਉ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸੁਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਯੋਗ ਕਰ ਜੋ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾ ਦੇ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨ ਦੇਖਿਤ ਪ੍ਰਾਨ ਪਤੀ ਗਏ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਨੇਕ ਰਤੀ ਗਏ ਮਾਤੇ ਮਦੰਗ ਜਰੇ ਅਰ ਸੰਗ ਅਨੂਪੋ ਦੰਗ ਸੁਰੰਗ ਸਵਾਰੇ ਗੋਟ ਦੁਰੰਗ ਗੁਰੰਗ ਸੇ ਗੋਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਪਾਰੀ ਪਜਾਨ ਕੇ ਭੂ ਭਲੀ ਵਜਨ ਆਵ ਸੀਸਨਾ ਜਾਤ ਵਿਚਾਰੇ ਏਤੇ ਭਏ ਤੋ ਕਹਿ ਭੈ ਭੂਪਤ ਅੰਤ ਕੁਨ ਅੰਗੇ ਪਾਇ ਪਦਾਰੇ ਜੀਤ ਪਰੇ ਸਭ ਦੇ ਸੁਸਾਨ ਕੋ ਬਾਜ ਤਟੋਲ ਮਰਦੰਗ ਨੰਗਾਰੇ ਗੁੰਜਤ ਗੂੜ ਬਜਾਨ ਕੇ ਸੁੰਦਰ ਹਿੰਸਤ ਹੈ ਹਜਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਹੈ ਕੌਣ ਕਰੇ ਨਹੀਂ ਯਾਦ ਵਿਚਾਰੇ ਸਰੀ ਭਾ ਸਰੀ ਭਗਵਾਨ ਭਜੇ ਬਨੰਤ ਭਵੰਤ ਕੇ ਧਾਮ ਸੁਧਾਰੇ ਤੀਰਥ ਨਹਾਨ ਦੈਦ ਮਧਾਨ ਸੁਸੰਜਮ ਨੇਮ ਅਨੇਕ ਵਸੇਖਾ ਪ੍ਰੀਤ ਪੁਰਾਣ ਦੇਵ ਕੁਰਾਣ ਜੀਵਨ ਜਵਾਨ ਸੁਵਾਨ ਕਬੇਖਾ ਪੌਣ ਆਹਾਰ ਜਦੀ ਆਧਾਰ ਸਭ ਸੋ ਚਾਰ ਹਜ਼ਾਰ ਕੇ ਦੇਖਾ ਸ੍ਰੀ ਭਗਵਾਨ ਭਜਵਨ ਭੂਪਤ ਇੱਕ ਰਤੀ ਬਨੇ ਇੱਕ ਨਾਲ ਲੇਖਾ ਹੈ ਸ਼ੁੱਧ ਸੁਪਾ ਦੁਰੰਤ ਦਬਾਹ ਸੁਸਾ ਸੁਨਾ ਦੁਰਜਾਨ ਦਲੈਂਗੇ ਬਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਲੈਣ ਹਲੈਂਗੇ ਦੋਰ ਹਰੀਨ ਮਰੋਰ ਮਵਾਸਨ ਮਾਤੇ ਮਦੰਗਨ ਮਾਨ ਮਲੈਂਗੇ ਸਰੀ ਪਦ ਸਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਦਾਨ ਚਲੈਂਗੇ
ਵੀਰ ਅਪਾਰ ਵੱਡੇ ਵਰਿਆਰ ਵਿਚਾਰੇ ਸਾਰ ਕੀ ਤਾਰ ਬਛਈਆ ਦੂਰ ਤਦੇ ਸਮਲੰਦਮ ਵਾਸਨ ਮਾਤੇ ਜਾਣ ਕੇ ਮਾਨ ਮਲਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਨੇਕ ਸੋ ਏਕ ਦਵਈਆ

ਕਉ ਬੁਧਾਨ ਕੋ ਪੂਜਿਤ ਹੈ ਪਾਸ, ਕਉ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਉ ਬੁਧਾਨ ਕੋ ਪੂਜਿਤ ਹੈ ਪਾਸ, ਕਉ ਮ੍ਰਿਤਾਨ ਕੋ ਪੂਜਨ ਧਾਇਓ, ਕੂਰ ਕਰਿਆ

ਜਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਹਿ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਕਰਦਾ ਦੇ ਰਹੇ ਸਭ ਕਿਸ ਹੈ ਜਿਸਦੇ ਸੁਭ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸੁਖ ਪੁਜਾਈਆਂ ਸਦਾ ਗੁਰਬਾਣੀ ਕੀਤਾ ਗੁਰੂ ਟੋ ਜਿਸਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੁਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਭੋ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ।

ਜੀਵਨ ਹੋਆ ਬਣਜਾਰ ਇਹ ਰਸਨਾਤ ਬੰਦ ਰਸ ਰਾਜ ਰਹੀ ਤੇਰੀ ਬਿਆਸ ਨਾ ਜਾਏ ਬਿਆਸ ਨਾ ਜਾਏ ਉਰਤ ਕਿਤੇ ਜਿਸ ਹਰ ਰਸ ਬੱਲੇ ਨਾ ਪਾਏ ਹਰ ਰਸ ਬੱਲੇ ਆਏ ਹਰ ਰਸ ਪਾਏ ਬੱਲੇ ਪੀ ਹਰ ਰਸ ਬੌੜ ਨਾ ਦਿਸਿਆ ਲਾ ਕੇ ਆਏ ਇਹ ਹਰ

ਔਰ ਤੋਂ ਮੈਂ ਜੋਤ ਰੱਖੀ ਦਾਤੁ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਦਾਤੁ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗ ਦਿਖਾਇਆ ਗੁਰ ਪ੍ਰਸਾਦੀ ਪੁੱਜਿਆ ਤਾਂ ਚੱਲ ਤਹੋਆ ਚੱਲ ਤਨਦਰੀ ਆਇਆ ਕਹਿ ਰੰਗ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਦਾਤੁ ਜਗ ਮੈਂ ਆਇਆ ਮਨ ਜਾਓ ਪਾਇਆ ਪ੍ਰਭਾਗ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਦੇ ਹਰ ਗਾਓ ਮੰਗਲ ਨੇ ਸਖੀਏ ਸੁੱਖ ਦੁੱਖ ਨਾ ਵਿਆਹ ਪਏ ਗੁਰ ਚਰਨ ਲਾ ਕੇ ਜਿੰਦ ਪਾ ਕੇ ਆਪਣਾ ਬਿਰਜਾ ਪਏ ਆਨ ਹੱਥ ਬਾਣੀ ਗੁਰਸਾ ਬਚਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕੇ ਆਦਤ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸ਼੍ਰੀ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਤਰੀ ਹਰ ਬਿਨਾਂ ਵਰਨਾ ਦੇਖੋ ਕੋਈ ਹਰ ਬਿਨਾਂ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰਿ ਕਹੇ ਹਰ ਬਿਨਾਂ ਵਰਨਾ ਕੋਈ ਕਹੇ ਨਾਨਕੇ ਨੇਤਰੰਦ ਸੇ ਸਤਿਗੁਰ ਮਿਲਿਆ ਦੇ ਬਦਰੈਟ ਹੋਈ ਇਹ ਸਰਵਣੋ ਮੇਰੇ ਹੋ ਸਾਚਾ ਸੁਣਦੇ ਨੂੰ ਬਿਠਾਏ ਸਾਚਾ ਸੁਣਦੇ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਾਚਾ ਲੱਖ ਵਡਾਣੀ ਦਾ ਕੀ ਅਦ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਬਹੋ ਸਾਚਾ ਸੁਣਦੇ ਨੂੰ ਬਿਠਾਏ ਹਾਰ ਜੀਓ ਗੁਬੰਦ ਰੱਖੇ ਵਜਾ ਵਾਜਾ ਪੁਣ ਵਜਾਇਆ ਵਜਾ ਵਾਜਾ ਪੁਣ ਨਾਮ ਦੁਆਰੇ ਪ੍ਰਗਟ ਕੀਏ ਦਸਵਾਂ ਕੋ ਦਰਖਾਇਆ ਗੁਰਦੁਆਰੇ ਲਾਏ ਪਾਵਣੀ ਇੱਕ ਨਾ ਦਸਵਾਂ ਦੁਆਰ ਲਗਾਇਆ ਤੇ ਨੇਕ ਰੂਪ ਨਾਵ ਨਾਵ ਨੇ ਦਸਦੰਦ ਨਜਾਈ ਪਾਇਆ ਕਹਿ ਰਾਨ ਘਰ ਪਿਆਰਾ ਜੀਓ ਗੁਫਾਂਦ ਰੱਖ ਕਹਿ ਵਾਜਾ ਪਾਉਣ ਵਜਾਇਆ ਇਹ ਸੱਚਾ ਸੁਹਿਲਾ ਸੱਚਾ ਕਰ ਗਾਵ ਹੋਊਂ ਗਾਵ ਤਾਂ ਸੁਹਿਲਾ ਕਰ ਸੱਚ ਜਿੱਥੇ ਸਦਾ ਸੱਚ ਦੇ ਆਵੇ

ఆ

ਕਰ ਜਿਨ ਪਿਰ ਜਾਣਿਆ ਜੀਉ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਉ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਭ ਰਾਤੀ

ਗੁਰ ਸ਼ਬਦ ਵਿਗਾਸੀ ਸਭ ਰਾਵੇਸੀ ਗੁਰ ਸ਼ਬਦ ਵਿਗਾਸੀ ਸਹੁ ਰਾਵਾਸੀ ਫਲ ਪਾਇਆ ਗੁਣਕਾਰੀ ਨਾਨਕ ਨਾਮ ਨਾਨਕ ਸਾਚ ਮਿਲੈ ਵਡਿਆਈ ਫਿਰ ਕਰ ਸੋ ਹੈ ਨਾਰੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਉ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਨਾਵਣ ਜਾਉ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਗਿਆਨ ਸਾਚਾ ਥਾਨ ਤੀਰਥ ਦਾਸ ਪੁਰਬ ਸਦਾ ਦਸਹਰਾ ਹਉ ਨਾਮ ਹਰ ਕਾ ਸਦਾ ਜਾਚਉ ਦੇਹ ਪ੍ਰਭ ਧਰਣੀ ਧਰਾ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੱਜਣਾ। ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ ਗੁਣੈ ਹਾਰ ਪਰੋਏ ਕਿਸ ਗੌਰ ਹੋਈਐ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ ਆਪ ਪਾਰਸ ਪਰਮ ਧਿਆਨੀ ਸਾਜ ਸਾਚੇ ਭਾਵੇ ਆਨੰਦ ਅਣਦ ਨਰਕ ਸਾਚਾ ਦੁਖ ਕਲਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਧਿਆਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣ ਗਾਵੇ ਗਾਵਣ ਹਾਰ ਸ਼ਬਦ ਸੁਹਾਵਣ ਸਾਰਾ ਹੈ ਸਾਚੇ ਮਨ ਸਤਿਗੁਰ ਪੁੰਨ ਦਾਨ ਦਮਤੇ ਫਿਰ ਸੰਗ ਭਾਵੈ ਸਹਿਜ ਨਾਵੈ ਬਿਨੀਤਾ ਸੰਗਮ ਸਤਸਦੇ। ਅਰਾਧ ਕੰਕਾਰ ਸਾਚਾ ਨਿਤ ਦੇ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਇ ਕੇ ਵਡਿਆਖੀ ਐ ਹਉ ਮੂਰਖ ਨੀਚ ਅਜਾਣ ਸਮਝਾ ਸਾਖੀ ਐ ਸੱਚ ਗੁਰ ਕੀ ਸਾਖੀ ਅੰਮ੍ਰਿਤ ਪਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰਹਿ ਆਵੇ ਬਿਖਲਾ ਦੇ ਸ਼ਬਦ ਸੱਚੈ ਗੁਰ ਮੇਰਾ ਆਖਣ ਤੋਟ ਨਾ

ਆਖਣ ਤੋਟ ਨ ਭਗਤ ਭੰਡਾਰੀ ਪਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਦੋਈ ਕੁਦਰਤ ਸਾਜੀ ਹੈ ਕਰਿਆ ਸੁਣ ਜਿੱਥੋਂ ਚਾਹੋ ਦਾਤਾ ਕਰਤਾ ਆਪ ਤੂੰ ਦੇ ਰਹਿ ਕਰੈ ਤਥਾ ਤੂੰ ਜੋ ਨੋਈ ਸਭ ਸਹਿ ਦਿਲ ਸਹਿ ਦਿਲ ਕੁਆਓ ਕਰਿਆ ਸੁਣ ਜਿੱਥੋਂ ਚਾਹੋ।

ਡਾਵਾ ਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਬ ਲਗਾ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਪੁੱਖ।

ਕੁਦਰਤ ਜਾਤੀ ਜੂਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇ ਪੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ।

ਆਪਣੇ ਭੋਗ ਭੋਗ ਵਸੂ ਪੋਛਦਾ ਆ ਵੱਡਾ ਹੋਆ ਦੁਨੀਦਾਰ ਜਸਨ ਕੱਚ ਲਾਇਆ ਅੱਗੇ ਕਰਨੀ ਕਿਰਤ ਬਾਚੀ ਹੈ ਬਲੇਖਾ ਘਰ ਸਮਝਾਇਆ ਖਾਓ ਨਾ ਹੋਏ ਭੂਮ ਦੀ ਹੁਣ ਸੁਣੀਏ ਕਿਆ ਰਵਾਇਆ ਮਨ ਅੰਤ ਗਵਾਇਆ।

ਵਿੱਚ ਚੰਦ ਕਹੋ ਕਰੋੜੇ ਗਲਤ ਹਯੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਪੈਰ ਚੜਾਣਿਆ ਕਾ ਭੈ ਵਿੱਚ ਜੋਤ ਮਹਾਵਲ ਸੂਰ ਪੈਰ ਚਿਆਵੇ ਜਾਵੇ ਪੂਰ ਸਗਲਿਆ ਪੁਲਖਿਆ ਸਰਲੇ

ਸਤ ਜੇ ਵਰਤਾ ਤਾਕੋ ਨਹੀਂ ਸਤ ਸੁਣਿਓ ਲੋਕ ਸੁਭਾ ਸਤ ਮਿਲੀ ਹੈ ਸਤ ਪਾਜਲ ਵਿੱਚੋਂ ਆਗੋ ਆਇਆ ਜਿਨ ਸਚੋ ਸਤ ਬੁਝਾਇਆ।

0: ਮੱਥਾ ਚਾੜ ਪਵਾਈਆ ਕਣਤ ਨਾਨਕ ਪਾਉਂਦਿਆਂ ਕਣਤ ਨਾ ਅੰਤ ਬੰਧਨ ਬੰਧ ਪਵਾਏ ਸੋਏ ਪਿਆ ਕਿਰਤ ਮੱਚਾ ਸਭ ਕੋਏ
1: ਲੱਟ ਲੱਟ ਹੱਸੇ ਚੱਲੇ ਸਿਰ ਓਏ ਉੱਡ ਨਾ ਜਾ।

ਥੋੜੀ ਮਿਹਨਤ ਸਤਿਗੁਰਕਿਣੇ ਨਾ ਪਾਇਓ ਵਿੱਚ ਗੁਰਕਿਣੇ ਨਾ ਪਾਇਓ ਸਤਿਗੁਰ ਵਿੱਚ ਆਪ ਰੰਗਤ ਪ੍ਰਗਟ ਸੁਣਾਇਆ ਸਤਿ ਸਦਾ ਮੁਕਤ ਵਿੱਚੋਂ ਮੋਸਟ ਹਾਊਸ ਮੇਰੇ ਵਿਚਾਰੇ ਜੀ ਸੱਚੇ ਸੁਖ ਚਲਾਇਆ ਜਗ ਜੀਵਨ ਤੱਕ ਜਗ ਜੀਵਨ।

ਹੋਵੇ ਹਾਂ ਵਿੱਚ ਜਾਤੀ ਜਨ ਸਿੱਖ ਹੋਵੇ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ ਮੋਖ ਮੁਕਤੀ ਸਾਰ ਨਾ ਜਾਣਾ।

ਤੁਨੀ ਮੰਦੇ ਪਹਿਲ ਲਖਨ ਕਰ ਛੋਕਰ ਧਰਮ ਕਮਾਇਆ ਤੁਨੀ ਦੁਨੀਆ ਤੁਹਾਡੇ ਬੰਦੇ ਨਾਲ ਪਾਣੀ ਥੋੜਾ ਖਾਇਆ ਧੂੜ ਖਿੱਚੀ ਅਗਲਨ ਦੇ ਵਿਚੜਾ ਸੁਆਇਆ ਵੱਡਿਆਈ ਵੱਡਾ ਪਾਇਆ।

ਤੋਮਤ ਜਾਣ ਨਾਨਕਾ ਸਰਾ ਮੇਰਾ ਚੰਤਾ। ਨਾਨਕ ਜੰਤੀ ਉਪਾਇ ਕੈ ਸੰਭਾਲੇ ਸਭਨਾ, ਜਿਨ ਕਰਤਾ ਕਰਣਾ।

ਸੱਚਾ ਸਾਹਿਬ ਇੱਕ ਦਿਨ ਸਤੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੈ ਸੱਚਾ ਤਿੰਨੀ ਸੱਚ ਕੁਮਾਇਆ ਸਤਿਗੁਰ ਮਿਲੀ ਹੈ ਸੱਚ ਪਾਇਆ ਜਿਨ ਕਹਿ ਹਿਰਦੈ

ਲੋਕ ਮਹਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਵਾਰ ਕੂੜ ਸੋਨਾ ਕੂੜ ਰੂਪਾ ਕੂੜ ਪੈਨਵਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪਿਆ ਪਾਰ ਕੂੜ ਮੀਆਂ ਕੂੜ ਬੀਵੀ ਖੱਪ ਹੋਏ ਖਾਰ ਕੂੜ ਕੂੜਾ ਨਿਉ ਲੱਗਾ।

ਐਨਾ ਜਨਤਾ ਕੇ ਵਸ ਕਿਤਨਿਕ ਦੁਵੇ ਕੀ ਜਬ ਤੂੰ ਪਾਇਆ ਇੱਕ ਨਾ ਨੂੰ ਤੂੰ ਮਿਲ ਲੈ ਕਾਪੋ ਤੁਸਾ ਗੁਰ ਕਿਰਪਾ ਤੇ ਜਾਣਿਆ ਚਿੱਠ ਤੁਸੇ ਆਪ ਬੁਝਾਇਆ ਸਹਿਜੇ ਹੀ ਸਖਮਾਇਆ।

ਐਸੀ ਕਲਾ ਨਾ ਖੇਡੀਏ ਜਿਸ ਦਰਗੇ ਅੱਗੇ ਹਾਰੀਏ ਭੜਿਆ ਤੇ ਉਹ ਮੀਆਂ ਵਿਚਾਰ ਕੇ ਵਿਚਾਰੀਏ।

ਸੋਚ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇ ਉਚੀ ਕਹਿਤਾ ਭਾਂਡੇ ਕੱਤ ਨਾ ਇਹ ਕੁੱਤੇ ਨਾ

ਦਿਆਲ ਕਿਰਪਾ ਕਰੇ ਤਾਂ ਸ਼ਕਰ ਕਰੇ ਸੀਸੋ ਸੇਵ ਸੇਵਾ ਕਰੇ ਜਿਸ ਨੂੰ ਹੁਕਮ ਨਾਇ ਸੀ ਹੁਕਮ ਨੀਏ ਹੋਏ ਪ੍ਰਮਾਣ ਤਖ ਮੈਂ ਕਾਂ ਮਿਲ ਪਏ ਸੀ ਕਦ ਮੈਂ ਭਾਵੇ ਸੁਖ ਰੇ ਮਰਦ ਲਿਆ ਸੁਖ ਪਏ ਸੀ ਤਾਂ ਦਰਗਹਿ ਪਹਿਲਾਂ ਜਾਏ ਸੀ ਤਾਂ ਦਰਗਹਿ

0: ਕੋਠੇ ਮੰਡਪ ਮਾੜੀਆਂ ਨਾ ਬੈਠੇ ਕਰ ਪਸਰਿਆ ਜੀ ਜਿਕਰ ਮਨ ਭਾਵ ਦੇ ਹਰ ਦੂਜਨ ਨਾ ਹੀ ਹਾਰਿਆ ਕਰ ਤੂੰ ਦਾ ਦਿਖਾਇਆ ਵੇਖ ਮੈਂ ਮਨ ਮਸਾਰਿਆ ਦਰਿਆਈ ਚੁੱਪ ਹਾਰਿਆ ਦਰਿਆਈ ਚੁੱਪ ਹਾਰਿਆ
1: ਜਿੱਥੇ ਜਾਏ ਬਾਹਰ ਮੇਰਾ ਸਤਿਗੁਰੂ ਸੋ ਥਾਲੇ

ਹੁਣੀ ਤਾਂ ਤੂੰ ਆਖੇ ਆਪਣਾ ਚਨਾਈ ਧੋਤਨ ਕੱਢੀ ਹੈ ਕੀਤਾ ਤੂੰ ਆਪਣਾ ਪਹਿਲੇ ਖਤਮ ਲਈ ਹੈ ਜਾਂ ਰਹਿਣਾ ਨਹੀਂ ਹੈ ਤੇ ਜਗ ਤੱਕ ਆਤ ਗਰਭ ਹੁੰਦੀ ਹੈ ਮੰਦਾ ਕਿਸੇ ਨੇ ਆਖੀ ਹੈ।

ਆਪਣਾ ਪੈ ਹੀ ਕਾਜ ਸਵਾਰੀ ਹੈ।

ਓਟਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇ ਤੇ ਤਰੇ ਪਾਰ ਜਾਤੇ ਉਹ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵੱਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਸ਼ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਭਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸਤ ਪੀਤਰ ਥੀਵੈ ਅਗਨ ਮਾਹੇ ਹੋਮਤ ਪੁਰਾਣ ਕਣਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੈ ਬੋਵਾਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਕਰ ਸਰੀਰ ਕਟਾਵੈ ਤੋਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਛੁਟੈ ਗਰਭ ਗੁਮਾਨ ਨ ਮਨ ਤੇ ਹੁਟੈ ਸੋਚ ਕਰੈ ਦਿਨ ਸਿਆਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬਹੂ ਨਾ

ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਹ ਸੰਗ ਦੁਰਮਤ ਮਰਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਨੀ ਮੈਂ ਅੰਮ੍ਰਿਤ ਬਾਨੀ, ਹਰ ਕੋ ਜਸ ਸੁਨ ਰਸਨ ਵਖਾਨੀ। ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜਿਹ ਕਟ ਵਸੈ ਹਰ ਨਾਮ। ਸਲੋਕ ਨਿਰਗੁਣ ਯਾਰ ਇਹ ਆਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ। ਬਾਰ ਵਿਵਸਥਾ ਤੁਜੈ ਪਿਆਰੈ ਦੂਧ, ਪਰ ਯੋਗਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਖ ਸਹਿਨ, ਮੁਖ ਅਪਿਆਉ ਬੈਠ ਕਉ ਦੈਨ। ਇਹੋ ਨਿਰਗੁਣ ਗੁਣ ਕਛੂ ਨਾ ਬੁੱਝੈ, ਬਖਸ਼ ਲਿਹੋ ਤਉ ਨਾਨਕ ਸੀਜੈ। ਜਿਹ ਪ੍ਰਸਾਦ ਧਰ ਉਪਰ ਸੁਖ ਬਸੈ, ਸੁਧ ਪ੍ਰਾਤ ਮੀਤ ਬੰਤਾ ਸੰਘਸੈ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁਲਾ। ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਪ ਕਰਨ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗਰਚਨਾ। ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਆਦਿ ਅੰਤ ਜੋ ਰੱਖ

ਜੋ ਠਾਕਰ ਸੱਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਬਿਸਾਰੈ ਮੁਗਧਿਆ ਜਾਨ ਸਦਾ ਸਦਾ ਇਹੋ ਕੂਲ ਨਹਾਰ ਨਾਨਕ ਰਾਖਨ ਹਾਰਿਆ ਪਾਰ ਰਤਨ ਤਿਆਗ ਕੌਡੀ ਸੰਗਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਰ ਕਰ ਮਾਨੈ ਜੋ ਹੋਵਨ ਸੋ ਦੂਰ ਪੁਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇ ਪਿਓ ਤਾਰੈ ਧੋਏ ਗਰਦ ਪ੍ਰੀਤ ਪਸਮ ਸੰਗ ਹੋਏ ਅੰਧ ਕੂ ਮੈਂ ਪਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬਦ ਨਾਹੇ ਕਛ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੈ ਅਥਾ ਜਾਂ ਕੈ ਅੰਤਰ ਬਸੈ।

ਪ੍ਰਭ ਆਪ ਨਾਨਕ ਤੇਜਾਂ ਸਹਿ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਔਰ ਨਿਭਾਵੈ ਕਹਾ ਬੁਝਾਰਤ ਬੂਝੈ ਡੋਰਾ ਨਿਸਕਈਐ ਤੋ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨਾ ਚੀਤ ਜੋ ਬੈਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸੈ ਅਨੰਦ ਕੇਲ ਮਾਇਆ ਰੰਗਰਸੈ ਦ੍ਰਿੜ ਕਰਮਾ ਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਇਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੂੰ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨਾ ਸਿਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂਲੇ ਪਾਛੈ ਪਾਵੈ ਏਕ ਬਸ ਕਾਰਨ ਬਿਖੋਟ ਗਵਾਵੈ ਏਕ ਪੀ ਨਾ ਦੇ ਦਸ ਕੀ ਹਿਰਲੇ ਤੋ ਮੂੜਾ ਕਹੋ ਕਹਾਂ ਕਰੇ ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕਹੋ ਕੀਜੈ ਸਦ ਨਮਸਕਾਰਾ ਜਾਂ ਕਹਿ ਮਨ ਲਾਗਾ ਪ੍ਰਭ ਮਿੱਠਾ ਸਰਬ ਸੂਖ ਤਾਂ ਹੂੰ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਹੋ ਆਪਣੀ ਦੇਰਾਸ ਖਾਕ ਪੀਤ ਵਰਤੈ ਅੰਦ ਉਲਾਸ ਆਪਣੀ ਅਮਾਨ ਕਛ ਬਾਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਨ ਮਥੈ ਉਸੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਣਿਆ ਨੇਤ ਬਿਰਖ ਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚੱਲ ਨਹਾਰ ਲਪਟ ਰਹੋ ਤੈ ਆਂਦੇ ਅੰਧਾਰ ਬਟਾਊ ਸਿਉ ਜੋ ਲਾਵੈ ਨੇਹ ਤਾਂ ਕੋ ਹੱਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਬਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸੋ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤ੍ਰੋਹ ਮੋਹ ਅਭਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਦਰਬ ਕੋਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕਉ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਗਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਤਨ ਤਨ ਤੇਜਨ
जह कट बस्यो हर नाओ, नानक तां कै बल बल जाओ। रहत अवर कश अवर कमावत, मन नहीं प्रीत मुखो गंडलावत, जानन हार।

ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਨ ਸਰਨੀ ਪਰ ਠਾਕਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਥ ਸਾਥ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੂਖਨ ਪਹਿਰੀਜੈ ਮਨ ਤੇ ਸਿਮਰਤ ਕਿਉਂ ਵਾਲ ਸਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ।

ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣਾ ਹੈ ਸਭ ਦੇ ਨੀਚਾ। ਬ੍ਰਹਮ ਗਿਆਨੀ ਸਹਿਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕੀਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਉਪਕਾਰੋ ਮਹਾ। ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲੇ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਏਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹਬੁੱਧ ਤਿਆਗਤ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਤਰਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗਹਿਤਾ। ਬ੍ਰਹਮ ਗਿਆਨੀ ਕੈ ਹੋਇਆ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਹੈ ਬ੍ਰਹਮ ਗਿਆਨੀ ਕਉ ਬਲ ਬਲ ਜਾਈ ਹੈ। ਬ੍ਰਹਮ ਗਿਆਨੀ ਕਉ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕਾ ਉਸਦਾ ਆਦੇਸ਼। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ।

ਨਾਨਕ ਬ੍ਰਹਮ ਗਿਆਨੀ ਕਹੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ,

ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਤੋਂ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ।

ਖਿਨ ਮੈਂ ਥਾ ਤੋ ਥਾ ਪਨਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਹੁਕਮੇ ਧਾਰ ਅਧਰ ਰਹਾ ਵੈ, ਹੁਕਮੇ ਉਪਜੈ ਹੁਕਮ ਸਮਾਵੈ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ। ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਮੈ ਰਿਹਾ ਸਮਾਈ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਪ੍ਰਭ ਭਾਵੈ

ਦੁਹਾ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ। ਕਹੋ ਮਾਨਖ ਤੇ ਕਿਆ ਹੋਏ ਆਵੈ, ਜੋ ਤਿਸ ਪਾਵੈ ਸੋਈ ਕਰਾਵੈ, ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਪਾਵੈ ਸੋਈ ਕਰੇ। ਅਣਜਾਣਤ ਬਿਖਿਆ ਮੈਂ ਰਚੈ, ਜੇ ਜਾਣਤੇ ਆਪਣੇ ਆਪ ਬਚੈ, ਭਰਮੇ ਪੂਲਾ ਦਿਦ ਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਨਾ ਮਿਲੇ। ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ, ਤੇ ਸਤਕਾਲ ਦਹਿਦ ਪ੍ਰਗਟਾਵੈ। ਜਾਂ ਕੋ ਆਪਣੀ ਕਰੈ ਬਖਸੀਸ, ਤਾਂ ਕਾ ਲੇਖਾ ਨਾ ਗਣੈ ਜਗਦੀਸ, ਜੀਉ ਪਿੰਡ ਸਭ ਤਸਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆ ਬਣਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਪਾਵੈ ਸੋਈ ਫੁੰਸੀਓ। ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰ ਖਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕਿਆ ਮਿਲਾਵਣਹਾਰ, ਕਬਹੂ ਨਿਰਤ ਕਰੈ ਬਹੁ ਭਾਤ, ਕਬਹੂ ਸੋਏ ਰਹਿ ਦਿਨ ਰਾਤ, ਕਬਹੂ ਮਹਾਂਕ੍ਰੋਧ ਵਿਕਰਾਲ, ਕਬਹੂ ਸਰਬ ਕੀ ਹੋਤ ਰਵਾਲ, ਕਬਹੂ ਹੋਏ ਬਹਿ ਬੜ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ।

ਨਾਨਕ ਯਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਰ ਸੰਗ ਨਾ ਜਾਵੈ, ਬਹੁ ਲਸਕਰ ਮਾਨਸੀ ਉੱਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਬਿਨਾਸ, ਸਭ ਤੇ ਆਪ ਜਾਣੈ ਬਲਵੰਤ, ਖਿਰਮੈ ਹੋਏ ਜਾਏ ਪਸਮੰਤ, ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤੁਸ ਕਰੇ ਖੁਆਰੀ, ਗੁਰਪ੍ਰਸਾਦ ਜਾਂ ਕਾ ਮਿਟੈ ਅਭਮਾਨ, ਸੋ ਜਨ ਨਾਨਕ ਦਰਗੈ ਪ੍ਰਵਾਨ, ਕੋਟ ਕਰਮ ਕਰੈ ਹੋ ਧਾਰੇ, ਸ੍ਰਮ ਪਾਵੈ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ, ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗੈ ਕਹੋ ਕੈਸੇ ਗਵੈ, ਆਪ ਕਹੋ ਜੋ ਭਲਾ ਕਹਾਵੈ, ਤੁਸੈ ਭਲਾਈ ਨਿਕਟ ਨਾ ਆਵੈ, ਸਰਬ ਕੀ ਰਹਿਣ ਜਾਂ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਈ ਤੇ ਕਛ ਹੋਏ, ਤਬ ਇਸ ਕਹੋ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਚਲ ਨਾਹੀ ਪੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹੋ ਛੂਟੈ, ਸਹਿਸ ਖੱਟੇ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਮਡਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਨੇ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਨ ਕਰਨੈ ਹਾਰ, ਇਸ ਕੈ ਹੱਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਸ ਕੀਨੋ ਸੋ ਆਪਣੇ ਰੰਗ।

ਗੁਰਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮੱਦੇ ਕਿਨੈ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰਿਆ ਪਾਰਿਆ ਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਰਵਨ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ, ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਕਉ ਰੱਖੈ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਿਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤਰੈ, ਸੰਤ ਕੈ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉਂ ਲਵੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚਾਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਪਾਵੈ ਤਾਂ ਓਏ ਪੀ ਗਤ ਪਾਹੇ, ਸੰਤ ਕਾ ਨਿੰਦਕ ਮਹਾਂ ਅਤਤਾਈ, ਸੰਤ ਕਾ ਨਿੰਦਕ ਖਿੰਟ ਕਿੰਨਾ ਪਾਈ, ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਸਰਬ ਰੋਗ, ਸੰਤ ਕੇ ਨਿੰਦਕ ਸਦਾ ਬਿਜੋਗ, ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਧ ਬੀ ਤੇ ਟੁੱਟੈ, ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਉਦਿਆਨ ਭਰਮਾਈ ਹੈ।

ਹਰ ਦਰਗਹਿ ਨਾਨਕ ਊਜਲ ਮਥਾ, ਵੱਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੈ ਵਿਚਾਰ, ਸੇ ਧਨਵੰਤ ਗਣੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨੈ, ਇਤ ਉਤ ਕੀ ਉਹ ਸੋਜੀ ਜਾਨੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਨਿਆ, ਗੁਰਪ੍ਰਸਾਦ ਆਪਣੇ ਆਪ ਸੁਜੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਆਂਦਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਨ, ਏਕ ਹੀ ਉੱਪਰ ਜਿਸ ਜਨ ਕੀ ਆਸਾ, ਤਿਸਕੀ ਕਟੀਐ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨਾ ਲਾਗੈ ਦੁਖ, ਜਿਸ ਕਉ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਿਸੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨੈ ਕਿ ਜਨਮੈ ਨੈ ਕਿਛ ਮਰੈ, ਆਪਣ ਚਲਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਚਥਾ ਪਿਓ ਥਾਪ, ਅਵਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹੋ ਬ੍ਰਹਿਮੰਡ, ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸਬਜੋ ਪਏ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੋ ਕਿਰਪਾ ਕਰੈ ਬੜਭਾਗੈ, ਨਾਮ ਜਪਤ ਭਾਵੈ ਬਿਸਰਾਮ, ਨਾਨਕ ਤਿਨ ਪੁਰਖ ਕਉ ਊਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿ ਸੁਭਾਏ ਹੋਵੈ ਸੋ ਹੋਏ, ਕਰਨੈ ਹਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾਵ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਹਿ ਸਮਾਏ, ਓਏ ਸੁਖ ਨਿਧਾਨ ਉਨਹੂ ਬਣ ਆਏ, ਆਪ ਸਤਉ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ।

ਜਾਂ ਕੈ ਸਿਮਰਨ ਉਧਰੀ ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗਾਂਢਣ ਹਰ ਗੋਪਾਰ, ਸਰਬ ਜੀਆਂ ਆਪੇ।

ਆਪਣ ਕੀਆ ਕਛੂ ਨਾ ਹੋਏ। ਜੇ ਸੌ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰੇ ਕਿਛ ਕਾਮ। ਗਤ ਨਾਨਕ ਜਪ ਏਕ ਹਰਨਾਮ, ਰੂਪਵੰਤ ਹੋਏ ਨਾਹੀ ਮੋਹੈ। ਪ੍ਰਭ ਕੀ ਜੋਤ ਸਗਲ ਕਟ ਸੋ ਹੈ, ਧਨਵੰਤਾ ਹੋਏ ਕਿਆ ਕੋ ਗਰਬੈ। ਜਾਂ ਸਭ ਕਿਛ ਤਿਸਕਾ ਦੀ ਆਦਰ।

ਗਵਾਰ ਜਿਸ ਗੁਰ ਪ੍ਰਸਾਦ ਟੁੱਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕਉ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ ਜਿਉ ਪਾਖਾਣ ਨਾ ਵਿਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲਲਾਈ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਦੁਖ ਸੁਖ ਪ੍ਰਭ ਦੇਵਨਹਾਰ ਅਵਰ ਤਿਆਗ ਤੂੰ ਤਸੈ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਆਜਾਨ ਕੌਣ ਬਸਦੀ ਆਈ ਤੇਰੇ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵੱਖਰ ਕਉ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤੈ ਸੰਚਾਰ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਂ ਕਹਿ ਸਦਬਲਿਹਾਰ ਹੈ ਚਰਨ ਸਾਧ ਕੇ ਤੋਏ ਤੋਏ ਪੀਓ ਅਰਬ ਸਾਧ ਕਹੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧੂ ਪ੍ਰਜਾਈ ਹੈ ਕੁਰਬਾਨ ਸਾਧ ਸੇਵਾ ਵਡਭਾਗੀ ਪਾਈ ਹੈ ਸਾਧ ਸੰਗ ਹਰ ਕੀਰਤਨ ਗਾਈ ਹੈ ਅਨਕ ਬਿਗਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕਉ ਜੀ ਵੱਲ ਨਹਾਰ ਭੂਖੇ ਕਉ ਦੇਵ ਤੇ ਆਧਾਰ ਸਰਬ

ਅਲੰਕਾਰ ਸੋ ਸੇਵਕ ਜਿਸ ਦਾ ਆਪ ਪ੍ਰਭ ਧਾਰ ਹੈ, ਨਾਨਕ ਸੋ ਸੇਵਕ ਸਾਹ ਸਾਹ ਸੁਮਾਰ ਹੈ, ਆਪਣੇ ਜਨ ਕਾ ਪਰਦਾ ਟਟ ਹੈ, ਆਪਣੇ ਸੇਵਕ ਕੀ ਸਰ ਪਰ ਰੱਖ ਹੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪ੍ਰਤਪਾ ਆਪਣੇ ਸੇਵਕ ਕੀ ਆਪ ਪਤ ਰੱਖ ਹੈ, ਤਾਂ ਕਿ ਗਤਮਿਤ ਕੋਈ ਨਾ ਲੱਖ ਹੈ।

ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਨੇਕੀ ਕੀਰੀ ਮੈਂ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸਕਾ ਸਾਸਨਾ ਕਾਟ ਆਪ, ਤਾਂ ਕੋ ਰਸ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਂਤ, ਤਿਸਕੇ ਕਰਤਬ ਬਿਰਥੇ ਜਾਤ। ਮਾਰੈ ਨਾ ਰਾਖੈ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਮੰਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸਕੇ ਸ਼ਵਰ ਨਾਹੀਂ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਾ ਸੰਗ, ਨਾਮ ਰਸ ਜੋ ਜੰਤਰ ਬਤਾਨੇ, ਮੰਤਨ ਨਾਮੈ ਨਾਮ ਸਮਾਨੇ। ਊਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਬੋਲੋ ਜਸ ਜਿਹ ਬਾਦਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸੁਆਏ। ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸਕੀ ਮਹਿਮਾ ਕੌਣ ਬਖਾਨਾ, ਤਿਸਕਾ ਗੁਣ ਕੈ ਏਕ ਨਾ ਜਾਨਾ। ਆਠ ਪਹਿਰ ਪ੍ਰਭ ਸਹਿ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੇ, ਮਨ ਤਨ ਆਪਣਾ ਤਿਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਭ ਥੋਕ ਕਾ ਦਾਤਾ। ਤਿਸਕੀ ਸਰਨ ਸਰਬ ਸੁਖ ਪਾਵੈ, ਤਿਸਕੈ ਦਰਸ ਸਭ ਪਾਪ ਮਿਟਾਵੈ, ਅਵਰ ਸਿਆਣਪ ਸੰਗੀ ਛਾੜ, ਤੇ ਜਨ ਕੀ ਤੂੰ ਸੇਵਾ ਲਾਗ। ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾ, ਤਿਸਕੈ ਸੰਗ ਸਿਖੀ ਉਦਰੈ, ਨਾਨਕ ਹਰ ਗੁਣ ਗਾਓ ਅਸ਼ਟਪਦੀ। ਸਤਿਗੁਰ ਸੇਖੀ ਕਰੈ ਪ੍ਰਤਪਾਲ, ਸੇਵਕ ਔਗੁਰ ਸਦਾ ਦਿਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ, ਸਤਿਗੁਰ ਸੇਖੇ ਬੰਧਨ ਕੱਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸੇਖੋ ਨਾਮ ਧਨ ਦੇ, ਗੁਰ ਕਾ ਸਿੱਖ ਵਟ ਭਾਗੀ ਹੈ। ਸਤਿਗੁਰ ਸੇਖਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸੇਖੋ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪ ਸਿਕਾਓ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਭ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇਕਾਮੀ, ਤਿਸਕਾ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਸੋ ਸਤਿਗੁਰ ਜਿਸਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਓ। ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ, ਏਕੈ ਆਪ ਨਹੀਂ ਕਛ ਭਰਮ। ਸਹਿਸ ਸਿਆਣਪ ਲਿਆ ਨਾ ਜਾਈ ਹੈ, ਨਾਨਕ ਐਸਾ ਗੁਰਵਟ ਭਾਗੀ ਪਾਈ ਹੈ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਵ ਚਰਨ ਗਤ ਨਿਰਮਲ ਰੀਤ। ਭੇਟ ਤਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਣ ਕਰ ਬਚਨ ਕਰਨਿਆ ਗਾਨੇ, ਮਨ ਸੰਤੋਖ ਆਤਮ ਪਤੀਆਨੇ। ਪੂਰਾ ਗੁਰ ਅਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਜੇ ਬਾ ਏਕ ਉਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ। ਕਾਹੂ ਬੋਲਾ ਪਹੁੰਚਤ ਪ੍ਰਾਣੀ, ਅਗਵਾ ਗੋਚਰ ਪ੍ਰਭ ਨਿਰਵਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਤਿਬਲਿਹਾਰੀ ਸਤਿਗੁਰਿਆ।

ਸਲੋਕ ਮਹਲਾ ਪਹਿਲੇ ਕੇ ਲਿਖੇ ਚੁੰਡੇ ਸਰਾਜੇ ਕੀ ਧੁਨੀ ਸਲੋਕ ਮਹਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਲਵਾਰ ਜਿਨ ਮਾਨਸ ਦੇ ਦੇਵਤੇ ਕੀਏ ਕਰਤਾ ਲਾਗੀ ਵਾਰ ਮਹਲਾ ਦੂਜਾ ਜੇ ਸੱਚ ਚੰਦਾ।

0: ਆਵੇ ਧਰਮ ਹਾਲਿਆ
1: ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਸ ਕੱਢੇ ਜਿਸ ਮਾਲਿਆ ਖਾਉਣ ਪਾਇਨ ਕੂੜਿਆ ਦੂਜ ਚਾਲਿਆ ਤੇਰੇ ਨਾਇਰ ਤੇ ਸਿਜਣ ਗਏ ਹਾਰ ਗਏ ਸਿਠਗਣ ਵਾਲਿਆ।

ਪੌੜੀ ਆਪਣੇ ਭੋਗ ਭੋਗ ਪੈ ਹੋਏ ਬਸ ਮੁੜ ਪੌਰ ਸਧਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕੱਦ ਚਲਾਇਆ ਅੱਗੇ ਕਰਨੀ ਕਿਰਤ ਬਾਚੀਏ ਪਹਿਲੇ ਖਾ ਕਰ ਸਮਝਾਇਆ ਸਾਉਣ ਹੋ ਵੀ ਪਾਉਂਦੀ ਹੁਣ ਸੁਣੀਆਂ ਕਿਆ ਰਵਾਇਆ

ਪੌੜੀ ਬਿਨ ਸਤਿਗੁਰ ਕੇ ਨੈਣਾ ਪਾਇਓ, ਬਿਨ ਸਤਿਗੁਰ ਕੇ ਨੈਣਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਓਨ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉਤਮਿਓ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ। ਜਗ

ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਤੇ ਆਇਆ ਉਹਨੇ ਮੰਦੇ ਪੈਰ ਨਾ ਰੱਖੇ ਉਹ ਕਰ ਸੁਕਰੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ।

ਲਿਖਾਕ ਜੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਲੱਖ ਤੇ ਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੂਰਵ ਲਿਖਿਆ ਤਾਂ ਧੂੜਤ ਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ।

ਤੁਰ ਕਰਮ ਜਿਨ੍ਹਾਂ ਕਾ ਤੁਧ ਪਾਇਆ ਤਦ ਨੀ ਖਸਮ ਤੇ ਆਇਆ। ਇਹਨਾਂ ਜਨਤਾ ਕੇ ਬਸ ਕਿਸ ਨਾਹੀ, ਤੁਧ ਵੇਖੀ ਜਗਤ ਪਾਇਆ, ਇਕਨਾਂ ਨੂੰ ਤੂੰ ਮਿਲ ਲੈ ਕਾਪੋ ਤੁਧ ਖਵਾਇਆ।

ਪੜਿਆ ਹੋਵੇ ਗੁਨਾਹਗਾਰ ਤਾਂ ਉਹ ਸਾਧਨਾ ਮਾਰੀਏ, ਜੇ ਹਾਂ ਕਾਲੇ ਕਾਲੜਾ ਤੇ ਵੇਹੁ ਨਾ ਉਪਚਾਰੀਏ।

ਕੌੜੀ ਸਤਿਗੁਰ ਬਟੋਵਾਰਿਆ ਜਿਤ ਮਿਲਿਆ ਖਤਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆ ਨੰਜਨ ਦੀ ਆਰੀ ਨੇਤਰੀ ਜਗਤ ਨਿਹਾਲਿਆ ਖਤਮ ਛੋੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਭੋਏ ਸਾਗਰ ਲੈ ਕੇ ਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

ਅਸੀਂ ਕੱਪੜੇ ਨੂੰ ਸੁਹਾਵਣਾ, ਸਾਡੀ ਦੁਨੀਆਂ ਫਿਰ ਜਾਗਣਾ, ਮੰਦਾ ਚੰਗਾ ਆਪਣਾ ਆਪ ਇਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ, ਰਾਹ ਪੀੜੇ ਅੱਗੇ ਜਾਵਣਾ। ਨੰਗਾ ਦੂਜ ਕੇ ਚੱਲਿਆ।

ਤਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹੁਕਮ ਮੰਨਿਆ ਹੋਇਆ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ।

ਪੌੜੀ ਚਿੱਤੇ ਅੰਦਰ ਸਭ ਕੋ ਵੇਖਣਾ ਦੀ ਹੇਠ ਚਲਾਇਆ ਆਪੇ ਦੀ ਵਡਿਆਈ ਆਪੇ ਹੀ ਕਰਮ ਕਰਾਇਆ ਵੱਡੋ ਵੱਡਾ ਵੱਡਾ ਮੇਦਨੀ ਸਿਰੇ ਸਿਰ ਦੰਦਾ ਲਾਇਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਹਾ ਕਰਾਇਦਾ

ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਘਰ ਪਸਾਰਿਆ ਚੀਜ ਕਰਨ ਮਨ ਪਾਵੰਦੇ ਹਰ ਪੁੱਜਣ ਨਾਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਸਾਰਿਆ

ਪੌੜੀ ਸਤਿਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲਤ ਨਦਰੀ ਆਈਆਂ ਜਾਂ ਕਿਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੈ ਨਾ ਨਿਧ ਪਾਈਆਂ।

ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀਂ ਸੋਚਣ ਕੱਢੀ ਹੈ ਕੀਤਾ ਪੋ ਆਪਣਾ ਆਪੇ ਹੀ ਲਿਖ ਹਸੰਡੀ ਹੈ ਜਾ ਰਹਿਣਾ ਨਾਹੀਂ ਐਤ ਜਗ ਤਾਂ ਕਾਇਤ ਗਾਰ ਬਹੰਡੀ ਹੈ ਮੰਦਾ ਕਿਸੇ ਨਾ ਆਖੀਏ ਪੜ ਖਰੇ ਹੋ ਬੁਝੀਏ ਮੂਰ

ਧਾਰੀਏ ਦੇਖਾ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀਏ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸ ਕੇ ਜੀ ਪ੍ਰਾਣ ਹੈ ਕੋ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।

ਆਸੀ ਦੂਜੇ ਲੱਗੇ ਜਾਏ। ਨਾਨਕ ਆਸ ਕੰਢੀਐ ਸਦੀ ਰਹਿ ਸਮਾਏ। ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ। ਆਸ ਕਿਸੇ ਨਾ ਆਖੀਐ ਜੇ ਲਿਖੇ ਵਰਤੈ ਸੋਏ। ਮਹੱਲਾ ਦੂਜਾ ਸਲਾਮ।

ਪੌੜੀ ਜਿਤ ਸੇਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਕਾਲ ਬੁਰੀ ਕਿਉਂ ਖਾਲੀਐ ਮੰਦਾ ਮੂਲ ਨਾ ਕੀਚਾਈ ਦੇ ਲੰਮੀ ਨਜ਼ਰ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵਿਹਾ ਪਾਸਾ ਟਾਲੀਐ ਖਿਛ ਲਾਹੇ ਉੱਪਰ ਖਾਲੀਐ।

ਪੌੜੀ ਵਡੇਕੀਆਂ ਵਡਿਆਈਆਂ ਕਿਸ ਕਹਿਣਾ ਕਹਿਣਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸਮਾਏ, ਸਾਈ ਕਾਰਕ ਮਾਵਣੀ ਤੁਰ ਛੋਡੀ ਤਿੰਨੇ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ। ਸੋ ਕਰੇ ਜਿਤ ਸਰ ਜਾਏ, ਸੋ ਕਰੇ ਜਿਤ ਸਰ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਣਗੇ ਭਾਦੋ ਦੇ ਮਹੀਨੇ ਵਿੱਚ। ਆਪਾਂ ਸੰਖੇਪ ਰੂਪ ਵਿੱਚ ਵਿਚਾਰ ਕਰਨ ਦਾ ਯਤਨ ਕਰਾਂਗੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਸਰਬੱਤ ਸੰਗਤਾਂ ਦੋਨੇ ਹੱਥ ਜੋੜ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਬੜੇ ਅਦਬ ਸਤਿਕਾਰ ਦੇ ਨਾਲ ਉੱਚੀ ਆਵਾਜ਼ ਵਿੱਚ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਬਾਰਾਂ ਮਾਹਾਂ ਦਾ ਪਾਠ ਦੋ ਵਾਰੀ ਆਇਆ। ਪਹਿਲਾਂ ਉਚਾਰਨ ਕੀਤਾ ਹੋਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1105 ਅੰਗ ਤੋਂ ਸ਼ੁਰੂ ਹੁੰਦਾ, 6 ਤੋਂ ਤੁਖਾਰੀ ਰਾਗ ਦੇ ਵਿੱਚ। 12 ਮਾਹਾਂ ਦਾ ਮਤਲਬ ਹੈ 12 ਮਹੀਨੇ, ਮਾਹ ਮਹੀਨੇ ਨੂੰ ਕਹਿੰਦੇ ਹੈ, ਅਤੇ 12 ਮਹੀਨਿਆਂ ਦੀ ਕਥਾ, 12 ਮਹੀਨਿਆਂ ਦੀ ਇੱਕ ਲੜੀ ਪਰੋ ਕੇ ਸੱਚੇ ਪਾਤਸ਼ਾਹ ਨੇ ਸਾਨੂੰ ਜੀਵਨ ਜੁਗਤ ਦੱਸੀ ਹੈ। ਇੱਕ 12 ਮਾਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਾਝ ਰਾਗ ਦੇ ਵਿੱਚ ਉਚਾਰਨ ਕੀਤਾ ਹੈ, ਗੌੜੀ ਮਾਝ। ਔਰ ਜਿਹੜਾ ਹਰ ਪਿੰਡ ਦੇ ਵਿੱਚ, ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਰਾਂਦ ਵਾਲੇ ਦਿਨ 12 ਮਾਹਾਂ ਪੜ੍ਹਿਆ ਜਾਂਦਾ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ, ਗੌੜੀ ਮਾਝ ਮਹੱਲਾ 5। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਇਹਦਾ ਪਾਠ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਰਾਂਦ ਵਾਲੇ ਦਿਨ ਕੀਤਾ ਜਾਂਦਾ। ਮਰਿਆਦਾ ਅੱਡੋ ਅੱਡੀ ਬਣੀ ਹੋਈ ਹੈ, ਕਈਆਂ ਥਾਵਾਂ 'ਤੇ ਪੂਰੇ ਦਾ ਪੂਰਾ 12 ਮਾਹਾਂ ਪਾਠ ਦਾ ਪਾਠ ਕਰਦੇ ਹੈ ਬਾਣੀ ਦਾ। ਕਈਆਂ ਥਾਵਾਂ 'ਤੇ ਜਿਹੜਾ ਮਹੀਨਾ ਆਰੰਭ ਹੁੰਦਾ ਉਹਨੂੰ ਪਾਠ ਕਰਕੇ ਉਹਦੀ ਵਿਚਾਰ ਕਰਦੇ ਆ। ਹੁਣ ਚਾਹੀਦਾ ਇਹ ਸੀ ਵੀ ਜਿਹੜਾ ਮਹੀਨਾ ਸ਼ੁਰੂ ਹੁੰਦਾ ਉਸ ਮਹੀਨੇ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਵਿਚਾਰਿਆ ਜਾਂਦਾ, ਵਿਚਾਰ ਕੇ ਸਮਝਿਆ ਜਾਂਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਕੀ ਹੈ। ਅਸੀਂ ਗੁਰੂ ਦੀ ਸਿੱਖਿਆ ਨਾਲੋਂ ਟੁੱਟ ਕੇ ਜ਼ਿਆਦਾਤਰ ਇਹ ਦੇਖਿਆ ਜਾਂਦਾ ਹੈ ਕਿ ਸੰਗਰਾਂਦ ਵਾਲੇ ਦਿਨ ਜਿੰਨੀ ਸੰਗਤ ਇੱਕ ਭਾਵਨਾ ਲੈ ਕੇ ਆਉਂਦੀ ਹੈ, ਮਹਾਰਾਜ ਸਾਡਾ ਦੇਰ ਆਉਣ ਵਾਲਾ ਮਹੀਨਾ ਸੌਖਾ ਰਹੇ, ਮੱਥਾ ਟੇਕ ਕੇ ਪਦਾਰਥ ਚੜ੍ਹਾ ਕੇ, ਵਸਤੂਆਂ ਚੜ੍ਹਾ ਕੇ, ਪ੍ਰਸ਼ਾਦ ਲੈ ਕੇ ਮੁੜਨ ਵਾਲਿਆਂ ਦੇ ਵਿੱਚ ਜ਼ਿਆਦਾ ਗਿਣਤੀ ਹੈ। ਪਰ ਗੁਰੂ ਜੀ ਨੇ ਸਾਨੂੰ ਤਰੀਕਾ ਕੀ ਦੱਸਿਆ ਹੈ ਕਿ ਪੁੱਛਣ ਕੀ ਆਇਆ ਤਾਂ ਜਵਾਬ 'ਤੇ ਲੈ ਜਾ, ਨਾ ਤਾਂ ਪੁੱਛਣ ਦਾ ਤਰੀਕਾ ਪਤਾ ਲੱਗਿਆ ਅਤੇ ਨਾ ਗੁਰੂ ਜੀ ਦੇ ਕੋਲ ਬੈਠ ਕੇ ਪੁੱਛਿਆ। ਹੁਣ ਆਪਾਂ ਪੁੱਛਣਾ ਮਹਾਰਾਜ ਜੀ ਨੂੰ, ਸੱਚੇ ਪਾਤਸ਼ਾਹ ਦੱਸੋ ਭਾਦੋ ਦੇ ਮਹੀਨੇ ਵਿੱਚ ਅਸੀਂ ਕੀ ਕਰੀਏ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ 'ਤੇ ਕਿਰਪਾ ਕਰਦੇ ਹੈ, ਰਹਿਮਤ ਕਰਦੇ ਹੈ, ਅਤੇ ਭਾਦੋਏ ਨਰਕ ਨਾ ਪਾਈ ਇਹ ਗੁਰ ਰੱਖਣ ਵਾਲਾ ਹੇਤ। ਦੋ ਗੱਲਾਂ ਮਹਾਰਾਜ ਨੇ ਕਰਤੀਆਂ। ਉਹ ਬੰਦੇ, ਉਹ ਲੋਕ ਭਾਦੋ ਦੇ ਮਹੀਨੇ ਵਿੱਚ ਨਰਕਾਂ ਵਰਗਾ ਜੀਵਨ ਨਹੀਂ ਬਤੀਤ ਕਰਦੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਆ, ਉਹਨਾਂ ਨੂੰ ਗੁਰੂ ਰੱਖਣ ਵਾਲਾ ਹੈ। ਹੁਣ ਗੱਲ ਸਪਸ਼ਟ ਹੋ ਗਈ। ਜੇ ਅਸੀਂ ਥੋੜ੍ਹਾ ਜਿਹਾ ਸੁਚੇਤ ਹੋ ਕੇ ਮਹਾਰਾਜ ਦੇ ਬਚਨ ਸੁਣੀਏ ਨਾ, ਅਰਥ ਨਾਲ ਦੀ ਨਾਲ ਸਮਝ ਆ ਜਾਂਦੇ ਆ। ਮੈਂ ਫਿਰ ਬੇਨਤੀ ਕਰਾਂ, ਫਿਰ ਪੰਕਤੀ ਪੜ੍ਹਦਾ ਤਾਂ ਕਿ ਤੁਹਾਨੂੰ ਗਿਆਤ ਹੋ ਜਾਵੇ ਇਸ ਪੰਕਤੀ ਦਾ। ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਸੇ ਦਾ ਮਤਲਬ ਹੈ ਉਹ ਕੌਣ, ਜਿਹੜੇ ਗੁਰੂ ਜੀ ਦਾ ਹੁਕਮ ਮੰਨ ਕੇ ਕੰਮ ਕਰਨਗੇ। ਸੇ ਭਾਦੋਏ ਨਰਕ ਨਾ ਪਾਈ ਹੈ, ਉਹ ਲੋਕ ਭਾਦੋ ਦੇ ਮਹੀਨੇ ਵਿੱਚ ਨਰਕਾਂ ਵਰਗਾ ਜੀਵਨ ਨਹੀਂ ਪਾਉਂਦੇ। ਹੁਣ ਦੋ ਚੀਜ਼ਾਂ ਬਰਾਬਰ ਹੈ, ਇੱਕ ਨਰਕ ਹੈ ਇੱਕ ਸਵਰਗ ਹੈ, ਇੱਕ ਦੁੱਖ ਹੈ ਇੱਕ ਸੁੱਖ ਹੈ, ਇੱਕ ਖੁਸ਼ੀ ਹੈ ਇੱਕ ਗਮੀ ਹੈ। ਇੱਕ ਨੇ ਤਾਂ ਸਾਨੂੰ ਮਿਲਣੀ ਹੈ ਨਾ, ਜੇ ਖੁਸ਼ੀ ਹੈ ਇਹਦਾ ਮਤਲਬ ਗਮੀ ਹੈ ਨਹੀਂ, ਜੇ ਮਨ ਦੁਖੀ ਹੈ ਇਹਦਾ ਮਤਲਬ ਸੁਖੀ ਨਹੀਂ ਹੈ,
ਜੇ ਅਸੀਂ ਰਾਤ ਨੂੰ ਸੁੱਤੇ ਪਏ ਹਾਂ ਮਤਲਬ ਦਿਨੇ ਨਹੀਂ ਕੰਮ, ਦਿਨ ਨਹੀਂ ਹੈ, ਹਨੇਰਾ ਹੈ, ਚਾਨਣ ਨਹੀਂ ਹੈ। ਅਤੇ ਜੇ ਸੂਰਜ ਦੀ ਲਾਈਟ ਪੈਂਦੀ ਹੈ ਇਹਦਾ ਪ੍ਰਤੱਖ ਪ੍ਰਗਟ ਹੈ ਕਿ ਰਾਤ ਹੈ ਨਹੀਂ। ਮਹਾਰਾਜ ਕਹਿੰਦੇ ਆ ਨਰਕ, ਇਹਦਾ ਮਤਲਬ ਸੁਰਗ ਵੀ ਹੈ, ਦੁਨੀਆਂ ਸੁਰਗ ਵੀ ਚਾਹੁੰਦੀ ਹੈ। ਉਹ ਲੋਕ ਨਰਕਾਂ ਵਰਗਾ ਜੀਵਨ ਨਹੀਂ ਪਾਉਂਦੇ, ਉਹਨਾਂ ਨੂੰ ਨਰਕਾਂ ਵਰਗਾ ਜੀਵਨ ਨਹੀਂ ਭੋਗਣਾ ਪੈਂਦਾ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਆ। ਕਿਉਂ? ਉਹਨਾਂ ਨੂੰ ਰੱਖਣ ਵਾਲਾ ਗੁਰੂ ਹੈ, ਗੁਰ ਰੱਖਣ ਵਾਲਾ ਹੇਤ। ਹੁਣ ਇਹ ਗੱਲ ਨੂੰ ਇਸ ਮੰਜ਼ਿਲ 'ਤੇ ਪਹੁੰਚਣ ਵਾਸਤੇ ਸਾਨੂੰ ਕਰਨਾ ਕੀ ਪੈਣਾ? ਇੱਕ ਕੰਮ ਦੱਸਿਆ ਮਹਾਰਾਜ ਨੇ ਪੂਰੇ ਮਹੀਨੇ ਦੇ ਵਿੱਚ, ਵੀ ਸਾਰਾ ਮਹੀਨਾ ਜੇ ਤੁਸੀਂ ਆਹ ਕੰਮ ਕਰੋਗੇ ਤਾਂ ਭਾਦੋਂ ਦਾ ਮਹੀਨਾ ਸੁਖੀ ਹੋ ਜਾਣਾ ਹੈ। ਵੈਸੇ ਭਾਦੋਂ ਦਾ ਮਹੀਨਾ ਹੁੰਦਾ ਕਿਵੇਂ ਹੈ? ਤਪਦਾ ਹੁੰਦਾ, ਗਰਮੀ ਹੁੰਦੀ ਹੈ, ਲੋਕ ਗਰਮੀ ਨਾਲ ਤਰ੍ਹਾਂ ਤਰ੍ਹਾਂ ਕਰਦੇ ਆ। ਇੱਥੋਂ ਤੱਕ ਕਿ ਠੰਡੇ ਪਾਣੀ ਦੀਆਂ ਬਾਲਟੀਆਂ ਭਰ ਕੇ ਉੱਤੇ ਪਾਉਂਦੇ ਨੇ, ਦਰੱਖਤਾਂ ਦੀਆਂ ਛਾਵੇਂ ਬਹਿੰਦੇ ਜਾ ਕੇ, ਪੱਖੇ ਕੂਲਰ ਏਸੀ ਲਾ ਕੇ ਬਹਿੰਦੇ, ਸਾਡੀ ਤਪਸ਼ ਅੰਦਰ ਦੀ ਕਿਤੇ ਘੱਟ ਜਾਏ। ਇਹ ਪੱਖੇ, ਇਹ ਕੂਲਰ, ਇਹ ਏਸੀ ਸਾਡੇ ਤਪਦੇ ਤਨ ਨੂੰ ਤਾਂ ਸ਼ਾਂਤ ਕਰ ਸਕਦੇ ਨੇ ਪਰ ਤਪਦੇ ਹੋਏ ਮਨ ਨੂੰ ਸ਼ਾਂਤ ਨਹੀਂ ਕਰਦੇ। ਏਸੀ ਵਿੱਚ ਬੈਠਾ ਹੋਇਆ ਬੰਦਾ ਵੀ ਗੁੱਸੇ ਵਿੱਚ ਆਈ ਜਾਂਦਾ ਹੈ। ਠੰਡ ਸਰੀਰ ਨੂੰ ਮਿਲਦੀ ਹੈ, ਤਨ ਨੂੰ ਮਿਲਦੀ ਹੈ, ਮਨ ਦੁਖੀ ਹੋਈ ਜਾਂਦਾ ਹੈ। ਜੇ ਮਨ ਦੁਖੀ ਨਾ ਹੋਵੇ ਤਾਂ ਤਨ ਦੁਖੀ ਨਹੀਂ ਹੁੰਦਾ। ਐਸੇ ਵੀ ਇਨਸਾਨ ਹੈਗੇ ਨੇ ਜਿਹੜੇ ਭਾਦੋਂ ਦੇ ਮਹੀਨੇ ਵਿੱਚ ਤਿੱਖੜ ਦੁਪਹਿਰੇ ਖੇਤਾਂ ਵਿੱਚ ਕੰਮ ਕਰਦੇ ਆ, ਉਹਨਾਂ ਦਾ ਮਨ ਅਤੇ ਤਨ ਉਹੋ ਜਿਹਾ ਹੋਇਆ ਹੁੰਦਾ। ਮਨ ਨੂੰ ਪਤਾ ਹੈ ਵੀ ਮੈਨੂੰ ਇਹ ਕੰਮ ਕੀਤੇ ਬਿਨਾਂ ਸਰਨਾ ਨਹੀਂ, ਮੇਰੀ ਕਿਰਤ ਆ, ਮੈਂ ਇੱਥੇ ਰਹਿਣਾ। ਅਤੇ ਤਨ ਐਟੋਮੈਟਿਕ ਉਹਦੇ ਅਧੀਨ ਹੋ ਜਾਂਦਾ, ਤਨ ਨੇ ਉਹਨਾਂ ਟਾਈਮ ਕੰਮ ਕਰਨਾ ਹੀ ਕਰਨਾ। ਹੁਣ ਜੇ ਅਸੀਂ ਭਾਦੋਂ ਦੇ ਮਹੀਨੇ ਸੁੱਖ ਚਾਹੁੰਦੇ ਹਾਂ, ਸਤਿਗੁਰੂ ਪਾਤਸ਼ਾਹ ਕਹਿੰਦੇ ਧਿਆਨ ਰੱਖਿਓ ਆਪਣੇ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ, ਗੁਰੂ ਦੇ ਬਚਨ ਨੂੰ ਧਿਆਨ ਨਾਲ ਸੁਣਨਾ, ਗੁਰੂ ਨੇ ਕੀ ਕਿਹਾ ਉਹਨੂੰ ਸਮਝਣਾ, ਸਮਝ ਕੇ ਗੁਰੂ ਦਾ ਦੱਸਿਆ ਹੋਇਆ ਕੰਮ ਆਪਣੇ ਜੀਵਨ 'ਚ ਕਰਨਾ, ਫਿਰ ਉਹ ਸੁਖੀ ਰਹਿੰਦਾ। ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪਾਂ ਨੂੰ ਸਮਝਾਉਂਦੇ, ਆਪਾਂ ਸਾਰੇ ਅੱਜ ਆਏ ਹਾਂ, ਅਰਦਾਸ ਕਰਨੀ ਹੈ ਮਹਾਰਾਜ ਜੀ ਆਉਣ ਵਾਲਾ ਸਮਾਂ ਸਾਰਿਆਂ ਵਾਸਤੇ ਸੁੱਖ ਦਾ ਹੋਵੇ, ਅਤੇ ਹੋਊਗਾ ਕਿਵੇਂ? ਇੱਕ ਤਰੀਕਾ ਮਹਾਰਾਜ ਦੱਸਣਗੇ ਆਪਾਂ ਨੂੰ, ਜਿਨ੍ਹਾਂ ਨੇ ਸਮਝ ਲਿਆ, ਕਮਾ ਲਿਆ, ਉਹ ਤਾਂ ਸੁਖੀ ਹੋ ਜਾਣਗੇ। ਅਤੇ ਜਿਨ੍ਹਾਂ ਨੇ ਗੱਲ ਸਮਝੀ ਨਾ, ਸਮਝ ਕੇ ਮੰਨੀ ਨਾ, ਆਪਣੀ ਮਨਮਰਜ਼ੀ ਕੀਤੀ, ਉਹ ਭਾਈ ਫਿਰ ਆਪਣੀ ਮਤ ਮੁਤਾਬਕ ਸੁਖੀ ਵੀ ਹੋ ਸਕਦੇ ਆ, ਦੁਖੀ ਵੀ ਹੋ ਸਕਦੇ ਆ। ਪਰ ਜਿਨ੍ਹਾਂ ਨੇ ਗੁਰੂ 'ਤੇ ਭਰੋਸਾ ਕਰ ਲਿਆ, ਗੁਰੂ ਦਾ ਕੀਤਾ ਹੋਇਆ ਹੁਕਮ ਮੰਨ ਲਿਆ, ਅਤੇ ਗੁਰੂ ਨੇ ਜੋ ਕਹਿ ਦਿੱਤਾ ਉਹ ਪ੍ਰਤੱਖ ਸੱਚ ਹੈ, ਉਹ 1% ਵੀ ਝੂਠ ਨਹੀਂ ਹੈ। ਹੁਣ ਗੁਰੂ ਜੀ ਕਹਿੰਦੇ ਕੀ ਹੈ, ਧਿਆਨ ਦਿਓ। ਭਾਦੋਏ, ਆਮ ਬੋਲੀ ਵਿੱਚ ਅਸੀਂ ਭਾਦੋਂ ਦਾ ਮਹੀਨਾ ਕਹਿੰਦੇ ਹਾਂ, ਅੱਸੂ ਕਹਿੰਦੇ ਹਾਂ, ਸਾਉਣ ਕਹਿੰਦੇ ਹਾਂ, ਪਰ ਮਹਾਰਾਜ ਨੇ ਇਹਨਾਂ ਮਹੀਨਿਆਂ ਨੂੰ ਸਾਵਣ, ਆਸਨ ਅਤੇ ਭਾਦੋਏ ਵਰਤਿਆ। ਨਾਮ ਇਹਨਾਂ ਦੇ ਇਹ ਲਏ ਆ, ਭਾਦੋਏ ਇਹਦਾ ਮਤਲਬ ਭਾਦੋਂ ਦੇ ਵਿੱਚ। ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਪਹਿਲਾਂ ਮਹਾਰਾਜ ਨੇ ਸਮਝਾਤਾ ਵੀ ਆਪਣੇ ਗੁਰੂ ਦੇ ਨਾਲ ਲੱਗੇ ਰਹੋਗੇ, ਗੁਰੂ ਦੀ ਗੱਲ ਮੰਨੋਗੇ ਤਾਂ ਸੁਖੀ ਰਹੋਗੇ। ਹੁਣ ਸਾਡੀ ਦੁਨਿਆਵੀ ਭਾਸ਼ਾ ਦੇ ਵਿੱਚ ਮਹਾਰਾਜ ਨੇ ਦੱਸਿਆ, ਭਾਦੋਏ ਭਰਮ ਭੁਲਾਣੀ ਆ। ਜਿਹੜਾ ਭੁਲਾਣੀਆਂ ਸ਼ਬਦ ਆ ਨਾ, ਇਹ ਸਾਨੂੰ ਦੱਸਦਾ ਵੀ ਆਉਂਦੀਆਂ, ਜਾਂਦੀਆਂ, ਘੁੰਮਦੀਆਂ, ਖਾਂਦੀਆਂ, ਇਹ ਸ਼ਬਦ ਕਿਹਨਾਂ ਵਾਸਤੇ ਵਰਤਿਆ ਜਾਂਦਾ? ਔਰਤਾਂ ਵਾਸਤੇ। ਬੰਦੇ ਆਉਂਦੇ ਆ, ਔਰਤਾਂ ਆਉਂਦੀਆਂ, ਇਹ ਮੇਲ ਅਤੇ ਫੀਮੇਲ ਦਾ ਅੰਤਰ ਦੱਸਦੇ ਆ ਵੀ ਆਉਣ ਵਾਲਾ ਕੌਣ ਹੈ, ਆਦਮੀ ਹੈ ਜਾਂ ਔਰਤ ਹੈ। ਇੱਥੇ ਮਹਾਰਾਜ ਨੇ ਕਿਹਾ ਭਾਦੋਏ ਭਰਮ ਭੁਲਾਣੀਆਂ, ਭੁਲਾਣੀਆਂ ਇਹਦਾ ਮਤਲਬ ਔਰਤ ਦੀ ਗੱਲ ਕਰਦੇ ਆ। ਹੁਣ ਔਰਤ ਕੌਣ ਹੈ ਅਤੇ ਪੁਰਸ਼ ਕੌਣ ਹੈ? ਸਤਿਗੁਰੂ ਬਾਣੀ 'ਚ ਕਹਿੰਦੇ ਆ, ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਹੁਣ ਔਰਤ ਇੱਥੇ ਸਾਡਾ ਸਰੀਰ ਦੀ ਗੱਲ ਨਹੀਂ ਹੈ, ਇੱਥੇ ਆਤਮਾ ਦੀ ਗੱਲ ਕੀਤੀ ਹੈ।
ਮਹਾਰਾਜ ਨੇ ਇੱਥੇ ਔਰਤ ਆਤਮਾ ਨੂੰ ਸੁਣਿਆ ਚੁਣਿਆ। ਹੁਣ ਇਹ ਹਰੇਕ ਆਤਮਾ ਵਾਸਤੇ ਉਪਦੇਸ਼ ਹੈ, ਚਾਹੇ ਉਹ ਬੰਦੇ ਵਿੱਚ ਹੈ ਚਾਹੇ ਉਹ ਔਰਤ ਵਿੱਚ ਹੈ। ਗੱਲ ਮਹਾਰਾਜ ਜੀ ਆਤਮਾ ਅਤੇ ਪਰਮਾਤਮਾ ਦੀ ਕਰਦੇ ਆ, ਮੇਲ ਫੀਮੇਲ ਦਾ ਇੱਥੇ ਕੋਈ ਮਤਲਬ ਨਹੀਂ। ਭੁਲਾਣੀਆਂ ਮਤਲਬ ਰੂਹਾਂ, ਉਹ ਆਤਮਾ ਭਰ ਭਾਦੋ ਦੇ ਮਹੀਨੇ ਵਿੱਚ ਭਟਕਦੀਆਂ ਫਿਰਦੀਆਂ, ਕਿਹੜੀਆਂ? ਦੂਜਾ ਲੱਗਾ ਹੇਤ, ਜਿਨ੍ਹਾਂ ਨੇ ਆਪਣਾ ਪਤੀ ਪਰਮਾਤਮਾ ਛੱਡਤਾ ਅਤੇ ਦੂਜਿਆਂ ਦੇ ਪਿਆਰ ਵਿੱਚ ਖਚਿਤ ਹੋ ਗਈਆਂ। ਗੱਲ ਆਤਮਾ ਦੀ ਕਰਦੇ ਆ, ਸਾਨੂੰ ਸਮਝ ਆ ਜੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਪਣੇ ਧੀਆਂ ਪੁੱਤ ਬਣਾ ਕੇ ਬਿਲਕੁਲ ਸਪਸ਼ਟ ਗੱਲ ਕੀਤੀ ਹੈ ਵੀ ਜਿਹੜੀ ਲੜਕੀ ਵਿਆਹੀ ਹੋਈ ਹੈ, ਪਤੀ ਵਰਤੈ, ਆਪਣੇ ਪਤੀ ਦੇ ਪ੍ਰੇਮ ਵਿੱਚ ਜੀਵਨ ਬਤੀਤ ਕਰਦੀ ਹੈ, ਸੁਖੀ ਰਹੇ ਦੁਖੀ ਰਹੇ ਉਹ ਹਮੇਸ਼ਾ ਖੁਸ਼ ਰਹਿੰਦੀ ਹੈ, ਅਤੇ ਜਿਹੜੀ ਸੁਹਾਗਣ ਪਤਨੀ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਦੇ ਪਿਆਰ ਵਿੱਚ ਫਸ ਜਾਂਦੀ ਹੈ, ਉਹਦੇ ਜੀਵਨ ਵਿੱਚ ਕਲੇਸ਼ ਖੜਾ ਹੋ ਜਾਂਦਾ, ਘਰ ਵਿੱਚ ਵੀ ਕਲੇਸ਼, ਆਪ ਵੀ ਦੁਖੀ, ਮਾਪੇ ਵੀ ਦੁਖੀ ਅਤੇ ਸਹੁਰੇ ਵੀ ਦੁਖੀ। ਇਹ ਹੁਣ ਦੁਨਿਆਵੀ ਉਦਾਹਰਣ ਹੈ, ਇਹ ਗੱਲ ਸੱਚ ਹੈ। ਜੇ ਹੱਸਦਾ ਵੱਸਦਾ ਘਰ ਹੈ, ਭਰੇ ਗਰੀਬੀ ਹੋਵੇ, ਇੱਕ ਟਾਈਮ ਦੀ ਰੋਟੀ ਪੱਕਦੀ ਹੋਵੇ, ਪਰ ਇੱਜ਼ਤਦਾਰ ਸਾਰੇ ਪਰਿਵਾਰ ਦੇ ਮੈਂਬਰ ਹੋਣ ਤਾਂ ਜੀਵਨ ਕੱਟ ਲੈਂਦੇ ਆ। ਪੈਸੇ ਲੱਖਾਂ ਕਰੋੜਾਂ ਵਿੱਚ ਹੋਣ, ਸੁੱਖ ਸਹੂਲਤਾਂ ਵੱਡੀਆਂ ਹੋਣ, ਪਰ ਜੇ ਪਤੀ ਅਤੇ ਪਤਨੀ ਦਾ ਵਿਸ਼ਵਾਸ ਟੁੱਟ ਜਾਏ ਇੱਕ ਦੂਜੇ ਤੋਂ, ਦੋਨੇ ਜਾਣੇ ਆਪਣੇ ਸਾਥ ਨੂੰ ਛੱਡ ਕੇ ਕਿਸੇ ਦੂਜੇ ਸਾਥ ਵਿੱਚ ਫਸ ਜਾਣ, ਉਹ ਘਰ ਨਰਕਾਂ ਵਰਗਾ ਹੋ ਜਾਂਦਾ। ਅੱਜ ਵੀ ਲੜਾਈ, ਕੱਲ੍ਹ ਵੀ ਲੜਾਈ, ਬੱਚੇ ਵੀ ਲੜਾਈ ਤੋਂ ਪਰੇਸ਼ਾਨ ਹੁੰਦੇ ਆ, ਬਜ਼ੁਰਗ ਵੀ ਪਰੇਸ਼ਾਨ ਹੋ ਜਾਂਦੇ ਆ। ਹੁਣ ਇੱਥੇ ਗੱਲ ਸਰੀਰਾਂ ਦੀ ਨਹੀਂ ਕਰਦੇ ਮਹਾਰਾਜ, ਪਰ ਸਰੀਰਾਂ ਦੀ ਉਦਾਹਰਣ ਦੇ ਕੇ ਸਾਨੂੰ ਸੌਖੀ ਸਮਝ ਆ ਜੇ ਤਾਂ ਗੱਲ ਆਤਮਾ ਅਤੇ ਪਰਮਾਤਮਾ ਦੀ ਹੈ। ਭਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਜਿਹੜੀ ਆਤਮਾ ਪਰਮਾਤਮਾ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਕਿਸੇ ਦੂਜੇ ਦੇ ਮਗਰ ਲੱਗੀ ਹੋਈ ਹੈ, ਉਹ ਭਾਦੋ 'ਚ ਦੁਖੀ ਹੋਊ। ਹੁਣ ਦੂਜਾ ਕੌਣ ਹੈ? ਬੜੀਆਂ ਗੁੱਝਲਾਂ ਖੁੱਲਦੀਆਂ। ਦੂਜਾ ਕੌਣ ਹੈ? ਮਨੁੱਖ ਦੇ ਹਰੇਕ ਮਨੁੱਖ ਦੇ ਮਨ ਵਿੱਚ ਕੋਈ ਦੂਜਾ ਬੈਠਾ ਹੈ, ਚਾਹੇ ਉਹ ਮਨੁੱਖੀ ਸਰੀਰ ਵਿੱਚ ਬਾਬਾ ਹੋਵੇ ਕੋਈ, ਚਾਹੇ ਮਨੁੱਖੀ ਸਰੀਰ ਵਿੱਚ ਸੰਤ ਹੋਵੇ ਕੋਈ, ਚਾਹੇ ਕਿਸੇ ਦਰੱਖਤ ਦੀ ਪੂਜਾ ਕਰਦਾ ਹੋਵੇ, ਚਾਹੇ ਕਿਸੇ ਮਟੀ 'ਤੇ ਮੱਥਾ ਟੇਕਦਾ ਹੋਵੇ, ਚਾਹੇ ਕਿਸੇ ਕਬਰ ਸਮਾਧ ਨੂੰ ਪੂਜਦਾ ਹੋਵੇ, ਚਾਹੇ ਕੋਈ ਲਾਲਾਂ ਵਾਲੇ ਦੀ ਚਿਰਾਗ ਲਾਉਂਦਾ ਹੈ, ਚਾਹੇ ਕੋਈ ਕਿਸੇ ਦੀ ਪੂਜਾ ਕਰਦਾ, ਕੋਈ ਜੋਤਾਂ ਲਾਉਂਦਾ, ਕੁਛ ਵੀ ਕਰਦਾ, ਗੁਰੂ ਦੇ ਸ਼ਬਦ ਨੂੰ ਛੱਡ ਕੇ ਸਾਰੇ ਦੂਜੇ ਹੈ। ਇਹ ਉਹ ਸਮਝ ਲਓ, ਪਤੀ ਨੂੰ ਛੱਡ ਕੇ ਪਤਨੀ ਕਿਸੇ ਦੂਜੇ ਦੇ ਪਿਆਰ ਵਿੱਚ ਫਸਦੀ ਹੈ, ਇਹ ਸਾਰੇ ਦੂਜੇ ਨੇ। ਇਹ ਆਤਮਾ ਰੱਬ ਨੂੰ ਛੱਡ ਕੇ ਇਹਨਾਂ ਦੇ ਮਗਰ ਲੱਗ ਗਈ ਤਾਂ ਦੁਖੀ ਹੋਊ। ਫਿਰ ਦੂਜੀ ਗੱਲ ਕਹਿੰਦੇ ਆ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਕਿੱਡੀ ਸੌਖੀ ਗੱਲ, ਉਦਾਸਾ ਮਹਾਰਾਜ ਸਾਡੇ ਘਰ ਦੇ ਵਿੱਚ ਹੀ ਰਹਿੰਦੇ ਨੇ, ਗੱਲ ਸਾਡੇ ਘਰ ਦੇ ਵਿੱਚ ਹੀ ਘਵਾਉਂਦੇ ਆ। ਲੱਖ ਸ਼ਿੰਗਾਰ ਬਣਾਇਆ, ਹੁਣ ਸ਼ਿੰਗਾਰ ਕੌਣ ਕਰਦਾ? ਸਹੁਰਾ ਸ਼ਿੰਗਾਰ ਨਹੀਂ ਕਰਦਾ, ਦਿਓਰ ਜੇਠ ਸ਼ਿੰਗਾਰ ਨਹੀਂ ਕਰਦੇ, ਸ਼ਿੰਗਾਰ ਕਰਦੀ ਹੈ ਸੁਹਾਗਣ। ਕੁਆਰੀ ਵੀ ਸ਼ਿੰਗਾਰ ਨਹੀਂ ਕਰਦੀ ਅਤੇ ਵਿਧਵਾ ਵੀ ਸ਼ਿੰਗਾਰ ਨਹੀਂ ਕਰਦੀ, ਦੁਹਾਗਣ ਵੀ ਸ਼ਿੰਗਾਰ ਨਹੀਂ ਕਰਦੀ। ਜਿਹਦਾ ਪਤੀ ਨੂੰ ਵਿਛੋੜਾ ਪੈ ਜੇ, ਡਾਇਵੋਰਸ ਹੋ ਜਾਂਦਾ, ਉਹ ਵੀ ਉਹਦਾ ਸ਼ਿੰਗਾਰ ਵੀ ਕਿਸੇ ਕੰਮ ਨਹੀਂ। ਕੇਵਲ ਅਤੇ ਕੇਵਲ ਸ਼ਿੰਗਾਰ ਆਇਆ ਅਤੇ ਸੁਹਾਗਣ ਦੇ ਹਿੱਸੇ ਆਇਆ। ਹੁਣ ਸੁਹਾਗਣ ਸ਼ਿੰਗਾਰ ਕਰਦੀ ਹੈ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ। ਔਰਤ ਦਾ ਸ਼ਿੰਗਾਰ ਕੇਵਲ ਆਪਣੇ ਪਤੀ ਵਾਸਤੇ ਹੁੰਦਾ, ਜੱਗ ਦਿਖਾਉਣ ਵਾਸਤੇ ਨਹੀਂ ਹੈ। ਭਾਵੇਂ ਲੱਖਾਂ ਸ਼ਿੰਗਾਰ ਕਰੇ, ਹੁਣ ਪਤਨੀ ਸਿਆਣੀ ਹੈ, ਸਮਝਦਾਰ ਹੈ, ਇੱਜ਼ਤਦਾਰ ਹੈ, ਘਰ ਪਰਿਵਾਰ ਨੂੰ ਸਾਂਭਣ ਵਾਲੀ ਹੈ, ਉਹ ਭਾਵੇਂ ਸ਼ਿੰਗਾਰ ਨਾ ਵੀ ਕਰੇ, ਉਹ ਤਾਂ ਵੀ ਸੋਹਣੀ ਲੱਗਦੀ ਹੈ। ਪਰ ਜੇ ਸੋਨੇ ਦੇ ਗਹਿਣੇ ਪਾਏ ਹੈ, ਕੀਮਤੀ ਗਹਿਣੇ ਪਾਏ ਨੇ, ਸ਼ਿੰਗਾਰ ਵੀ ਪੂਰਾ ਕੀਤਾ, ਮੇਕਅਪ ਵੀ ਪੂਰਾ ਕੀਤਾ, ਪਰ ਦਿਖਾ ਕਿਸੇ ਨੂੰ ਹੋਰ ਰਹੀ ਹੈ, ਉਹਦਾ ਸ਼ਿੰਗਾਰ ਕਿਸੇ ਕੰਮ ਨਹੀਂ। ਗੱਲਾਂ ਬਿਲਕੁਲ ਸਪਸ਼ਟ ਨੇ, ਸਪਸ਼ਟ ਤਾਂ ਕੀਤੀਆਂ ਜਾਂਦੀਆਂ ਸਾਡੇ ਬੱਚਿਆਂ ਨੂੰ ਸਮਝ ਲੱਗ ਜਾਏ ਗੱਲ ਦੀ। ਉਹ ਸ਼ਿੰਗਾਰ ਕਿਸੇ ਕੰਮ ਨਹੀਂ। ਮਹਾਰਾਜ ਕਹਿੰਦੇ ਲੱਖ, ਇੱਕ ਦੋ ਨਹੀਂ, ਭਾਵੇਂ ਲੱਖਾਂ ਸ਼ਿੰਗਾਰ ਕਰ ਲਏ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਕਿਸੇ ਕੰਮ ਨਹੀਂ ਆਉਂਦਾ। ਹੁਣ ਤੀਜੀ ਗੱਲ ਸੁਣ ਲਓ, ਮਹਾਰਾਜ ਜੀ ਕਹਿੰਦੇ ਹੈ, ਜਿੱਤ ਦਿਨ ਦੇਹ ਬਿਨਸ ਸੀ
ਚਿਤ ਵੇਲੇ ਕਹਿਸਨ ਪ੍ਰੇਤ। ਇਹ ਤਨ ਨੂੰ ਸੋਹਣਾ ਬਣਾਉਣ ਵਾਸਤੇ ਇਹਦੇ 'ਤੇ ਕਈ ਤਰ੍ਹਾਂ ਦੇ ਪਰਫਿਊਮ ਲਾਉਂਦਾ। ਹੁਣ ਦੋਨਾਂ ਵਾਸਤੇ ਉਪਦੇਸ਼ ਹੈ, ਦੋਨਾਂ ਸਰੀਰਾਂ ਵਾਸਤੇ, ਪਤੀ ਵਾਸਤੇ ਵੀ, ਪਤਨੀ ਵਾਸਤੇ ਵੀ, ਵੀ ਮੇਰਾ ਤਨ ਸੋਹਣਾ ਲੱਗੇ, ਸੋਹਣੇ ਕੱਪੜੇ ਪਾਉਣੇ ਹੈ, ਇਹਨੂੰ ਮੈਲ ਤੋਂ ਬਚਾਉਣ ਵਾਸਤੇ ਇਸ਼ਨਾਨ ਕਰਨਾ, ਇਹ ਸਾਡੇ ਕਰਮ ਹੈ, ਰੋਜ਼ ਕਰਨੇ। ਪਰ ਕਈ ਤਰ੍ਹਾਂ ਦੇ ਪਰਫਿਊਮ ਲਾਉਣੇ, ਹੱਡੀਆਂ ਤੋਂ ਬਣੀ ਹੋਈ ਕੋਈ ਕਰੀਮ ਲਾਉਣੀ ਜਿਹੜੀ ਸਾਡੇ ਤਨ ਨੂੰ ਇਨਫੈਕਸ਼ਨ ਵੀ ਕਰ ਸਕਦੀ ਹੈ। ਕਹਿੰਦੇ ਜਿਹੜੇ ਤਨ ਨੂੰ ਸ਼ਿੰਗਾਰਨ ਵਾਸਤੇ ਲੱਗਿਆ ਹੋਇਆ ਨਾ, ਅੱਜ ਜਵਾਨ ਹੈ, ਸੋਹਣਾ ਹੋਣ ਦੀ ਇੱਛਾ ਹੁੰਦੀ ਹੈ, 2 ਸਾਲਾਂ ਨੂੰ 4 ਸਾਲਾਂ ਨੂੰ ਜਦੋਂ ਸੁਹੱਪਣ ਘੱਟ ਗਿਆ, ਫਿਰ ਕਿੰਨਾ ਸ਼ਿੰਗਾਰ ਕਰ ਲਈ ਉਹਨੇ ਓਨਾ ਸੋਹਣਾ ਨਹੀਂ ਲੱਗਣਾ। ਅਤੇ ਜਿਨ੍ਹਾਂ ਵਾਸਤੇ ਸੋਹਣਾ ਬਣਨ ਦਾ ਯਤਨ ਕਰ ਰਹੇ ਹਾਂ, ਇੱਕ ਦਿਨ ਯਾਦ ਰੱਖੀ, ਇੱਕ ਦਿਨ ਐਸਾ ਆਉਣਾ ਜਦੋਂ ਤਨ 'ਤੇ ਸ਼ਿੰਗਾਰ ਕਰਦਾ ਕਰਦਾ ਤਨ ਦਾ ਹੁਸਨ ਘੱਟ ਗਿਆ, ਸਰੀਰ ਕਮਜ਼ੋਰ ਹੋਣ ਲੱਗ ਪਿਆ, ਮੱਥੇ 'ਤੇ ਟਿੱਕਾ ਲੱਗਿਆ ਸੀ, ਮੱਥੇ 'ਤੇ ਟਿੱਕੇ ਦੀ ਥਾਂ 'ਤੇ ਝੁਰੜੀਆਂ ਪੈਣ ਲੱਗ ਪਈਆਂ, ਜਿਹੜੇ ਫੇਸ ਨੂੰ ਕਰੀਮਾਂ ਲਾ ਲਾ ਕੇ ਚਮਕਾਉਂਦਾ ਸੀ, ਇਹਦਾ ਹੁਲੀਆ ਵਿਗੜ ਗਿਆ, ਝੁਰੜੀਆਂ ਪੈਣ ਲੱਗ ਪਈਆਂ, ਕਿਸੇ ਨੇ ਨਹੀਂ ਪੁੱਛਣਾ। ਮਹਾਰਾਜ ਜੀ ਕਹਿੰਦੇ ਜਿੱਤ ਦਿਨ ਜਿਹੜੇ ਦਿਨ ਦੇਹੇ ਬਿਨਸ ਸੀ। ਹੁਣ ਇੱਥੇ ਦੱਦੇ ਨੂੰ ਲਾਵਾਂ ਅਤੇ ਹਾਂ ਲਿਖਿਆ ਹੋਇਆ, ਗੁਰਮਤਿ ਦੀ ਗੁੰਝਲ ਸਮਝ ਇੱਕ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਆਪਾਂ, 20ਵੀਂ ਪੌੜੀ ਦੇ ਵਿੱਚ ਲਿਖਿਆ ਮਹਾਰਾਜ ਨੇ, ਭਰੀਐ ਹੱਥ ਪੈਰ ਤਨ ਦੇਹ। ਕੱਲ੍ਹ ਨੂੰ ਪਾਠ ਕਰੋਗੇ ਨਾ ਜਪਜੀ ਸਾਹਿਬ ਦਾ, ਇਸ ਪੰਕਤੀ ਨੂੰ ਧਿਆਨ ਨਾਲ ਦੇਖਿਓ। ਚਾਰ ਚੀਜ਼ਾਂ ਮਹਾਰਾਜ ਨੇ ਲਿਖੀਆਂ, ਭਰੀਐ ਹੱਥ ਪੈਰ ਤਨ ਦੇਹ। ਹੱਥ ਦੇ ਥੱਥੇ ਨੂੰ ਔਂਕੜ ਲੱਗੀ ਹੈ, ਪੈਰ ਦੇ ਥੱਥੇ ਰਾਰੀ ਨੂੰ ਔਂਕੜ ਲੱਗੀ ਹੈ, ਤਨ ਦੇ ਨੰਨੇ ਨੂੰ ਔਂਕੜ ਲੱਗੀ ਹੈ। ਇਹਦਾ ਮਤਲਬ ਇੱਕ ਵਚਨ ਹੈ ਬਈ, ਸਰੀਰ ਦੇ ਨਾਲ ਭਰੀਐ ਹੱਥ, ਆਹ ਦੋ ਹੱਥਾਂ ਦਾ ਜੋੜਾ ਇੱਕ ਸਰੀਰ ਨਾਲ ਲੱਗਿਆ ਹੋਇਆ, ਕਿਸੇ ਕੋਲ ਚਾਰ ਨਹੀਂ ਹਨ, ਇਹ ਨਾ ਹੀ ਕੁਦਰਤ ਨੇ ਇੱਕ ਦਿੱਤਾ, ਦੋ ਹੱਥ ਸਾਰਿਆਂ ਨੂੰ ਦਿੱਤੇ ਹੋਏ ਨੇ। ਵੱਖਰੀ ਗੱਲ ਹੈ ਕਿਸੇ ਬਿਮਾਰੀ ਕਰਕੇ ਕੋਈ ਸੁੱਕ ਗਿਆ ਜਾਂ ਕੱਟਿਆ ਗਿਆ, ਉਹ ਵੱਖਰਾ ਵਿਸ਼ਾ ਹੈ। ਪਰ ਸਰੀਰ ਨੂੰ ਪੂਰਾ ਮਹਾਰਾਜ ਨੇ ਦੋ ਹੱਥ ਲਾ ਕੇ ਬਣਾਇਆ, ਦੋ ਪੈਰ ਲਾ ਕੇ ਬਣਾਇਆ। ਪੂਰੇ ਸਰੀਰ ਨੂੰ ਅਸੀਂ ਤਨ ਕਹਿੰਦੇ ਹਾਂ, ਪੈਰ ਤੋਂ ਲੈ ਕੇ ਸਿਰ ਤੱਕ ਪੂਰੀ ਬਾਡੀ। ਮਹਾਰਾਜ ਕਹਿੰਦੇ ਕੰਮ ਧੰਦਾ ਕਰਦਿਆਂ ਕਰਦਿਆਂ ਮਿੱਟੀ ਘੱਟੇ ਦੇ ਨਾਲ ਭਰੀਐ ਭਰ ਜਾਂਦਾ ਕੀ ਹੱਥ। ਹੁਣ ਕੰਮ ਮੈਂ ਕਰ ਰਿਹਾ, ਇਹਨਾਂ ਦਾ ਹੱਥ ਗੰਦਾ ਨਹੀਂ ਹੋਏਗਾ। ਕੰਮ ਇਹ ਕਰਦੇ ਹੈ, ਮੇਰੇ ਪੈਰ ਗੰਦੇ ਨਹੀਂ ਹੋਣਗੇ ਜੇ ਮੈਂ ਬੈੱਡ 'ਤੇ ਬੈਠਾ ਤਾਂ। ਜਿਹੜੇ ਸਰੀਰ ਨੂੰ ਕੰਮ ਵਿੱਚ ਲਾਇਆ ਜਾਂਦਾ ਉਹੀ ਲਿਬੜਦਾ। ਭਰੀਐ ਹੱਥ ਪੈਰ ਤਨ, ਤਨ ਪੂਰਾ ਸਰੀਰ। ਹੁਣ ਦੇਹੇ ਸ਼ਬਦ ਲਿਖਿਆ, ਦੱਦੇ ਨੂੰ ਲਾਵਾਂ ਅਤੇ ਹਾਹਾ, ਉੱਥੇ ਔਂਕੜ ਨਹੀਂ ਲਾਈ, ਔਂਕੜ ਲੱਗ ਜਾਂਦੀ ਇੱਕ ਸਰੀਰ ਦੀ ਗੱਲ ਹੋ ਜਾਣੀ ਸੀ। ਇਹ ਔਰਤ ਨੂੰ ਕਹਿ ਰਹੇ ਕਿ ਮਰਦ ਨੂੰ ਕਹਿ ਰਹੇ ਨੇ? ਮਹਾਰਾਜ ਨੇ ਦੇਹ ਸ਼ਬਦ ਨੂੰ ਬਹੁਵਚਨ ਰੱਖ ਲਿਆ। ਇਹ ਉਪਦੇਸ਼ ਦੋਨਾਂ ਨੂੰ ਹੈ, ਮਨੁੱਖਤਾ ਨੂੰ ਪੂਰੀ ਨੂੰ ਹੈ, ਭਾਵੇਂ ਉਹ ਮਨੁੱਖ ਔਰਤ ਹੈ, ਭਾਵੇਂ ਮਰਦ ਹੈ, ਅਤੇ ਭਾਵੇਂ ਤੀਜਾ ਪਾਰਟ ਹੈ ਕੋਈ। ਸੱਚੇ ਪਾਤਸ਼ਾਹ ਇੱਥੇ ਕਿਰਪਾ ਕਰਦੇ ਆ, ਕਹਿੰਦੇ ਜਿੱਤ ਦਿਨ ਦੇਹੇ। ਇੱਥੇ ਵੀ ਹਾਹਾ ਮੁਕਤਾ ਰੱਖਿਆ, ਭਾਵੇਂ ਔਰਤ ਹੈ ਭਾਵੇਂ ਮਰਦ ਹੈ। ਕਹਿੰਦੇ ਜਿੱਦੇ ਐ ਮੇਰੇ ਪੁੱਤਰਾ ਮੇਰੀ ਇਹ ਧੀਏ, ਜਿੱਦੇ ਤੇਰਾ ਇਹ ਸਰੀਰ ਬਿਨਸ ਗਿਆ ਨਾ, ਜਿੱਦੇ ਇਹਦੇ ਵਿੱਚੋਂ ਆਤਮਾ ਨਿਕਲ ਗਈ, ਦਿਲ ਦੀ ਧੜਕਣ ਖਤਮ ਹੋ ਗਈ, ਹੱਥਾਂ ਪੈਰਾਂ ਦਾ ਹਿੱਲਣਾ ਬੰਦ ਹੋ ਗਿਆ, ਉਹਦੇ ਦੇਖ ਤੇਰੇ ਨਾਲ ਕੀ ਹੋਊਗਾ, ਹੁਣ ਕੀ ਹੋਣਾ ਹੈ? ਮਹਾਰਾਜ ਆਖਰੀ ਸਵਾਸ ਰੁਕਣ ਤੋਂ ਬਾਅਦ ਦਾ ਨਕਸ਼ਾ ਸਾਨੂੰ ਦਿਖਾਉਂਦੇ ਆ। ਪਹਿਲਾ ਨਕਸ਼ਾ ਕੀ ਹੈ? ਪਰਿਵਾਰ ਦੇ ਆਲੇ ਦੁਆਲੇ ਬੈਠਣ ਵਾਲੇ ਜੀ ਨੇ, ਜੇਬ 'ਚ ਪੈਸੇ ਹੈਗੇ ਆ, ਸਾਰੇ ਬੁਲਾ ਕੇ ਲੰਘਦੇ ਆ, ਕੋਲੇ ਪੈਸੇ ਹੈਗੇ, ਆਂਢੀ ਗੁਆਂਢੀ ਬੁਲਾ ਕੇ ਲੰਘਦੇ ਆ। ਬਾਪੂ ਨੇ ਜ਼ਮੀਨ ਪੁੱਤ ਦੇ ਨਾਂ ਕਰਤੀ, ਮਾਂ ਨੇ ਆਪਣੇ ਗਹਿਣੇ ਗੱਟੇ ਸਾਰੇ ਦੇ ਤੇ, ਜੇ ਤਾਂ ਲਾਇਕ ਪੁੱਤ ਧੀਆਂ ਹੋਏ, ਨੂੰਹ ਪੁੱਤ ਲਾਇਕ ਹੋਏ, ਸਿਆਣੇ ਹੋਏ ਤਾਂ ਸਾਂਭ ਲੈਣਗੇ। ਬੜੀਆਂ ਉਦਾਹਰਨਾਂ ਐਸੀਆਂ ਨੇ, ਬਾਪੂ ਨੇ ਜ਼ਮੀਨ ਲਾਤੀ ਨਾ ਪੁੱਤਾਂ ਦੇ, ਅਤੇ ਪੁੱਤ ਨੇ ਚੱਕਿਆ ਬਾਪੂ ਨੂੰ, ਬਿਰਧ ਆਸ਼ਰਮ ਛੱਡਿਆ ਆ। ਸਿਆਣੇ ਕਹਿੰਦੇ ਆ, ਉਹ ਆਪਣੇ ਜਿਉਂਦੇ ਜੀ ਆਪਣੇ ਹੱਥ ਨਾ ਵਢਾ ਲਈ ਕਿਤੇ। ਪਰ ਹੱਥ ਵਢਾਉਣ ਦਾ ਮਤਲਬ ਕੀ ਹੈ? ਵੀ ਕਿਤੇ ਇਹਨਾਂ ਹੱਥਾਂ ਦੇ ਨਾਲ ਨਾ ਕਾਗਜ਼ਾਂ 'ਤੇ ਸੈਨ ਕਰਕੇ ਆਪਣੀ ਜ਼ਮੀਨ ਆਪਣੇ ਪੁੱਤਾਂ ਨੂੰ ਨਾ ਦੇ ਦੀ। ਇੱਕ ਵਾਰੀ ਹੱਥ ਵਢਾ ਲਏ, ਮੁੜ ਕੇ ਪਛਤਾਉਣਾ ਪੈਜੂ। ਜਿੰਨੀ ਦੇਰ ਤੱਕ ਹੱਥ ਨਹੀਂ ਵੱਢੇ ਗਏ, ਸੈਨ ਨਹੀਂ ਕੀਤੇ, ਅੰਗੂਠਾ ਨਹੀਂ ਲਾਇਆ, ਉਨੀ ਦੇਰ ਤੱਕ
ਪੁੱਤਾਂ ਨੇ ਵੀ ਬਾਪੂ ਜੀ ਕਹਿ ਕੇ ਬੁਲਾਉਣਾ, ਨੂੰਹ ਵੀ ਪੈਰੀ ਹੱਥ ਲਾਊਗੀ, ਰੋਟੀ ਟਾਈਮ ਨਾਲ ਮਿਲ ਜੂ। ਪਰ ਜੇ ਨਲਾਇਕਾਂ ਕੋਲ ਪਹਿਲਾਂ ਕਿਤੇ ਆਖਰੀ ਸਵਾਸ ਆਉਣ ਤੋਂ ਪਹਿਲਾਂ ਬਾਪੂ ਨੇ ਸੈਨ ਕਰਤੇ, ਹੱਥ ਵਢਾ ਲਏ, ਤਾਂ ਕੋਈ ਪਤਾ ਨਹੀਂ ਰੋਟੀ ਮਿਲੇ ਜਾਂ ਸੜਕਾਂ 'ਤੇ ਰੁਲਣਾ ਪਵੇ। ਮਹਾਰਾਜ ਕਹਿੰਦੇ ਜਿੱਤ ਦਿਨ ਦੇਹੇ ਬਿਨ ਸੀ, ਤਿੱਤ ਦਿਨ ਤਿੱਤ ਵੇਲਾ ਕਹਿਸਣ ਪ੍ਰੇਤ, ਉਸੇ ਵੇਲੇ ਕਹਿਣ ਲੱਗ ਪੈਣਗੇ ਤਾਂ ਪ੍ਰੇਤ ਹੋ ਗਿਆ, ਹੁਣ ਛੇਤੀ ਨੂੰ ਚੱਕੋ ਅਤੇ ਫੂਕ ਦਿਓ, ਇੰਨੀ ਕੁ ਇੱਜ਼ਤ ਹੋਣੀ ਆ ਬਸ। ਐਵੇਂ ਹੀ ਮਾਣ ਕਰਦਾ ਫਿਰਦਾ, ਮੇਰੇ ਕੋਲ ਇੰਨੀ ਜ਼ਮੀਨ, ਇੰਨਾ ਪੈਸਾ, ਮੈਂ ਆਹ ਕੀਤਾ, ਮੈਂ ਆਹ ਕੀਤਾ। ਕਹਿੰਦੇ ਕੁਝ ਨਹੀਂ ਹੈ, ਆਖਰੀ ਸਵਾਸ ਆਉਣ ਤੋਂ ਬਾਅਦ ਇੱਕ ਇੱਕ ਮਿੰਟ ਉਹਨਾਂ ਵਾਸਤੇ ਔਖਾ ਲੰਘਣ ਲੱਗ ਪੈਣਾ, ਵੀ ਕਦੋਂ ਰਿਸ਼ਤੇਦਾਰ ਆਉਣ, ਕਦੋਂ ਇਹਨੂੰ ਚੁੱਕੀਏ ਅਤੇ ਸ਼ਮਸ਼ਾਨ ਘਾਟ ਵਿੱਚ ਲਿਆ ਕੇ ਅੱਗ ਲਾ ਕੇ ਸੁਆਹ ਇਕੱਠੀ ਕਰਕੇ ਪਾਣੀ 'ਚ ਤੈਰ ਦਈਏ ਅਤੇ ਵਿਹਲੇ ਹੋਈਏ, ਇੰਨਾ ਕੀ ਰਿਸ਼ਤਾ। ਸਾਹਿਬ ਜੀ ਕਿਰਪਾ ਕਰਦੇ ਆ, ਕਹਿੰਦੇ ਫੇਰ ਕੀ ਹੋਊਗਾ। ਪਕੜ ਚਲਾਏ ਨੰਦੂਤ ਜਮ ਕਿਸੇ ਨਾਦੇ ਨੇ ਭੇਤ, ਹੁਣ ਸਰੀਰ ਇੱਥੇ ਰਹਿ ਜਾਣਾ, ਆਤਮਾ ਨੂੰ ਜਮਦੂਤਾਂ ਨੇ ਪਕੜ ਲੈਣਾ, ਕਿਸੇ ਨੂੰ ਭੇਤ ਨਹੀਂ ਦੇਣਾ, ਅਸੀਂ ਕਿੱਥੇ ਲੈ ਕੇ ਚੱਲੇ ਹਾਂ। ਉਹ ਜਮਦੂਤ ਤਾਂ ਕਿਸੇ ਨੇ ਦੇਖੇ ਚਾਹੇ ਨਹੀਂ ਦੇਖੇ, ਆਤਮਾ ਨੂੰ ਕਿਵੇਂ ਪਕੜਦੇ ਆ ਪਤਾ ਨਹੀਂ ਲੱਗਦਾ, ਸਾਡੇ ਗਿਆਨ ਤੋਂ ਬਾਹਰ ਦੀਆਂ ਗੱਲਾਂ। ਪਰ ਪ੍ਰਤੱਖ ਸਾਡੇ ਸਰੀਰ ਨੂੰ ਕਿਹੜੇ ਜਮਦੂਤ ਚਿੰਬੜੇ ਹੋਏ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਦੋਂ ਇਹ ਪਕੜਦੇ ਆ ਨਾ ਆ ਕੇ ਸਾਡੇ ਸਰੀਰ ਨੂੰ, ਜਿੰਦ ਨੂੰ ਸਾਡੀ ਨੂੰ, ਇਹਨੇ ਪਤਾ ਨਹੀਂ ਕਿੱਧਰ ਨੂੰ ਲੈ ਜਾਣਾ। ਬੰਦਾ ਸ਼ਾਂਤ ਬੈਠਾ ਹੈ, ਹੱਸਦਾ ਖੇਡਦਾ ਹੈ, ਪਤਾ ਨਹੀਂ ਕੋਈ ਇਹੋ ਜਿਹੀ ਗੱਲ ਆ ਜਾਵੇ, ਕ੍ਰੋਧ ਆਪਦੇ ਵੱਲ ਲੈ ਜਾਵੇ ਇਹਨੂੰ, ਲੜ ਪਏ, ਕ੍ਰੋਧ ਵਿੱਚ ਆਇਆ, ਕਿਸੇ ਦਾ ਕਤਲ ਹੀ ਕਰਦੇ, ਮੁੜ ਕੇ ਜੇਲ੍ਹਾਂ ਭੁਗਤੀ ਜਾਵੇ। ਸ਼ਾਂਤ ਬੈਠਾ ਹੈ, ਕੋਈ ਪਤਾ ਨਹੀਂ ਕਿਹੜੇ ਵੇਲੇ ਲੋਭ ਆ ਜਾਵੇ, ਕਿਸੇ ਦੇ ਪੈਸੇ ਚੋਰੀ ਕਰਕੇ, ਚੋਰੀ ਕਰਦਾ ਫੜਿਆ ਜਾਵੇ, ਫਿਰ ਜੇਲ੍ਹ 'ਚ ਸ਼ਾਂਤ ਬੈਠਾ। ਸ਼ਾਂਤ ਬੈਠਾ ਹੋਇਆ ਸੋਚ ਰਿਹਾ, ਕੋਈ ਪਤਾ ਨਹੀਂ ਕਦੋਂ ਜਮਦੂਤ ਕਾਮ ਆ ਜਾਵੇ, ਕੋਈ ਐਸਾ ਕਰਮ ਕਾਂਡ ਕਰ ਦੇ, ਕੋਈ ਐਸੀ ਕਿਸੇ ਧੀ ਦੀ ਬੇਪਤੀ ਕਰ ਦੇਵੇ, ਅਤੇ ਫਿਰ ਜੇਲ੍ਹ 'ਚ। ਜੇਲ੍ਹ ਕੀ ਹੈ? ਨਰਕ। ਸਤਿਗੁਰੂ ਪਾਤਸ਼ਾਹ ਕਹਿੰਦੇ ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਣੀ ਭੇਤ। ਜਦੋਂ ਕਿਸੇ ਵੱਡੇ ਕ੍ਰਿਮੀਨਲ ਨੂੰ ਪੁਲਿਸ ਫੜਦੀ ਹੈ ਨਾ, ਫੜ ਕੇ ਗੱਡੀ ਵਿਛਾ ਗੱਡੀ 'ਚ ਬਿਠਾ ਲੈਂਦੀ ਹੈ, ਪਿੰਡ ਦੇ ਨੁਮਾਇੰਦੇ ਪੁੱਛਦੇ ਕਿਹੜੇ ਥਾਣੇ ਲੈ ਕੇ ਜਾਓਗੇ, ਦੱਸਦੇ ਕਿਤੇ ਹੋਰ ਆ, ਲੈ ਕੇ ਕਿਤੇ ਹੋਰ ਜਾਂਦੇ ਆ। ਇਹੀ ਮਹਾਰਾਜ ਜੀ ਕਹਿੰਦੇ ਉਹ ਜਦੋਂ ਦੁਨੀਆਂ ਦੇ ਥਾਣਿਆਂ ਵਿੱਚੋਂ ਭਾਲ ਲਏਗਾ, ਔਰ ਰੱਬ ਜੀ ਦੀ ਕਚਹਿਰੀ ਵਿੱਚ ਜਦੋਂ ਲੈ ਕੇ ਗਏ, ਨਹੀਂ ਲੱਭਿਆ ਜਾਣਾ। ਅੱਗੇ ਕਿਰਪਾ ਕਰਦੇ ਹੈ, ਹੱਥ ਖੜੋ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ। ਸ਼ੁਰੂ ਤੋਂ ਲੈ ਕੇ, ਬਚਪਨ ਤੋਂ ਲੈ ਕੇ, ਜਿਨ੍ਹਾਂ ਦੇ ਨਾਲ ਪ੍ਰੇਮ ਕਰਦਾ ਰਿਹਾ, ਜਿਨ੍ਹਾਂ ਨੂੰ ਪ੍ਰੇਮ ਨਾਲ ਖੜਾਉਂਦਾ ਰਿਹਾ, ਜਿਨ੍ਹਾਂ ਦੀ ਖਾਤਰ ਮਾਇਆ ਇਕੱਠੀ ਕਰਦਾ ਰਿਹਾ, ਸਾਹਿਬ ਜੀ ਕਿਰਪਾ ਕਰਦੇ ਆ, ਕਹਿੰਦੇ ਇੱਕ ਸੈਕਿੰਡ ਵਿੱਚ ਛੱਡ ਕੇ ਪਾਸੇ ਹੋ ਜਾਣਗੇ, ਕਿਸੇ ਨੇ ਸਾਥ ਨਹੀਂ ਨਿਭਾਉਣਾ। ਹੱਥ ਮਰੋੜੇ ਤਨ ਕੱਪੇ ਚਾਹੋ ਹੋ ਆਸੇ ਤਾਂ, ਫਿਰ ਜਦੋਂ ਦਿਲ ਦੀ ਧੜਕਣ ਖੜ ਜਾਂਦੀ ਹੈ ਨਾ, ਹੱਥ ਮਲ ਮਲ ਕੇ ਦੇਖਦੇ ਆ, ਤਨ ਮਰੋੜ ਮਰੋੜ ਕੇ ਦੇਖਦੇ ਆ, ਕਿਤੇ ਸਵਾਸ ਚੱਲ ਪਵੇ। ਉਹ ਝੂਠਾ ਪ੍ਰੇਮ ਹੀ ਹੁੰਦਾ ਇੱਕ ਤਰ੍ਹਾਂ ਦਾ। ਜਦੋਂ ਕਲੀਅਰ ਹੋ ਗਿਆ ਵੀ ਹੈ ਨਹੀਂ, ਫਿਰ ਤਾਂ ਹਾਂ ਮਾਰਨੀ ਆ, ਥੋੜ੍ਹਾ ਟਾਈਮ 15-20 ਮਿੰਟਾਂ ਬਾਅਦ ਉਹੀ ਸਰੀਰ ਹੈ ਉਹਦੇ ਕੋਲ ਬੈਠੀ ਗੱਲਾਂ ਕਰੀ ਜਾਂਦੇ ਨੇ, ਸੰਸਕਾਰ ਹੋ ਗਿਆ, ਫਿਰ ਘੱਟ ਜਾਂਦਾ ਕੰਮ। ਜਾਣੀ ਭੋਗ ਤੱਕ ਜਾਂਦੇ ਜਾਂਦੇ ਬਿਲਕੁਲ ਨੋਰਮਲ ਹੋ ਜਾਂਦੇ ਹੈ, ਹਫ਼ਤੇ ਬਾਅਦ ਪਤਾ ਹੀ ਨਹੀਂ ਲੱਗਦਾ ਵੀ ਕੌਣ ਸਾਡਾ ਸੀਗਾ ਇੱਥੇ, ਕੌਣ ਨਹੀਂ। ਇੱਕ ਫੋਟੋ ਦੇ ਵਿੱਚ ਯਾਦ ਕਰ ਲੈਂਦੇ ਬਾਪੂ ਸੀ ਬਸ। ਮਹਾਰਾਜ ਕਹਿੰਦੇ ਇੰਨੇ ਪ੍ਰੇਮ ਹੈ, ਇਹਨਾਂ ਦੁਨੀਆਂ ਦੇ ਪ੍ਰੇਮ ਵਿੱਚ ਬਹੁਤਾ ਖਚਤ ਨਾ ਹੋ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਸੰਸਾਰ ਦੇ ਵਿੱਚ ਜਿਹੋ ਜਿਹਾ ਬੀਜ ਬੀਜੇਗਾ ਤੈਨੂੰ ਉਹੋ ਜਿਹਾ ਹੀ ਮਿਲਣਾ, ਤੇਰੇ ਕਰਮਾਂ ਦਾ ਫਲ ਤੈਨੂੰ ਮਿਲੇਗਾ। ਅਤੇ ਕਿਰਪਾ ਕਰਦੇ ਆ, ਕਹਿੰਦੇ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਸਤਿਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹੈ, ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ ਟਿਕੇਗਾ, ਤੈਨੂੰ ਨਾਮ ਦਾ ਜਹਾਜ਼ ਮਿਲ ਜੂਗਾ, ਉਹ ਨਾਮ ਦਾ ਜਹਾਜ਼ ਤੈਨੂੰ ਗੁਰੂ ਦੇ ਦਰ 'ਤੇ ਲੈ ਜਾਏਗਾ। ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਪਾਰ। ਪਾਰ ਉਹੀ ਹੋਏਗਾ ਜਿਹੜਾ ਚੜ੍ਹੇਗਾ। ਅਖੀਰ ਵਿੱਚ ਮਹਾਰਾਜ ਜੀ ਕਹਿੰਦੇ ਆ, ਸੇ ਭਾਦੋ ਹੀ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਜਿਨ੍ਹਾਂ ਨੇ ਸਾਰੀਆਂ ਗੱਲਾਂ ਮੰਨਣੀਆਂ ਉਹ ਭਾਦੋ ਦੇ ਮਹੀਨੇ ਵਿੱਚ ਸੁਖੀ ਰਹਿਣਗੇ। ਸਤਿਗੁਰੂ ਕਿਰਪਾ ਕਰੇ ਸਾਡਾ ਭਾਦੋ ਦਾ ਮਹੀਨਾ ਨਾਮ ਜਪਦਿਆਂ ਲੰਘੇ,
ਬਾਣੀ ਪੜ੍ਹਦਿਆਂ ਲੰਘੇ, ਸਿਮਰਨ ਕਰਦਿਆਂ ਲੰਘੇ, ਫਿਰ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਈਏ। ਸਾਰੇ ਪੜ੍ਹਿਓ ਰਲ ਕੇ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਹਿਤੀ, ਮਨ ਵਜੀਆਂ ਵਦਾਂ ਰਾਗ ਰਤਨ ਪਰਵਾਰ ਪਰੀਆਂ।

ਸਾਚਾ ਨਾਮ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਉੱਚੇ ਤੇ ਉੱਚਾ ਭਗਵਾਨ ਸਗਲ ਸਮਗਰੀ ਤੁਮ ਰਹਿ ਸੂਤਰ ਤਾਰੀ ਤੁਮ ਤੇ ਹੋਏ।

ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚਉ ਦੇ ਪ੍ਰਭ ਧਰਣੀ ਤਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣੋ ਨਿਤ ਸਾਚ ਤੀਰਥ ਮਜਨਾ ਸਾਚ ਨ ਲਾਗੈ ਮੈਲ ਕਿਆ ਮਲਤ ਹੋਈਐ ਗੁਣਹਿ ਹਾਰ ਪਰੋਏ ਕਿਸ ਕੌ ਰੋਈਐ ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨ ਆਵੈ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੈ ਆਨੰਦ ਅਨਦਿਨ ਹਰਖ ਸਾਚਾ ਦੁਖ ਗਿਲ ਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸੱਚ ਮਨੇ ਸੰਗਤ ਮੀਤ ਮਿਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਾਦ ਭਾਦੋਏ ਪਰਮ ਭੁਲਾਣੀਆ ਦੂਜੈ ਲਗਾ ਹੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਖੇਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲਾ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋ ਤੇ ਖਿਨੈ ਮਾਹੇ ਜਿਨਸੋਂ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋ ਆਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ ਨਾਨਕ ਪ੍ਰਭ ਸ਼ਰਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੋ, ਹਮੇਸ਼ਾ ਦੀ ਤਰ੍ਹਾਂ ਭਾਗਾਂ ਵਾਲੇ ਹਾਂ ਕਿ ਪਰਮਾਤਮਾ ਨੇ ਸਾਨੂੰ ਅੱਜ ਦਾ ਦਿਨ ਵੀ ਬਖਸ਼ਿਸ਼ ਕੀਤਾ ਹੈ। ਉਦੋਂ ਵੱਡੇ ਭਾਗ ਨੇ ਸਾਡੇ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਿਆਨੀ ਜੀ ਹੋਣਾ ਅਤੇ ਲੋਕਲ ਕੀਰਤਨ ਦੀ ਜਗ੍ਹਾ ਉੱਥੇ ਕੋਲੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਔਰ ਗਿਆਨੀ ਜੀ ਹੋਣੀ ਸਾਨੂੰ ਭਾਦੋ ਦੇ ਮਹੀਨੇ ਦੇ ਬਾਬਤ ਬਹੁਤ ਹੀ ਸੁਚੱਜੇ ਢੰਗ ਨਾਲ ਸਮਝਾਇਆ ਹੈ, ਕਿਉਂਕਿ ਕਹਾਣੀ ਸਾਰੀ ਜੀਵ ਆਤਮਾ ਦੀ ਆ। ਇਹਦੇ ਨਾਲ ਜਿਸ ਦਿਨ ਦੇ ਦਿਨ ਸਹਿਤ ਸਭੇ ਕਹਿਣ ਪ੍ਰੇਤ, ਜਦੋਂ ਇਹ ਜੀਵ ਆਤਮਾ ਤੋਂ ਸਵਾਸ ਨਿਕਲ ਜਾਂਦੇ ਹਨ ਅਤੇ ਉਹ ਇਸ ਵੇਲੇ ਉਹਦਾ ਕੋਈ ਮਤਲਬ ਨਹੀਂ, ਇਹ ਮਿੱਟੀ ਬਣ ਜਾਂਦੀ ਹੈ। ਇਸ ਕਰਕੇ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਗੁਰਬਾਣੀ ਦੀ ਕਸਵੱਟੀ 'ਤੇ ਸਾਨੂੰ ਸਮਝਾਇਆ ਕਿ ਸੇ ਮਤਲਬ ਉਹ ਬੰਦੇ ਜਿਹੜੇ ਗੁਰੂ ਦੇ ਦੁਆਰੇ ਗੁਰੂ ਦੀ ਗੱਲ ਸੁਣ ਕੇ ਮੰਨਦੇ ਹਨ, ਨਰਕ ਦਾ ਮਤਲਬ ਉਹ ਵਿਕਾਰ ਉਹਨਾਂ ਦੇ ਅੰਦਰ ਨਹੀਂ ਆਉਂਦੇ। ਜਦੋਂ ਸਾਡੇ ਅੰਦਰ ਵਿਕਾਰ ਆਉਂਦੇ ਆ, ਭੈੜੀ ਸੋਚ ਆਉਂਦੀ ਆ, ਭੈੜੀਆਂ ਗੱਲਾਂ ਕਰਦੇ ਹਾਂ, ਸਮਝਦਾ ਨਰਕ ਹੀ ਆ। ਅਤੇ ਸਵਰਗ ਦਾ ਮਤਲਬ ਜਦੋਂ ਅਸੀਂ ਵਧੀਆ ਕੰਮ ਕਰਦੇ ਹਾਂ, ਇੱਕ ਦੂਜੇ ਨੂੰ ਪਿਆਰ ਨਾਲ ਬੁਲਾਉਂਦੇ ਹਾਂ, ਪਿਆਰ ਨਾਲ ਸਮਝਾਉਂਦੇ ਹਾਂ, ਅਤੇ ਜਿਹੜਾ ਸੁਣਨ ਵਾਲਾ ਵੀ ਗੱਲ ਉਹ ਪਿਆਰ ਨਾਲ ਸਮਝੇ ਕਿ ਮੈਨੂੰ ਕੀ ਇਹ ਗੱਲ ਵਾਕਈ ਮੇਰੇ ਵਿੱਚ ਕਮੀ ਆ, ਇਹ ਗੱਲਾਂ ਮੇਰੇ ਵਾਸਤੇ ਸਾਰੀਆਂ ਲਾਗੂ ਨੇ ਗੁਰੂ ਦੀਆਂ। ਕਿਉਂਕਿ ਨੌਕਸ ਕਰਨਾ ਤਾਂ ਬਹੁਤ ਸੌਖਾ ਆ, ਪਰ ਉਸ ਰਸਤੇ ਤੋਂ ਤੁਰਨਾ ਬਹੁਤ ਔਖਾ ਆ। ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਆ ਕਿ ਮੈਂ ਕੀ ਕਰਦਾ, ਜੇ ਇਹ ਜੋ ਗੱਲ ਮੈਂ ਕਿਸੇ ਹੋਰ ਨੂੰ ਕਹਿ ਰਿਹਾ, ਜੇ ਉਹੀ ਗੱਲ ਉਹ ਮੈਨੂੰ ਕਹੇ ਤਾਂ ਫਿਰ ਮੇਰੇ 'ਤੇ ਕੀ ਵਾਪਰੂਗੀ। ਇਸ ਕਰਕੇ ਪਰਮਾਤਮਾ ਇਹਦੇ ਸੇਵਕ ਸਿੱਖ ਪੂਜਨ ਸਾਹਿਬ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨਕਾ, ਤਿੰਨਕਾ ਮਤਲਬ ਉਹਨਾਂ ਦਾ, ਇਹਨਾਂ ਦਾ ਜਿੰਨ ਸਤਿਗੁਰ ਕੀ ਆਗਿਆ ਸਤ ਸਤ ਸਤ ਕਰਮਾਨੀ, ਤਿੰਨ ਵਾਰੀ ਕਿਹਾ ਸਾਨੂੰ ਕਿਹੜੀ ਆਗਿਆ, ਜੋ ਕੁਛ ਹੋਆ ਸੋ ਤੇਰਾ ਭਾਣਾ, ਜੋ ਇਹ ਬੂਝੇ ਉਹ ਸਹਿਜ ਸਵਾਣਾ। ਪਰ ਅਸੀਂ ਤਾਂ ਕਹਿੰਦੇ ਹਾਂ ਨਹੀਂ, ਸੱਚੇ ਪਾਤਸ਼ਾਹ ਇੱਦਾਂ ਕਰਦੇ ਇੱਦਾਂ ਕਰਦੇ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਜੇ ਬੁੱਝੇ ਤਾਂ ਹਉਮੇ ਕਹੇ ਨਾ ਕੋਈ, ਉਸਦੇ ਹੁਕਮ ਤੋਂ ਬਗੈਰ ਪਤਾ ਨਹੀਂ ਚੱਲਣਾ। ਗੁਰੂ ਪਿਆਰੋ, ਅਸੀਂ ਜਿੱਥੇ ਮਰਜ਼ੀ ਨੱਠ ਸਹੀਏ, ਪਰੰਤੂ ਪ੍ਰੇਰਨ ਸਾਨੂੰ ਬਣਾਉਣੀ ਪੈਣੀ ਆ, ਕਿਉਂਕਿ ਮੈਨੂੰ ਪਰਮਾਤਮਾ ਨੇ ਆ ਮਾਨਸੀ ਦਿੱਤੀ ਆ, ਇਹ ਦਿਮਾਗ ਦਿੱਤਾ ਆ, ਅੱਖਾਂ ਕੰਨ ਨੱਕ ਬੁੱਲ ਸਾਰਾ ਕੁਛ ਬਹੁਤ ਵਧੀਆ ਦਿੱਤਾ ਆ, ਇਹਨਾਂ ਨੂੰ ਚਲਾਉਣਾ ਕਿੱਦਾਂ ਆ, ਉਹਦੇ ਲਈ ਦਿਮਾਗ ਦਿੱਤਾ ਆ ਪਰਮਾਤਮਾ ਨੇ। ਸਾਰੀ ਦਿਮਾਗ ਦੀ ਕਹਾਣੀ ਆ ਗੁਰੂ ਪਿਆਰੋ। ਅਸੀਂ ਕੋਈ ਵੀ ਗੱਲ ਕਹਿਣੀ ਆ, ਪਹਿਲਾਂ ਸਿਆਣੇ ਕਹਿੰਦੇ ਨਾ, ਪਹਿਲਾਂ ਤੋਲੋ ਫਿਰ ਬੋਲੋ। ਤੋਲਣ ਦਾ ਮਤਲਬ ਮੈਂ ਕੀ ਕਹਿਣ ਲੱਗਾ, ਇਹਦਾ ਅਸਰ ਕੀ ਹੋਊਗਾ। ਹੋਈਆਂ ਭੁੱਲਾਂ ਦੀ ਖਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਕੁਛ ਬੇਨਤੀਆਂ ਨੇ। ਅਖੰਡ ਪਾਠ ਸਾਹਿਬ ਸੰਪੂਰਤਾ ਦਿਵਸ 28, 29, 30 ਅਗਸਤ ਨੂੰ ਮਨਾਇਆ ਜਾਵੇਗਾ। 28 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 30 ਤਰੀਕ ਨੂੰ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਏਗਾ। ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ, ਔਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਾਰੇ ਤਰ੍ਹਾਂ ਦੀਆਂ ਸਮਾਵਾਂ ਨਿਭਾਉਣੀਆਂ ਹਨ, ਜਿਸ ਤਰ੍ਹਾਂ ਰੌਲਾ ਲਾਉਣੀਆਂ ਜਾਂ ਜੋਬਦਾਰ ਦੀ ਡਿਊਟੀ ਕਰਨੀ, ਲੰਗਰਾਂ ਵਿੱਚ ਸੇਵਾ ਕਰਨੀਆਂ, ਸਾਰੇ ਹੀ ਬੰਦਿਆਂ ਦੇ, ਕਿਉਂਕਿ ਸਾਫ ਸੇਵਾ ਕੀਤੀ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਕਹਾਣੀ ਸਾਰੀ ਚਿੱਤ ਦੀ ਆ, ਮਨ ਦੀ ਆ, ਵੱਧੋ ਜ਼ਰੂਰੀ ਨਹੀਂ। ਵੱਡਾ ਜੁੱਤੀ ਜੇ ਭਰੇ ਨਾ ਗੁਣ ਨਾ ਅਪਕਾਰ, ਕੋਈ ਫਾਇਦਾ ਨਹੀਂ ਹੁੰਦਾ ਉਹਨੂੰ। ਅਤੇ ਉਸ ਤੋਂ ਬਾਅਦ ਕੀਰਤਨ ਦਰਬਾਰ ਪ੍ਰਕਾਸ਼, ਪਹਿਲਾ ਪ੍ਰਕਾਸ਼ ਦਿਵਸ ਪੋਥੀ ਪਰਮੇਸ਼ਰ ਕਾ ਥਾਨ, ਜਦੋਂ ਗੁਰੂ ਅਰਜਨ ਦੇਵ ਜੀ ਨੇ ਸਥਾਪਿਤ ਕੀਤੀ ਸੀ, ਜਦੋਂ ਕਿ ਨੌਵੇਂ ਪਾਤਸ਼ਾਹ ਦੀ ਬਾਣੀ ਉਹਦੇ ਵਿੱਚ ਨਹੀਂ ਸੀ ਦਰਜ, ਉਹ ਵੀ 1 ਸਤੰਬਰ ਨੂੰ ਆ। ਅਤੇ ਮੰਗਲਵਾਰ ਨੂੰ ਸ਼ਾਮ ਦੇ ਟਾਈਮ 'ਤੇ 5 ਤੋਂ 7 ਮਨਾਇਆ ਜਾਵੇਗਾ, ਕੀਰਤਨ ਦਰਬਾਰ ਸਜਣਗੇ। ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦੀ ਦਿਵਸ 6 ਸਤੰਬਰ ਨੂੰ ਆ, ਜਿਹਦੇ ਵਿੱਚ ਸਵੇਰ ਨੂੰ ਉਸ ਦਿਨ ਐਤਵਾਰ ਆ, ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ ਅਤੇ ਭੋਗ ਪਾਇਆ ਜਾਵੇਗਾ। ਔਰ ਗਿਆਨੀ ਜੀ ਸਾਨੂੰ
ਉਹਨਾਂ ਦੇ ਜੀਵਨ ਬਾਰੇ ਥੋੜ੍ਹਾ ਬਹੁਤਾ ਜ਼ਰੂਰ ਸਮਝਾਉਣਗੇ। ਗੁਰੂ ਗ੍ਰੰਥ ਸਾਹਿਬ ਆਪਾਂ ਸਰੀ ਤੋਂ ਨਵਾਂ ਗੁਰੂ ਗ੍ਰੰਥ ਸਾਹਿਬ ਨਵੀਂ ਬੀੜ ਆਪਾਂ ਲੈ ਕੇ ਆ ਰਹੇ ਹਾਂ ਇੱਥੇ, ਜਿਹਦੇ ਲਈ ਆਪਾਂ ਨੂੰ ਇੱਥੋਂ ਸਤੰਬਰ 2 ਤੇ 3 ਨੂੰ ਜਾਵਾਂਗੇ, ਜਿਹਦੇ ਲਈ ਸਾਨੂੰ ਗੁਰਮੁਖਾਂ ਦੀ ਜ਼ਰੂਰਤ ਆ। ਜਿਹੜੇ ਵੀ ਜਾਣਨਾ ਚਾਹੁੰਦੇ ਹਨ ਜ਼ਰੂਰ ਕਮੇਟੀ ਨਾਲ ਸੰਪਰਕ ਕਰਨ, ਤਾਂ ਕਿ ਆਪਾਂ ਨਵਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਥੇ ਲੈ ਕੇ ਆਈਏ। 2 ਤਰੀਕ ਸ਼ਾਮ ਨੂੰ ਤਕਰੀਬਨ 4 ਵਜੇ ਆਪਾਂ ਇੱਥੇ ਚੱਲਾਂਗੇ ਅਤੇ 3 ਤਰੀਕ ਸ਼ਾਮ ਤੱਕ ਤਕਰੀਬਨ ਇੱਥੇ ਪਹੁੰਚ ਜਾਵਾਂਗੇ, ਕਿਉਂਕਿ ਪਹਿਲਾਂ ਜਾ ਕੇ ਉੱਥੇ ਗਿਆਨੀ ਹੋਣਾ ਨੇ ਦੇਖਣਾ ਵੀ ਉਹ ਸਰੂਪ ਵੀ ਚੈੱਕ ਕਰਨਾ ਆ, ਫਿਰ ਆਪਾਂ ਲੈ ਕੇ ਆਵਾਂਗੇ। ਔਰ ਜਿਹੜੇ ਵੀ ਜਾ ਸਕਦੇ ਹਨ ਜ਼ਰੂਰ ਕਮੇਟੀ ਨਾਲ ਸੰਪਰਕ ਕਰਨ, ਸਿੰਘਾਂ ਅਤੇ ਸਿੰਘਣੀਆਂ ਜਿਹੜੇ ਵੀ ਹੈਗੇ ਨੇ। ਪੰਜਾਬੀ ਸਿੱਖਣ ਦੀਆਂ ਕਲਾਸਾਂ ਲੱਗ ਰਹੀਆਂ ਹਨ, ਬੜੀ ਖੁਸ਼ੀ ਦੀ ਗੱਲ ਆ। ਬੱਚੇ ਆਉਂਦੇ ਆ, ਪਰ ਕੁਛ ਥੋੜ੍ਹੇ ਬੱਚੇ ਆਉਂਦੇ ਆ ਹੁਣ, ਕਿਉਂਕਿ ਮਾਪੇ ਮੇਰਾ ਖਿਆਲ ਸ਼ਾਇਦ ਇੱਧਰ ਉੱਧਰ ਵਕੇਸ਼ਨ 'ਤੇ ਲੈ ਕੇ ਜਾ ਰਹੇ ਨੇ। ਕੋਸ਼ਿਸ਼ ਕਰੀਏ ਅਸੀਂ ਜਿਹੜੇ ਬੱਚੇ ਇੱਥੇ ਟਾਊਨ ਦੇ ਵਿੱਚ ਹਨ ਉਹ ਜ਼ਰੂਰ ਅਸੀਂ ਉਹਨਾਂ ਨੂੰ ਲੈ ਕੇ ਆਇਆ ਕਰੀਏ, ਕਿਉਂਕਿ ਇਸ ਪੰਜਾਬੀ ਕਲਾਸ ਦੀ ਬਹੁਤ ਮਹੱਤਤਾ ਆ। ਇਸ ਕਨੇਡਾ ਦੇ ਵਿੱਚ ਦੂਜੇ ਦਰਜੇ ਦੀ ਭਾਸ਼ਾ ਪੰਜਾਬੀ ਬੋਲਣ ਵਾਲੀ ਦਾ ਮਾਣ ਪ੍ਰਾਪਤ ਹੋਇਆ ਆਪਾਂ ਨੂੰ। ਔਰ ਜਿਹੜੇ ਬੱਚੇ ਪੰਜਾਬੀ ਪੜ੍ਹਨਗੇ ਉਹਨਾਂ ਨੂੰ ਹੁਣ ਤਾਂ ਨਹੀਂ ਪਤਾ, ਅੜੀ ਕਰਦੇ ਅਸੀਂ ਜਾਣਾ ਨਹੀਂ ਜਾਂ ਕਿੱਦਾਂ, ਵੀ ਤੁਸੀਂ ਲੈ ਕੇ ਤਾਂ ਆਓ। ਗਿਆਨੀ ਜੀ ਹੁਣ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਹਨ, ਕਿਉਂਕਿ ਹੌਲੀ ਹੌਲੀ ਬੱਚਾ ਸਿੱਖਦਾ ਆ। ਔਰ ਇਹ ਜਿਹੜੇ ਬੱਚੇ ਨਾ ਕੋਈ ਐਕਸਟਰਾ ਲੈਂਗੁਏਜ, ਇੱਕ ਹੋਰ ਲੈਂਗੁਏਜ ਹੋਊਗੀ, ਔਰ ਇਹ ਤੁਹਾਨੂੰ ਪਤਾ ਹੀ ਹੈ ਜਿਹਨਾਂ ਕੋਈ ਐਕਸਟਰਾ ਲੈਂਗੁਏਜ ਆ। ਕਿਤੇ ਵੀ ਜਾਂਦੇ ਆ ਤੁਸੀਂ, ਬੈਂਕਾਂ 'ਚ ਜਾਂਦੇ ਆ, ਉਹਨਾਂ ਨੂੰ ਨੌਕਰੀ ਪਹਿਲਾਂ ਦੇਣੀ ਉਹਨਾਂ ਨੇ, ਕਿਉਂਕਿ ਪੰਜਾਬੀ ਬੰਦੇ ਇੱਥੇ ਬਹੁਤ ਜ਼ਿਆਦਾ ਆ, ਖਾਸ ਕਰਕੇ ਸਰੀ ਦੇ ਵਿੱਚ, ਟਰਾਂਟੋ ਵਰਗੇ ਬੜੇ ਸ਼ਹਿਰਾਂ ਦੇ ਵਿੱਚ ਲੋੜ ਆ ਬੈਂਕਾਂ ਵਾਲੇ। ਮੈਂ ਦੇਖਦਾ ਉੱਥੇ ਸਾਰੇ ਪੰਜਾਬੀ ਬੰਦੇ ਹੁੰਦੇ ਨੇ, ਕਿਉਂਕਿ ਪੰਜਾਬੀ ਆਉਂਦੇ ਨੇ ਆਪਣਾ ਕੰਮ ਕਰਾਉਣ। ਇਸ ਕਰਕੇ ਬੇਨਤੀ ਆ ਸਾਡੀ ਤਾਂ ਬੱਚਿਆਂ ਨੂੰ ਸੁਧਾਰਨ ਵਾਸਤੇ, ਐਕਸਟਰਾ ਲੈਂਗੁਏਜ ਲੈਣ ਵਾਸਤੇ, ਪੰਜਾਬੀ ਸਿੱਖਣ ਵਾਸਤੇ। ਜਦੋਂ ਪੰਜਾਬੀ ਸਿੱਖਣਗੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸ ਦੀ ਵੀ ਗਿਆਨੀ ਹੋਣੀ ਜਾਣਕਾਰੀ ਦਿੰਦੇ ਹਨ, ਜਿੱਦਾਂ ਜਿੱਦਾਂ ਦੇ ਬੱਚੇ ਜਿਹੜੀ ਜਿਹੜੀ ਉਮਰ ਵਿੱਚ ਆ ਉਸ ਤਰੀਕੇ ਨਾਲ ਸਮਝਾਉਂਦੇ ਹਨ। ਬੱਚਾ ਗੁਰਸੇਵਕ ਸਿੰਘ ਜਿਨ੍ਹਾਂ ਨੇ ਹੱਥ 2-4 ਦਿਨ 'ਚ ਪੂਨਕ ਦੀ ਬਾਹਰ ਜਿਹੜੇ ਆਪਣੇ ਬੂਟੇ ਲੱਗੇ ਆ ਗੁਰੂ ਸਾਹਿਬ ਅਤੇ ਸ਼ਾਨ ਸਾਹਿਬ ਦੇ ਦੁਆਲੇ ਦੁਆਲੇ, ਉਹਨਾਂ ਦੀ ਸੇਵਾ ਕੀਤੀ ਹੈ। ਬਹੁਤ ਬਹੁਤ ਧੰਨਵਾਦ, ਬਹੁਤ ਹੀ ਵਧੀਆ ਬਣਾ ਤੇ ਉਹ। ਔਰ ਆਪਾਂ ਵੀ ਸਾਰੇ ਜਦੋਂ ਵੀ ਦੇਖ ਕੇ ਕੋਈ ਵੀ ਕੰਮ ਕਾਰ ਕਰਨ ਵਾਲਾ, ਜਿੱਦਾਂ ਰਜਿੰਦਰ ਸਿੰਘ ਨੇ ਪਹਿਲਾਂ ਟਰੈਕਟਰ ਆਪਣਾ ਕਾਫੀ ਖੋਲ੍ਹ ਖਾਲ ਕੇ ਠੀਕ ਕੀਤਾ, ਅਤੇ ਆਪਾਂ ਸਾਰੇ ਅਵਤਾਰ ਸਿੰਘ ਮੱਲੀ ਨੇ ਆਪਣੀਆਂ ਆਪ ਬਣਾਏ ਨੇ ਪਿੱਛੇ ਬੈਠਣ ਵਾਲੇ, ਔਰ ਥੱਲੇ ਵਾਲੀਆਂ ਜਿਹੜੀਆਂ ਦੋਨੇ ਡੈਲ ਨੇ, ਇੱਕ ਖਰਾਬ ਹੋਈ ਹੋਈ, ਇੱਕ ਦੂਜੀ ਆਪਾਂ ਬਣਾਈ ਆ, ਦੂਜੀ ਵੀ ਉਹ ਕਹਿੰਦੇ ਆਪਾਂ ਆਪ ਬਣਾਵਾਂਗੇ, ਕੋਸ਼ਿਸ਼ ਕਰਾਂਗੇ, ਤਾਂ ਕਿ ਸੰਜਮ ਦੇ ਨਾਲ ਆਪਣਾ ਘਰ ਸਮਝਣਾ ਆਪਾਂ ਸਾਰਿਆਂ ਨੇ। ਕਿਉਂਕਿ ਮੈਂ ਕਈ ਵਾਰੀ ਦੇਖਦਾ, ਜਾਣ ਕੇ ਨਹੀਂ ਕਰਦਾ ਕੋਈ ਵੀ, ਕਈ ਵਾਰੀ ਥੱਲੇ ਟੁੱਟੀਆਂ ਬੰਦਿਆਂ ਦੇ ਪਾਸੇ ਮੈਂ ਕਈ ਵਾਰੀ ਦੇਖਿਆ ਰਹਿ ਜਾਂਦੀਆਂ ਨੇ, ਮੇਰੇ ਤੋਂ ਵੀ ਰਹਿ ਜਾਂਦੀਆਂ, ਮੈਨੂੰ ਪਤਾ ਆ। ਕਿਉਂਕਿ ਉਹਨੂੰ ਆਪਾਂ ਗੱਲ ਕਰਾਂਗੇ ਤਾਂ ਫਿਰ ਹੀ ਕਿਸੇ ਨੂੰ ਪਤਾ ਲੱਗੂਗਾ। ਉਹ ਟੂਟੀ ਨੂੰ ਉੱਪਰੋਂ ਜਦੋਂ ਚਲਾਉਂਦੇ ਹਾਂ ਆਪਾਂ, ਥੋੜ੍ਹਾ ਜਿਹਾ ਦੱਬਦੇ ਹਾਂ, ਆਪਾਂ ਛੇਤੀ ਦਿਨ ਚਲੇ ਜਾਂਦੇ ਹਾਂ, ਪਰ ਪਿੱਛਾ ਖਿਆਲ ਨਹੀਂ ਕਰਦੇ। ਅਤੇ ਬੀਬੀ ਵਾਲੇ ਪਾਸੇ ਸ਼ਾਇਦ ਇੱਦਾਂ ਹੁੰਦੀ ਹੋਊਗੀ, ਮੈਨੂੰ ਤਾਂ ਪਤਾ ਨਹੀਂ, ਪਰ ਸਾਡੇ ਵਾਲੇ ਪਾਸੇ ਮੈਂ ਕਈ ਵਾਰੀ ਦੇਖਿਆ ਉਹ ਪਾਣੀ ਚੱਲਦਾ, ਉਹ ਕੋਈ ਵੀ ਗਰਮ ਪਾਣੀ ਹੁੰਦਾ ਅਤੇ ਹਰੇਕ ਚੀਜ਼ ਦਾ ਬੈਲ ਆਉਂਦਾ, ਕਿਉਂਕਿ ਸੰਜਮ ਨਾਲ ਆਪਾਂ ਹਰੇਕ ਦੀ, ਸੰਜਮ ਨਾਲ ਨਹੀਂ ਕਿ ਲੋੜ ਲੋੜ ਆ, ਜਿਸ ਚੀਜ਼ ਦੀ ਲੋੜ ਆ ਆਪਾਂ ਉਹ ਵਰਤਣੀ ਆ, ਜਿਹੜੀ ਚੀਜ਼ ਦੀ ਨਹੀਂ ਲੋੜ ਉਹ ਨਹੀਂ ਵਰਤਣੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਹਫ਼ਤੇ, ਹਾਂਜੀ, ਨਿਰਮਲ ਸਿੰਘ ਢੇਸੀ ਹੋਣਾ ਨੇ ਆਪ, ਪਹਿਲਾਂ ਤਾਂ ਬੈਟਰੀ ਖੋਲ੍ਹੀ ਘੰਟਾ ਲਾਇਆ ਉਹਨਾਂ ਨੇ, ਟਰੈਕਟਰ ਲਈ ਸਪੈਸ਼ਲ ਹੁੰਦੀ ਆ ਉਹ, ਦੇਖ ਲਓ ਕਿੰਨੀ ਏਜ ਆ ਉਹਨਾਂ ਦੀ, ਔਰ ਕੰਮ ਵਿੱਚ ਵੀ ਉਹ ਕਿੰਨੇ ਬਿਜ਼ੀ ਰਹਿੰਦੇ ਆ, ਸਭ ਤੋਂ ਜ਼ਿਆਦਾ ਬਿਜ਼ੀ ਰਹਿੰਦੇ ਆ ਉਹ ਕੰਮ ਦੇ ਵਿੱਚ। ਫਿਰ ਕਦੀ ਕਦੀ ਉਹਨਾਂ ਨੂੰ ਕੰਮ ਕਰਦੇ ਆ ਇੱਥੇ ਕਾਲ ਵੀ ਆ ਜਾਂਦੀ ਆ, ਫਿਰ ਜਾਂਦੇ ਆ, ਫਿਰ ਵਾਪਸ ਆ ਜਾਂਦੇ ਆ। ਆਪਾਂ ਵੀ ਕੋਸ਼ਿਸ਼ ਕਰੀਏ, ਟਾਈਮ ਨੂੰ ਕੱਢਣਾ ਪੈਣਾ, ਟਾਈਮ ਨੂੰ, ਟਾਈਮ ਨੇ ਨਹੀਂ ਮਿਲਣਾ ਸਾਨੂੰ, ਟਾਈਮ ਦੇ ਟਾਈਮ ਨਹੀਂ ਦੇਣਾ, ਕਿਉਂਕਿ ਘਰ ਬੈਠਣ ਨੂੰ ਹਰੇਕ ਤਾਂ ਜੀ ਕਰਦਾ, ਪਰ ਜਦੋਂ ਗੁਰੂ ਦੀ ਗੱਲ ਸੁਣ ਕੇ ਸਕੂਲੇ ਜਾਂਦੇ ਆਪਾਂ, ਚੰਗੀਆਂ ਗੱਲਾਂ ਸਿੱਖਾਂਗੇ ਅਤੇ ਕੁਛ ਨਾ ਕੁਛ ਮਨ ਵਿੱਚ ਜ਼ਰੂਰ ਆਊਗਾ।
ਤੇ ਹੁਣ ਡੇਗ ਬਤਾਈ ਜਾਏਗੀ, ਗੁਰੂ ਕਾ ਲੰਗਰ ਤਿਆਰ ਆ। ਅਗਲੇ ਹਫ਼ਤੇ ਆਸਾ ਕੀ ਵਾਰਨਾ ਕੀਰਤ ਆਰੰਭ ਹੋਣਗੇ। ਹੋਈਆਂ ਪਹਿਲਾਂ ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਮੇਂ ਸਮੇਂ ਦੀਆਂ ਜ਼ਾਲਮ ਸਰਕਾਰਾਂ ਸਿੰਘਾਂ ਸਰਦਾਰਾਂ ਨੂੰ ਖਤਮ ਕਰਨ ਦੀਆਂ ਸੋਝੀਆਂ ਚਾਲਾਂ ਖੇਡਦੀਆਂ ਰਹੀਆਂ ਹਨ, ਪਰ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀ ਹੈ। ਸੰਨ 1726 ਨੂੰ ਜ਼ਕਰੀਆ ਖਾਨ ਪੰਜਾਬ ਦਾ ਗਵਰਨਰ ਬਣਿਆ। ਪੰਜਾਬ ਦੀ ਬਾਗਡੋਰ ਸੰਭਾਲਦਿਆਂ ਹੀ ਉਸਨੇ ਪੰਜਾਬ ਦੇ ਪਹਿਲੇ ਜ਼ਾਲਮ ਹਾਕਮਾਂ ਦੇ ਪਦ ਚਿੰਨ੍ਹਾਂ ਤੇ ਚੱਲਦਿਆਂ ਹੋਇਆਂ ਸਿੱਖ ਕੌਮ ਨੂੰ ਆਪਣਾ ਨਿਸ਼ਾਨਾ ਬਣਾ ਲਿਆ। ਉਸਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਅਤੇ ਹੁਕਮ ਜਾਰੀ ਕਰ ਦਿੱਤਾ ਕਿ ਜਿਹੜਾ ਸਿੰਘ ਦੀ ਦਸ ਪਾਵੇ, ਫੜਾਵੇ ਜਾਂ ਮਾਰ ਕੇ ਲਿਆਵੇ ਤਾਂ ਉਸ ਨੂੰ ਸ਼ਾਹੀ ਖਜ਼ਾਨੇ ਵਿੱਚੋਂ ਇਨਾਮ ਦਿੱਤਾ ਜਾਵੇਗਾ। ਇਸ ਫੁਰਮਾਨ ਨੇ ਪੱਤਾ ਪੱਤਾ ਸਿੰਘਾਂ ਦਾ ਵੈਰ ਬਣਾ ਦਿੱਤਾ। ਕਈ ਨਿਰਦੋਸ਼ ਸਿੰਘਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਨਾਮ ਤੇ ਚਾਦਰ ਦੇ ਭੁੱਖਿਆਂ ਨੇ ਕਈ ਸੰਤ ਮਹਾਤਮਾ ਸਿੱਖ ਫੜਵਾਏ ਅਤੇ ਮਰਵਾਏ। ਮੁਕਤੀ ਗੱਲ ਲਾਹੌਰ ਦੇ ਸੂਬੇ ਵਿੱਚ ਸਿੰਘਾਂ ਦਾ ਰਹਿਣਾ ਮੁਸ਼ਕਲ ਹੋ ਗਿਆ। ਸਮੇਂ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਸਿੰਘਾਂ ਨੇ ਜੰਗਲਾਂ ਗੇਲਿਆਂ ਵਿੱਚ ਲੁਕ ਛੁਪ ਕੇ ਰਹਿਣਾ ਸ਼ੁਰੂ ਕਰ ਦਿੱਤਾ। ਜਦੋਂ ਇਹਨਾਂ ਜ਼ਾਲਮਾਂ ਨੂੰ ਕੋਈ ਵੀ ਸਿੰਘ ਨਜ਼ਰ ਨਾ ਆਇਆ ਤਾਂ ਫੌਜ ਨੇ ਆਪਣੇ ਹਾਕਮਾਂ ਨੂੰ ਸਿੰਘਾਂ ਦੇ ਖਾਤਮੇ ਦੀ ਇਤਲਾਹ ਬੜੇ ਸ਼ਕਲ ਨਾਲ

0: ਜਦੋਂ ਸਿੱਖ 500 ਦੂਰ ਚਲੇ ਗਏ ਤਾਂ ਚੌਧਰੀ ਸਿੱਖਾਂ ਦੇ ਗੁਰਧਾਮਾਂ ਦੀ ਬੇਅਦਬੀ ਕਰਕੇ ਦਿਲ ਦਾ ਸਾੜ ਕੱਢਣ ਲੱਗੀ। ਪਰ ਖਾਲਸਾ ਜੀ, ਸਿੱਖ ਕੌਮ ਸਿਦਕੀ ਪਰਵਾਨਿਆਂ ਦੀ ਕੌਮ ਹੈ ਤੇ ਪਰਵਾਨੇ ਕਦੇ ਵੀ ਮੌਤ ਤੋਂ ਡਰਿਆ ਨਹੀਂ ਕਰਦੇ, ਆਪਣੇ ਪਿਆਰ ਪਿੱਛੇ ਜਾਨ ਕੁਰਬਾਨ ਕਰ ਦਿੰਦੇ ਹਨ ਤੇ ਕੁਰਬਾਨੀਆਂ ਤੋਂ ਬਾਅਦ ਇਨਕਲਾਬ ਆਉਂਦਾ ਹੈ। ਇਨਕਲਾਬ ਨਹੀਂ ਕਦੇ ਵੀ ਰੁਕ ਸਕਦਾ, ਇਹ ਪਤਾ ਨਹੀਂ ਕਦੋਂ ਤਰਥਲ ਪੈ ਜਾਏ, ਅਤਿਆਚਾਰ ਸਰਕਾਰੀ ਵੀ ਨਹੀਂ ਰਹਿਣਾ, ਇਹ ਵੀ ਪਤਾ ਨਹੀਂ ਕਦੋਂ
1: ਠਹਿਰ ਪੈ ਜਾਏ।
0: ਉਹ ਕੌਮ ਨਹੀਂ ਮਾਰਿਆ ਮੁਕਤ ਸਕਦੀ, ਜਿਸ ਕੌਮ ਨੂੰ ਮਰਨ ਦਾ ਝਲ ਪੈ ਜਾਏ, ਮੁੱਲ ਪੈਂਦੇ ਨੇ ਸਦਾ ਕੁਰਬਾਨੀਆਂ ਦੇ, ਭਾਵੇਂ ਅੱਜ ਪੈ ਜਾਏ ਤੇ ਭਾਵੇਂ
1: ਕੱਲ ਪੈ ਜਾਏ।
0: ਜਦੋਂ ਲਾਹੌਰ ਦੇ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਤਾਂ ਲਾਲਚ ਵਿੱਚ ਆ ਕੇ ਮੰਡਿਆਲੇ ਦਾ ਚੌਧਰੀ ਮੱਸਾ ਦੀਨ ਰੰਗੜ ਲੈ ਕੇ ਪੁਲਿਸ ਦੀਆਂ ਗਾਰਡਾਂ ਸਨ 1740 ਈਸਵੀ ਨੂੰ ਅੱਲਾਹ ਅਕਬਰ ਦੇ ਨਾਰੇ ਲਾਉਂਦਾ ਹੋਇਆ ਆ ਹਰਿਮੰਦਰ ਸਾਹਿਬ ਤੇ ਕਾਬਜ ਹੋਇਆ। ਪਾਪੀ ਨੇ ਪਾਵਨ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾੜ ਕੇ ਲੀਰਾਂ ਲੀਰ ਕਰ ਦਿੱਤਾ ਤੇ ਪਾਵਨ ਵੀਰ ਦੀ ਥਾਂ ਆਪਣਾ ਪਲੰਗ ਦੱਸ ਕੇ ਬਹਿ ਗਿਆ। ਬਾਣੀ ਦੀ ਥਾਂ ਨਾਚੀ ਗੰਦੇ ਗਾਣੇ ਗਾਉਣ ਲੱਗੀ, ਅਮਰ ਦੀ ਥਾਂ ਸ਼ਰਾਬ ਤੇ ਦੇਵ ਦੀ ਥਾਂ ਬੱਕਰੇ ਹਲਾਲ ਹੋਣ ਲੱਗੇ। ਜ਼ਾਲਮ

ਸਰਦਾਰ ਬੁਲਾਕਾ ਸਿੰਘ ਦੇ ਮੂੰਹ ਹਰਿਮੰਦਰ ਸਾਹਿਬ ਦੀ ਬੇਅਦਬੀ ਬਾਰੇ ਸੁਣ ਕੇ ਜਥੇਦਾਰ ਬੁੱਢਾ ਸਿੰਘ ਜੀ ਦੇ ਅੰਦਰ ਗੁੱਸੇ ਦੀ ਅੱਗ ਭੜਕ ਉੱਠੀ। ਜਿੱਥੇ ਸਿੰਘ ਦੇ ਦਿਲ ਵਿੱਚ ਮੱਤੇ ਰੰਗਣ ਬਾਰੇ ਕਿਉਂ ਦੇ ਭਾਂਬੜ ਮਚਣ ਲੱਗੇ, ਉੱਥੇ ਉਸਨੂੰ ਸਰਦਾਰ ਬੁਲਾਕਾ ਸਿੰਘ ਤੇ ਵੀ ਗੁੱਸਾ ਗਿਆ ਤੇ ਕਹਿਣ ਲੱਗਾ, ਬੁਲਾਕਾ ਸਿਆ, ਇਹ ਹਰਿਮੰਦਰ ਸਾਹਿਬ ਦੀ ਬੇਅਦਬੀ ਹੁੰਦੀ ਵੇਖ ਕੇ ਉੱਥੇ ਹੀ ਲੜ ਕੇ ਕਿਉਂ ਨਾ ਮਰ ਗਿਓ, ਇੱਥੇ ਕੀ ਕਰਨ ਵਾਸਤੇ ਆਇਆ ਹੈ? ਬੁੱਢਾ ਸਿੰਘ ਆਖਦਾ, ਬੁਲਾਕਾ ਸਿਆ ਸਿੰਘ ਹੋ ਕੇ ਵੇਖ ਕੇ ਕਹਿਰ, ਤੂੰ ਜਿਉਂਦਾ ਕਿਵੇਂ ਰਹਿ ਗਿਆ? ਵੇਖ ਹੁੰਦਾ ਨਾਚ ਹਰਿਮੰਦਰ ਚ ਵੇਸਵਾ ਦਾ, ਸਿੰਘ ਅਖਵਾ ਕੇ ਕਹਿਰਾਂ ਵਾਲ ਸਮੇਤ ਸਹਿ ਗਿਆ। ਖੰਡੇ ਵਾਲੀ ਪਾਣ ਮੈਨੂੰ ਜਾਪਦਾ ਪੁਰਾਣੀ ਹੋ ਗਈ, ਅੰਮ੍ਰਿਤ ਪੀਤੇ ਦਾ ਅਸਰ ਦਿਲੋਂ ਲੈ ਗਿਆ, ਬਹੁਤਾ ਚ ਰਹਿੰਦੀ ਨਹੀਂ ਜਿਉਂਦੀ ਕੌਮ ਜਗ ਤੇ, ਜਿਹੜਾ ਕੌਮੀ ਝੰਡਾ ਕਿਤੇ ਗੁੱਸੇ ਵਿੱਚ ਭਰੇ ਜਥੇਦਾਰ ਸਰਦਾਰ ਬੁੱਢਾ ਸਿੰਘ ਜੀ ਨੇ ਜੋ ਕੁਝ ਬੁਲਾਕਾ ਸਿੰਘ ਨੂੰ ਕਿਹਾ, ਉਹਨਾਂ ਤਾਨਿਆਂ ਨੂੰ ਅਕਾਲ ਅਕੈਡਮੀ ਵਰੁਣ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੋ।

ਖਾਲਸਾ ਜੀ, ਇੰਨੀ ਗੱਲ ਸੁਣ ਕੇ ਸਰਦਾਰ ਬੁਲਾਕਾ ਸਿੰਘ ਨੇ ਨੀਵੀਂ ਪਾ ਲਈ ਅਤੇ ਸੋਚਣ ਲੱਗਾ ਕਿ ਠੀਕ ਹੀ ਮੈਂ ਪੈਰਾਂ ਵਾਲੀ ਕਰਤੂਤ ਕਰ ਰਿਹਾ ਹਾਂ। ਜੇ ਮੈਂ ਹਰਿਮੰਦਰ ਸਾਹਿਬ ਦੀ ਸ਼ਾਨ ਬਦਲੇ ਜਾਨ ਦੇ ਦਿੰਦਾ ਕਿ ਮੱਛੇ ਨਾਲ ਲੜ ਮਰਨ ਵਾਸਤੇ ਹੋਰ ਵੀ ਸਿਖਾਉਂਦੇ ਕਿ ਮੈਂ ਆਪਣੀ ਜਾਨ ਨੂੰ ਧਰਮ ਨਾਲੋਂ ਜ਼ਿਆਦਾ ਪਿਆਰੀ ਸਮਝ ਕੇ ਭੱਜ ਆਇਆ ਹਾਂ। ਤੇ ਫਿਰ ਸਿੱਖ ਨੇ ਆਪ ਨੂੰ ਜਵਾਬ ਦਿੱਤਾ, ਨਹੀਂ, ਜੇ ਮੈਂ ਉਸ ਨੂੰ ਲੜ ਕੇ ਮਰ ਜਾਂਦਾ ਤਾਂ ਹਰਿਮੰਦਰ ਸਾਹਿਬ ਦੀ ਥੋੜੀ ਗਰਦੀ ਦੀ ਖਬਰ ਇਹਨਾਂ ਸਿੰਘਾਂ ਨੂੰ ਕੌਣ ਪਹੁੰਚਾਉਂਦਾ। ਇੰਨੀ ਗੱਲ ਸੋਚ ਕੇ ਸਰਦਾਰ ਬੁਲਾਕਾ ਸਿੰਘ ਨੇ ਜਥੇਦਾਰ ਨੂੰ ਤਾਨਾ ਹੇ

ਖਰੀਆਂ ਖਰੀਆਂ ਗੱਲਾਂ ਸੁਣ ਕੇ ਜਥੇਦਾਰ ਬੁੱਢਾ ਸਿੰਘ ਜੀ ਨੂੰ ਹੋਰ ਵੀ ਜੋਸ਼ ਚੜ ਗਿਆ। ਸਿੱਖੀ ਅਣਖ ਤਰਲੋ ਮੱਚੀ ਹੋ ਉੱਠੀ ਅਤੇ ਸੋਚਣ ਲੱਗਾ, ਸਰਦਾਰ ਬੁਲਾਕਾ ਸਿੰਘ ਠੀਕ ਹੀ ਆਖਦਾ ਹੈ, ਸਾਡੇ ਬਿਨਾਂ ਗੁਰੂ ਘਰ ਦੀ ਰਾਖੀ ਕੌਣ ਕਰੇਗਾ? ਅਸੀਂ ਹਰਿਮੰਦਰ ਸਾਹਿਬ ਨੂੰ ਕਿਵੇਂ ਗੁਜਰੇ ਛਡਾਏ ਹਾਂ? ਸਿਰ ਵਾਰ ਕੇ ਹੀ ਧਰਮ ਸਥਾਨਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ, ਗੱਲਾਂ ਨਾਲ ਨਹੀਂ। ਇੰਨੀ ਸੋਚ ਕੇ ਜਥੇਦਾਰ ਬੁੱਢਾ ਸਿੰਘ ਜੀ ਨੇ ਪਲਾਂ ਵਿੱਚ ਹੀ ਜਥੇ ਦੇ ਸਾਰੇ ਸਿੰਘਾਂ ਨੂੰ ਇਕੱਠੇ ਕਰ ਲਿਆ, ਹਰਿਮੰਦਰ ਸਾਹਿਬ ਦੀ ਹੋ ਰਹੀ ਗਰਦੀ ਦਾ ਹਾਲ ਦੱਸਿਆ ਅਤੇ ਜਿਸ ਤਰ੍ਹਾਂ ਸਿੰਘਾਂ ਨੂੰ ਵੰਗਾਰਿਆ, ਉਸ ਰੋਹ ਭਰੀ ਵੰਗਾਰ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪਦੀ ਸੇਵਾ ਵਿੱਚ ਹੈ।

ਨੇ ਪੈਰਾਂ ਨੇ ਵਾਢੀ ਪਾ ਦਿੱਤੀ। ਮੱਤੇ ਰੰਗਰ ਦਾ ਸਿਰ ਵੜ ਕੇ ਮੇਜੇ ਤੇ ਟੰਗ ਲਿਆ ਤੇ ਬੀਕਾਨੇਰ ਦੀ ਧਰਤੀ ਵੱਲ ਨੂੰ ਚਾਲੇ ਪਾ ਦਿੱਤੀ। ਬੀਕਾਨੇਰ ਪਹੁੰਚ ਕੇ ਸਿੰਘਾਂ ਨੇ ਮੱਤੇ ਰੰਗਰ ਦਾ ਸਿਰ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਦੇ ਚਰਨਾਂ ਵਿੱਚ ਪੇਸ਼ ਕਰ ਦਿੱਤਾ। ਪੰਥ ਨੇ ਖੁਸ਼ੀ ਦੇ ਜੈਕਾਰੇ ਛੱਡੇ, ਬੋਲੇ ਸੋਨਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਖੁੱਲ ਗਿਆ। ਗੁਰੂ ਖਾਲਸਾ ਜੀ, ਜਦੋਂ ਜਦੋਂ ਵੀ ਜ਼ਾਲਮਾਂ ਨੇ ਜ਼ੁਲਮ ਢਾਇਆ ਹੈ ਤਾਂ ਸਿੰਘਾਂ ਨੇ ਵੀ ਅੱਗੋਂ ਇੱਕ ਦਾ ਜਵਾਬ ਪੱਥਰ ਨਾਲ ਹੀ ਦਿੱਤਾ ਹੈ, ਕਿਉਂਕਿ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਕਹਿ ਲੈਣਾ ਮਹਾਂ ਪਾਪ ਹੈ। ਇਸੇ ਕਰਕੇ ਕੌਮਾਂ ਨੇ ਜਦ ਅੱਕ ਦੀਆਂ ਜ਼ੁਲਮਾਂ ਦੇ ਸੱਟੇ ਚੱਕ ਦੀਆਂ, ਕੁਰਬਾਨੀ ਦੇ ਆਵੇ ਵਿੱਚ ਤਹਿਰੀਕਾਂ ਨੇ ਪੱਕ ਦੀਆਂ, ਹੱਕ ਲਈ ਤਲਵਾਰ ਉਠਾ, ਹੱਕ ਨਬੇੜੂ ਹੱਕ ਦੀਆਂ, ਵਾਰ ਸਦਾ ਤਲਵਾਰਾਂ ਦੇ, ਤਲਵਾਰਾਂ ਹੀ ਨੇ ਤੜਕ ਦੀਆਂ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮਾ ਯਾਨੀ ਜਿੱਤ ਦੀ ਚਿੱਠੀ ਲਿਖ ਕੇ ਭੇਜੀ ਸੀ ਤਾਂ ਉਸ ਵਿੱਚ ਇੱਕ ਕਰੜੀ ਹਿਦਾਇਤ ਕੀਤੀ ਸੀ, ਚੰਕਾਰ ਅਰਥ ਸਮਾਂ ਜੀ ਕੇ ਦਰਗ ਜਸ, ਹਲਾਲ ਅਰਥ ਬੋਧਨ ਬੰਤਰੀ ਦਸ। ਜਦੋਂ ਸਾਰਿਆਂ ਹਿਲਿਆਂ ਤੋਂ ਗੱਲ ਲੰਘ ਜਾਵੇ ਤਾਂ ਉਸ ਵਕਤ ਤਲਵਾਰ ਚੁੱਕ ਲੈਣੀ ਜਾਇਜ ਹੈ। ਇਸੇ ਕਰਕੇ ਸਿੰਘ ਸੂਰਮੇ ਮਰਦ ਦਲੇਰ ਜਿਹੜੇ ਭਾਜੀ ਮੋਰਲ ਹਮੇਸ਼ਾ ਜਾਣਦੇ ਨੇ, ਸਿਰ ਰੱਖਦੇ ਨਹੀਂ ਉਦਾਈ ਹੋਵੇ ਸਦਾ ਅਣਖੀ ਜ਼ਿੰਦਗੀ ਮਾਰਦੇ ਨੇ। ਗੁਰੂ ਖਾਲਸਾ ਜੀ, ਇਸੀ ਪਰ ਉਪਕਾਰੀ ਅਣਖੀ ਖਾਲਸੇ ਦਾ ਇਤਿਹਾਸ। ਜ਼ਾਲਮਾਂ ਨੂੰ ਸਬ ਸਿਖਾਉਣ ਵਾਸਤੇ ਜਦੋਂ ਵੀ ਕਿਤੇ ਸਿੰਘਾਂ ਨੇ ਖੂਨ ਡੋਲਿਆ ਤਾਂ ਇਸ ਨੇ ਜੁਗਲੀ ਨੂੰ ਪਲਟਾ ਕੇ ਰੱਖ ਦਿੱਤਾ ਅਤੇ ਇਹੋ ਜਿਹੇ ਮਰ ਜੀਵੜੇ ਸਿੰਘਾਂ ਦੀ ਯਾਦ ਵਿੱਚ ਇੱਕ ਨਗਮਾ ਅਕਾਲ ਅਕੈਡਮੀ ਬਰੋ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਦੀ ਸੇਵਾ ਵਿੱਚ

ਫਾਈਲ ਖੁੱਲ ਗਈ। ਕਰਮਾਂ ਦਾ ਲੇਖਾ ਜੋਖਾ ਸ਼ੁਰੂ ਹੋ ਗਿਆ। ਅੱਜ ਅੱਸੂ ਦੇ ਮਹੀਨੇ ਦੀ ਵਿਚਾਰ ਵਿੱਚ ਆਪਾਂ ਇੱਥੇ ਪੁੱਜੇ ਸਾਂ ਕਿ ਜੇਠ ਹਾੜ੍ਹ ਦੀ ਤਪਤ ਤੋਂ ਬਾਅਦ ਭਾਦੋਂ ਦੀ ਦੁਬਦਾ ਤੋਂ ਬਾਅਦ ਲੋੜ ਪ੍ਰਤੀਤ ਹੋਈ ਕੋਈ ਸ਼ੀਤਲਤਾ ਸਰਦੀ ਦੀ ਰੁੱਤ ਆਵੇ। ਸਰਦੀ ਦੀ ਰੁੱਤ ਦੀ ਆਮਦ ਵਾਸਤੇ ਗੁਰੂ ਨੇ ਆਖਿਆ ਤੈਨੂੰ ਉਪਰਾਲੇ ਕਰਨੇ ਪੈਣਗੇ ਤੇ ਫੈਸਲਾ ਦਿੱਤੋ ਨੇ ਅੱਸੂ ਪੱਤੇ ਕੀ ਹੈ ਕਿ ਸਰਦੀ ਰੁੱਤ ਦਾ ਐਡਵਾਂਸ ਪਹਿਲੀ ਤਿਆਰੀ ਰੁੱਤ ਸਰਦ ਅਡੰਬਰੋ ਅੱਸੂ ਕੱਤ ਕੇ ਹਰ ਪਿਆਸ ਜੀਓ। ਜੇ ਸਰਦੀ ਦੀ ਰੁੱਤ ਚੜ੍ਹਨ ਜੇ ਅਸਾਨ ਦੀ ਤਪਤ ਤੋਂ ਦੁਖੀ ਹੋ ਗਏ ਪਰੇਸ਼ਾਨ ਭਾਜੋ ਦੀ ਉਮਰ

ਪਰਮੇ ਗੱਲ ਪੁੱਛਣਾ ਵੀ ਇਸ ਮਹੀਨੇ ਦੇ ਆਉਣ ਲਈ ਕਦੋਂ ਆਉਣਾ, ਕਿਵੇਂ ਆਉਣਾ, ਇਹਦੇ ਲਈ ਕਦੀ ਤੁਸੀਂ ਕੋਈ ਅਡੰਬਰ ਕੀਤਾ? ਤੁਸੀਂ ਆਖੋ ਕੋਈ ਅਡੰਬਰ ਕਰੀਏ, ਉਹ ਚੜ ਪਏ, ਕੋਈ ਕੋਸ਼ਿਸ਼ ਕਰੀਏ ਮਾਘ ਆ ਜਾਏ, ਕਦੀ ਐਸਾ ਹੋਇਆ? ਇਹ ਮਹੀਨੇ ਦਾ ਸਾਡੇ ਨਾਲ ਸੰਬੰਧ ਹੀ ਕੋਈ ਨਹੀਂ, ਸਾਡੇ ਨਾਲ ਰਿਸ਼ਤਾ ਹੀ ਕੋਈ ਨਹੀਂ, ਇਹਦਾ ਅਡੰਬਰ ਅਸੀਂ ਕਦੀ ਨਹੀਂ ਕੀਤਾ। ਕੋਈ ਮਹੀਨਾ ਕਦੋਂ ਆਉਂਦਾ ਆ ਜਾਂਦਾ, ਪ੍ਰਵਾਹ ਨੇ ਮਨਾ ਲੈਂਦੇ, ਚਲਾ ਜਾਂਦਾ, ਰੋਕਦੇ ਨਹੀਂ, ਠੀਕ। ਲੇਕਿਨ ਆਹ ਜਿਹੜੀ ਗੱਲ ਹੈ ਨਾ, ਰੁੱਤ ਸਰਦ ਅਡੰਬਰੋ ਅਸੂ ਕੱਤਕੇ ਹਰ ਪਿਆਸ ਜੀਓ, ਐਨੀ ਲਾਈਨ ਨੇ ਇੱਕ ਸਵਾਲ ਖੜਾ ਕਰ ਦਿੱਤਾ। ਕੋਈ ਕਿ ਰੁੱਤਾਂ ਕੋਈ ਐਸੀਆਂ ਵੀ ਨੇ, ਮਹੀਨੇ ਕੋਈ ਐਸੇ ਵੀ ਨੇ, ਜਿਨ੍ਹਾਂ ਨੂੰ ਲਿਆਉਣ ਲਈ, ਜਿਨ੍ਹਾਂ ਦੀ ਚਾਹਤ ਤੇਰੇ ਮਨ ਵਿੱਚ ਪੈਦਾ ਹੋਵੇ ਤਾਂ ਤੈਨੂੰ ਅਡੰਬਰ ਕਰਨਾ ਪਏਗਾ। ਤੇਰੀ ਕੋਸ਼ਿਸ਼ ਨਾਲ ਉਹ ਮਹੀਨਾ ਆ ਸਕਦਾ, ਤੇਰੀ ਕੋਸ਼ਿਸ਼ ਨਾਲ ਆ ਮਹੀਨਾ ਨਹੀਂ ਆ ਸਕਦਾ, ਇਹਨੇ ਤੇ ਆਪਣੀ ਟਾਈਮ ਦਾ ਲਾਉਣਾ ਜਿਸ ਨੂੰ ਤੂੰ ਸਮਰਾਟ ਸਮਝੀ ਫਿਰ। ਲੇਕਿਨ ਇਹ ਖਿਆਲ ਕਰੀ, ਜਿਸ ਮਾੜਾ ਮਾਂ ਦਾ ਸਤਰੂ ਜ਼ਿਕਰ ਕਰ ਰਹੇ ਸੀ, ਉਹ ਤੇਰੇ ਅਡੰਬਰ ਨਾਲ ਵੀ ਸੰਬੰਧ ਰੱਖਦਾ। ਜੇ ਤੂੰ ਸਰਦੀ ਦੀ ਰੁੱਤ ਚਾਹਣਾ ਹੈ ਤੇ ਅਸੂ ਕੱਤੇ ਮਾਨੋ ਉਹਦੇ ਲਈ ਇੱਕ ਅਡੰਬਰ ਹੈ, ਇੱਕ ਉਪਰਾਲਾ ਹੈ। ਹੁਣ ਸਵਾਲ ਖੜਾ ਹੋਇਆ ਕਿ ਸਵੇਰੇ ਤੇ ਉਪਰਾਲਾ ਕੀ ਹੈ? ਰੱਬ ਹੈ ਸ਼ੀਤਲਤਾ, ਸੰਸਾਰ ਹੈ ਤਪਤ, ਇਹ ਤਪਤ ਚੱਲ ਰਿਹਾ ਦੇਸ ਸਾਰੇ ਬਾਰਾਂ ਮਾਂ ਦਾ, ਇਹਨਾਂ ਦੋ ਲਫ਼ਜ਼ਾਂ ਤੇ ਸੰਸਾਰ ਤਪਤ ਹੈ, ਨਿਰੰਕਾਰ ਸ਼ੀਤਲਤਾ ਹੈ। ਸੰਸਾਰ ਆਤਮਿਕ ਦੁਨੀਆ ਹੈ, ਨਿਰੰਕਾਰ ਹੁਣਕ ਨਾਮ ਖੁਦਾ ਹੈ, ਤੇ ਸਰਦੀ ਗਰਮੀ ਦੇ ਆਧਾਰ ਤੇ ਹੀ ਰੁੱਤਾਂ ਬਦਲਦੀਆਂ ਪ੍ਰਤੀਤ ਹੁੰਦੀਆਂ ਨੇ। ਇਸ ਲਈ ਕਿਸੇ ਅੰਦਰ ਦੇ ਬਾਰਾਂ ਮਾਂ ਦਾ ਜ਼ਿਕਰ ਕੀਤਾ ਨੇ, ਕਹਿੰਦੇ ਨੇ ਇੱਕ ਬਾਰਾਂ ਮਾਂ ਉਹ ਹੈ ਜਿਹੜਾ ਵਕਤ ਨਾਲ ਆਉਂਦਾ ਚਲਾ ਜਾਂਦਾ, ਤੇਰੇ ਨਾਲ ਸੰਬੰਧ ਨਹੀਂ ਰੱਖਦਾ। ਕਹਿੰਦੇ ਕਿ ਇੱਕ ਬਾਰਾਂ ਮਾਂ ਉਹ ਹੈ ਜਿਹਨੂੰ ਤੇਰੇ ਉਪਰਾਲਿਆਂ ਦੀ ਲੋੜ, ਐਵੇਂ ਨਹੀਂ ਆਉਂਦਾ। ਜੇ ਤੂੰ ਕੋਈ ਉਪਰਾਲਾ ਨਾ ਕੀਤਾ ਤੇ ਸਾਰੇ ਜ਼ਿੰਦਗੀ ਭਰ ਭਾਦੋਂ ਹੀ ਬਣਿਆ ਰਹੇਗਾ, ਉਸ ਮਹੀਨੇ ਨੇ ਬਦਲਣਾ ਨਹੀਂ। ਤੇ ਭਾਦੋ ਦਾ ਜ਼ਿਕਰ ਕਰਦੇ ਹੋਏ ਆਖ ਰਹੇ ਨੇ ਭਾਦੋ ਕੀ ਹੋਏਗਾ, ਭਾਦੋਏ ਭਰਮ ਕੁਲਾਣੀਆਂ, ਦੂਜੇ ਲੱਗਾ ਹੈ ਤੇਰੇ ਸਾਹਮਣੇ ਦੋ ਭਾਦ ਦੁਆਏ ਤੇ ਖੜਿਆ ਹੋਵੇਗਾ, ਕੋਈ ਫੈਸਲਾ ਹੀ ਨਹੀਂ ਕਰ ਸਕੇਗਾ। ਧਰਮ ਦੇ ਨਾਲ ਭਰਮ ਖੜਾ ਹੋਵੇਗਾ, ਰੇਖ ਦੇ ਨਾਲ ਭੇਖ ਖੜੀ ਹੋਵੇਗੀ, ਤੇਰੇ ਕੋਲ ਫੈਸਲਾ ਹੀ ਨਹੀਂ ਹੋ ਸਕਣਾ ਸੱਚ ਕੀ ਹੈ ਝੂਠ ਕੀ। ਤੇ ਜੀਵਨ ਭਰ ਇਹੋ ਜਿਹੇ ਕਰਮ ਕਰਦਾ ਚਲੇ ਜਾਏਗਾ ਜਿਨ੍ਹਾਂ ਨੂੰ ਤੂੰ ਸਮਝੇਗਾ ਇਹ ਭਰਮ ਹੈ, ਪਰ ਹੋਣਗੇ ਉਹ ਭਰਮ, ਤੇ ਭਰਮ ਭੁਲਾਣੀਆਂ ਬਣ ਜਾਏਗਾ। ਉਹਦੇ ਵਿੱਚ ਭੁੱਲਿਆ ਹੋਇਆ ਸਾਰੀ ਜ਼ਿੰਦਗੀ ਬਿਤਾ ਲਏਗਾ, ਸਾਰਾ ਜੀਵਨ ਜਪਜੀ ਸਾਹਿਬ ਦਾ ਪਾਠ ਕਰਦਾ ਰਹੇਗਾ, ਪਰ ਤੇਰੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਅਖੰਡ ਪਾਠਾਂ ਦੀਆਂ ਲੜੀਆਂ ਚਲਾਏਗਾ ਤੇ ਨਾਲ ਨਾਲ ਦੁਬਤਾ ਵਿੱਚ ਪਿਆ ਰਹੇਗਾ। ਇਹ ਅਖੰਡ ਪਾਠ ਸੰਪੂਰਨ ਤਾਂ ਹੋਵੇਗਾ ਜੇ ਕੋਲ ਜੋਤ ਜਗਾ ਲਓ, ਜੇ ਅਖੰਡ ਪਾਠ ਮਤ ਭੰਗਣਾ ਹੋ ਜਾਏ ਕੋਲ ਨਾਰੀਅਲ ਰੱਖ ਲਓ। ਇਹ ਧਰਮ ਦੇ ਨਾਲ ਇੱਕ ਧਰਮ ਚੱਲਦਾ ਰਹੇਗਾ, ਜਿਵੇਂ ਭਾਦੋਂ ਦਾ ਮਹੀਨਾ ਹੁੰਦਾ, ਇੱਕ ਪਾਸੇ ਬਾਰਿਸ਼ ਹੁੰਦੀ, ਇੱਕ ਪਾਸੇ ਹੁੰਮਸ ਹੁੰਦਾ। ਬਾਰਿਸ਼ ਸ਼ੀਤਲਤਾ ਦਾ ਨਿਸ਼ਾਨੀ, ਹੁੰਮਸ ਗਰਮੀ ਦੀ ਨਿਸ਼ਾਨੀ। ਭਾਦੋਂ ਦਾ ਮਹੀਨਾ ਇਸੇ ਲਈ ਬਾਕੀ ਸਾਰਿਆਂ ਮਹੀਨਿਆਂ ਨਾਲੋਂ ਔਕੜਾਂ ਭਰਿਆ, ਕਿਉਂਕਿ ਉਹਦੇ ਵਿੱਚ ਦੁਬਧਾ ਪਈ ਹੁੰਦੀ, ਦੋ ਚੀਜ਼ਾਂ ਇਕੱਠੀਆਂ ਹੁੰਦੀਆਂ। ਤੇ ਜਦੋਂ ਜੀਵਨ ਭਰ ਤੂੰ ਭਰਮਾਂ ਵਿੱਚੋਂ ਬਾਹਰ ਨਾ ਨਿਕਲ ਸਕੇ, ਸਮਝ ਲਈ ਮੈਂ ਜ਼ਿੰਦਗੀ ਵਿੱਚ ਕੋਈ ਮਹੀਨਾ ਬਦਲ ਹੀ ਨਹੀਂ ਸਕਿਆ, ਭਾਦੋਂ ਵਿੱਚ ਹੀ ਸਾਰੀ ਜ਼ਿੰਦਗੀ ਬਿਤਾ ਦਿੱਤੀ। ਕਿਉਂਕਿ ਇਹ ਮਹੀਨੇ ਜਿਹੜੇ ਬਦਲਣੇ ਨੇ, ਇਹ ਤੇਰੇ ਉਪਰਾਲਿਆਂ ਨਾਲ ਬਦਲ। ਹੁਣ ਮਸਲਾ ਆਇਆ ਸੀ ਕਿ ਜੇ ਤੂੰ ਰੁੱਤ ਸਰਦ ਚਾਹਣਾ ਤਾਂ ਤੈਨੂੰ ਅਡੰਬਰੋ ਕਰਨਾ ਪਏਗਾ। ਉਹ ਹੈ ਅਸੂ
ਤੇ ਅਸੂ ਦੇ ਪਹਿਲੇ ਮਹੀਨੇ ਵਿੱਚ ਕਿਹੜਾ ਅਡੰਬਰ ਦੱਸਿਆ ਨੇ? ਕਿਉਂਕਿ ਦੋ ਮਹੀਨਿਆਂ ਦਾ ਨਾਂ ਲਿਆ ਨੇ, ਅਸੂ ਕੱਟਕੇ ਹਰ ਪਿਆਸ ਚ। ਅਸੂ ਦੇ ਮਹੀਨੇ ਦਾ ਸਭ ਤੋਂ ਪਹਿਲਾ ਰੱਬ ਰੂਪੀ ਸਰਦ ਰੁੱਤ ਲਿਆਉਣ ਲਈ ਕਿਹੜਾ ਅਡੰਬਰ ਹੈ? ਉਹ ਹੈ ਜਿਸ ਦੇ ਵਿੱਚ ਪ੍ਰੇਮ, ਪ੍ਰੇਮ ਦਾ ਉਮਾਹੜਾ ਪੈਦਾ ਕਰਨਾ। ਸਵੇਰੇ ਵੀ ਤੂੰ ਕਾਇਲ ਸੀ ਸਾਚ ਕਹੂੰ, ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਏ। ਇਹ ਪਹਿਲਾ ਅਡੰਬਰ ਹੈ, ਇਹ ਪਹਿਲਾ ਉਪਰਾਲਾ, ਇਹ ਪਹਿਲਾ ਇੰਤਜ਼ਾਮ ਹੈ ਤਾਂ ਕਿ ਸਰਦ ਰੁੱਤ ਆ ਜਾਏ। ਸ਼ੀਤਲਤਾ ਭਰਿਆ ਪ੍ਰਭੂ, ਹਿਮਾਲਿਆ ਰੂਪ ਪ੍ਰਭੂ ਮੇਰੇ ਜੀਵਨ ਵਿੱਚ ਪ੍ਰਵੇਸ਼ ਕਰ। ਇਸ ਲਈ ਸਭ ਤੋਂ ਪਹਿਲਾਂ ਅੰਦਰ ਪ੍ਰੇਮ ਪੈਦਾ ਕਰਨਾ, ਉਮਾਹ ਪੈਦਾ ਕਰਨਾ, ਚਾਓ ਪੈਦਾ ਕਰਨਾ। ਇਸ ਅਸੂ ਅਸੂ ਪ੍ਰੇਮ ਉਮਾਹੜਾ ਕਿਉਂ ਮਿਲੀ ਹੈ ਹਰ ਜਾਏ? ਕਿਵੇਂ ਮੈਨੂੰ ਇਹ ਸਰਦੀ ਦੀ ਰੁੱਤ ਰੂਪ ਪ੍ਰਭੂ ਜਿਹੜਾ ਹੈ ਉਹ ਪ੍ਰਾਪਤ ਹੋਵੇ? ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾ ਲੈਂਦਾ ਹੈ। ਇਹ ਅਸੂ ਦੇ ਮਹੀਨੇ ਦਾ ਅਡੰਬਰ ਸੀ। ਅੱਜ ਹੁਣ ਅਗਲਾ ਅਡੰਬਰ ਦੱਸ ਰਹੇ ਨੇ, ਕਹਿੰਦੇ ਨੇ ਦੂਸਰਾ ਅਡੰਬਰ ਵੀ ਖਿਆਲ ਰੱਖੀ, ਕਿਉਂਕਿ ਜਿੱਥੇ ਜਿਨ ਪ੍ਰੇਮ ਕੀ ਉਤਰੀ ਪਾਏ ਹੋਏ ਨਾ ਉਹ ਇੱਕ ਅਡੰਬਰ ਹੈ, ਉੱਥੇ ਮਿਲਣ ਦਾ ਦੂਜਾ ਅਡੰਬਰ ਵੀ ਹੈ, ਉਹ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਸੇ ਲਈ ਪਿਛਲੇ ਦਿਨ ਤੋਂ ਕਹਿ ਗਈ ਕਿ ਆਪਣੇ ਲਈ ਜੇ ਮਿਲੇ ਵਿਸ਼ਵ ਚੋਰ ਹੋਵਣ, ਬਲਕਿ ਗੁਰਬਾਣੀ ਅੰਦਰ ਸਤਗੁਰੂ ਨੇ ਇੱਕ ਹੋਰ ਸਮੇਂ ਵੀ ਆਖਿਆ, ਕਹਿਣ ਲੱਗੇ ਆਪਣੇ ਲਈ ਆ ਜੇ ਮਿਲੇ ਤਾਂ ਸਭ ਤੋਂ ਭਾਗਤ ਹੋਏ। ਸਾਰੀ ਦੁਨੀਆਂ ਦੇ ਲੋਕ ਭਾਗਾਂ ਵਾਲੇ ਬਣ ਚੁੱਕੇ ਹਨ। ਤੋਂ ਕਾਈ ਸੀ ਵੱਡੇ ਭਾਗੀ ਮੇਰਾ ਪ੍ਰਭ ਮਿਲੇ, ਵੱਡੇ ਭਾਗਾਂ ਵਾਲੇ ਨੇ ਉਹ ਲੋਕ ਜਿਨ੍ਹਾਂ ਨੂੰ ਪ੍ਰਭੂ ਮਿਲਦਾ ਹੈ। ਪਰ ਕਹਿੰਦੇ ਨੇ ਜੇ ਸਾਰਿਆਂ ਨੂੰ ਪ੍ਰਭੂ ਆਪਣੀ ਮਰਜ਼ੀ ਨਾਲ ਹੀ ਮਿਲ ਜਾਏ, ਆਸਾਨ ਹੋਵੇ ਮਿਲਦਾ, ਤੇ ਦੁਨੀਆਂ ਅੰਦਰ ਕੋਈ ਵੱਡੇ ਭਾਗਾਂ ਵਾਲਾ ਹੀ ਸਾਰੇ ਬਣ ਜਾਣ, ਕੋਈ ਅਭਾਗਾ ਤਾਂ ਰਹਿ ਹੀ ਨਾ ਜਾਏ। ਕਹਿਣ ਲੱਗੇ ਆਪਣੀ ਲਈਆ ਜੇ ਮਿਲੇ ਹੈ ਤਾਂ ਸਭ ਤੋਂ ਭਾਗਤ ਹੋਏ। ਅਗਲੀ ਲਾਈਨ ਵਿੱਚ ਜਵਾਬ ਦੇਣ ਲੱਗੇ, ਕਹਿਣ ਲੱਗੇ ਇਹ ਨਿਬੇੜਾ ਤਾਂ ਕਰਮਾਂ ਤੇ ਹੈ, ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਤੋਂ। ਇਸ ਲਈ ਹੁਣ ਆ ਗਿਆ ਕੱਤਕ ਦਾ ਮਹੀਨਾ, ਉਹਦੇ ਵਿੱਚ ਦੂਜਾ ਅਡੰਬਰ ਦੱਸ ਰਹੇ ਨੇ। ਉਹ ਅਡੰਬਰ ਇਹ ਹੈ ਕਿ ਤੂੰ ਆਪਣੇ ਕਰਮਾਂ ਪ੍ਰਤੀ ਚੇਤਨ ਹੋਵੇ। ਆਹ ਕੱਤਕ ਦਾ ਮਹੀਨਾ, ਜੋ ਕੁਛ ਤੂੰ ਕਰ ਰਹੇ ਹੈ, ਜੋ ਕੁਛ ਕਰਨਾ ਚਾਹੁੰਦਾ, ਜੋ ਤੇਰੇ ਜੀਵਨ ਦੀ ਰੁਟੀਨ, ਆਖਿਰ ਜੀਵਨ ਹੈ ਤੇ ਕਰਮਾਂ ਦੀ ਧਰਤੀ, ਸੰਸਾਰ ਦਾ ਜੀਵਨ ਜਿਹੜਾ ਉਹ ਕਰਮ ਧਰਤੀ, ਜਿਹੜਾ ਵੀ ਇੱਥੇ ਆਇਆ ਉਹਨੇ ਕੁਛ ਨਾ ਕੁਛ ਕਰਨਾ। ਜਿੰਨੇ ਸਰੀਰ ਦੇ ਅੰਗ ਮਿਲੇ ਨੇ ਸਾਰੇ ਕਰਮਾਂ ਦਾ ਹੀ ਦ੍ਰਿਸ਼ ਨੇ, ਅੱਖਾਂ ਨੇ ਦੇਖਣਾ ਹੀ ਦੇਖਣਾ, ਕੰਨਾਂ ਨੇ ਸੁਣਨਾ ਹੀ ਸੁਣਨਾ, ਜ਼ਬਾਨ ਨੇ ਬੋਲਣਾ ਹੀ ਬੋਲਣਾ। ਜ਼ਬਾਨ ਵਾਲਾ ਕੰਮ ਕੰਨਾਂ ਨੇ ਨਹੀਂ ਕਰਨਾ, ਕੰਨਾਂ ਵਾਲਾ ਕੰਮ ਅੱਖਾਂ ਨੇ ਨਹੀਂ ਕਰਨਾ। ਉਹਨਾਂ ਦਾ ਆਪਣਾ ਇੱਕ ਇੱਕ ਕਰਮ ਜਿਹੜਾ ਨਿਸ਼ਚਿਤ ਹੈ, ਉਹਨਾਂ ਨੇ ਹਰ ਹਾਲਤ ਕਰਨਾ। ਪੈਰਾਂ ਨੇ ਚੱਲਣਾ ਹੀ ਚੱਲਣਾ, ਹੱਥਾਂ ਨੇ ਕੁਛ ਕਰਨਾ ਹੀ ਕਰਨਾ। ਇਹ ਸਾਰੀਆਂ ਚੀਜ਼ਾਂ ਇਸ ਗੱਲ ਦਾ ਪ੍ਰਤੀਕ ਨੇ ਕਿ ਮਨੁੱਖ ਕਰਮ ਬੰਧਨ ਵਿੱਚ ਆਇਆ, ਕਰਮ ਧਰਤੀ ਵਿੱਚ ਆਇਆ, ਕਿਉਂਕਿ ਇੱਥੇ ਹਰ ਅੰਗ ਜ਼ਿੰਦਗੀ ਦਾ, ਜੀਵਨ ਦਾ ਜਿਹੜਾ ਉਹ ਕੁਛ ਕਰ ਰਿਹਾ। ਹੁਣ ਗੁਰੂ ਨੇ ਖਿਆਲ ਦਿੱਤਾ ਜਦੋਂ ਇਹਨਾਂ ਸਾਰਿਆਂ ਅੰਗਾਂ ਨੇ ਕੁਛ ਕਰਨਾ ਹੀ ਹੈ ਤੇ ਫਿਰ ਉਹ ਕਰਨਾ ਕੀ ਹੈ, ਇਸ ਗੱਲ ਲਈ ਤੈਨੂੰ ਚੇਤਨ ਹੋਣ ਦੀ ਲੋੜ ਹੈ। ਇਹਦਾ ਨਾਂ ਹੈ ਕੱਤਕ ਦੇ ਮਹੀਨੇ ਦਾ ਉਪਰਾਲਾ। ਹੁਣ ਕੰਨਾਂ ਨੇ ਤੇ ਸੁਣਨਾ ਹੀ ਹੈ, ਪਰ ਗੁਰੂ ਕਹਿੰਦਾ ਹੈ ਚੇਤਨ ਰਹੀ, ਚੇਤਨ ਰਹੀ। ਇਹਨਾਂ ਕੰਨਾਂ ਨੇ ਜੇ ਤੂੰ ਕੋਈ ਭੈੜਾ ਗੰਦਾ ਗੀਤ ਕਿਤੇ ਬੋਲ ਰਿਹਾ ਹੋਵੇ ਉਹਨਾਂ ਨੂੰ ਵੀ ਸੁਣ ਲੈਣੇ, ਕੰਨਾਂ ਨੇ ਸੁਣ ਲੈਣੇ। ਜੇ ਤੂੰ ਗੁਰਬਾਣੀ ਗਾ ਰਿਹਾ ਹੋਵੇ ਤਾਂ ਵੀ ਸੁਣ ਲੈਣੀ। ਤੇ ਗੁਰੂ ਨੇ ਫੈਸਲਾ ਦੇ ਦਿੱਤਾ ਜਦੋਂ ਕਿਸੇ ਭੈੜੇ ਗੀਤ ਦਾ ਮਸਲਾ ਆਇਆ, ਗੁਰੂ ਨੇ ਆਖਿਆ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ। ਮਤਲਬ ਇਹਦਾ ਨਾਂ ਹੈ ਕਰਮਾਂ ਤੋਂ ਚੁਕਾਉਣ ਦੇਣਾ। ਕੱਤਕ ਦੇ ਮਹੀਨੇ ਦਾ ਉਪਰਾਲਾ ਕੀ ਹੈ?
ਅਸ਼ੂ ਦੇ ਰਹਿਣੇ ਦਾ ਉਪਰਾਲਾ ਸੀ ਕਿ ਤੂੰ ਪ੍ਰੇਮ ਪੈਦਾ ਕਰ, ਅੰਦਰ ਕੋਈ ਲਾਲਸਾ ਤੇ ਉਦਮ ਪੈਦਾ ਕਰ। ਪਹਿਲਾ ਉਪਰਾਲਾ ਕਿ ਸਰਦੀ ਰੁੱਤ ਕਿਵੇਂ ਆਵੇ, ਪਰਮਾਤਮਾ ਕਿਵੇਂ ਮਿਲੇ, ਤੇ ਅਗਲੇ ਪਾਸੇ ਕੱਤਕ ਦੇ ਮਹੀਨੇ ਦਾ ਇੱਕ ਉਪਰਾਲਾ ਦੱਸਦੇ ਨੇ। ਕਦੇ ਤੈਨੂੰ ਇਹ ਪਤਾ ਹੋਵੇ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਰੱਬ ਦੇ ਨੇੜੇ ਹੋਣ ਲਈ ਵੀ ਕਰਮ ਚਾਹੀਦੇ ਨੇ ਤੇ ਵਿਛੋੜਿਆ ਵੀ ਕਰਮ ਨੇ। ਇਸ ਲਈ ਸਭ ਤੋਂ ਪਹਿਲੇ ਸ਼ਬਦ ਵਿੱਚ ਵੀ ਇਹੋ ਗੱਲ ਆਈ ਸੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੈਨੂੰ ਨਾ। ਕਰਮਾਂ ਕਰਕੇ ਵਿਛੜਿਆ, ਕਰਮਾਂ ਕਰਕੇ ਮਿਲਣਾ। ਇਸ ਲਈ ਕੱਤਕ ਦਾ ਮਹੀਨਾ ਜਿਹੜਾ ਹੈ ਉਹ ਮਾਨੋ ਤੇਰੇ ਕਰਮਾਂ ਨੂੰ ਚੇਤੰਨ ਕਰਨਾ ਚਾਹੁੰਦਾ। ਕਹਿੰਦਾ ਕਰਮ ਕਰਨੇ ਹੀ ਕਰਨੇ ਨੇ, ਪਰ ਇੱਕ ਚੇਤਨਤਾ ਰੱਖੀ, ਇਹ ਸਰਵਨੋਂ ਮੇਰੇ ਉਹ ਸਾਚੇ ਸੁਣਨੇ ਨੂੰ ਪਤਾ। ਤੇ ਦੂਜੇ ਪਾਸੇ ਆਖ ਦਿੱਤਾ ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਦਾਵਤ ਬੋਲਤ ਬੋਲ ਅਜਾਏ। ਕਹਿਣ ਲੱਗੇ ਸਰਵ ਨੂੰ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤਿਮਾਨ। ਹੁਣ ਕੰਨਾਂ ਨੇ ਤਾਂ ਕੰਮ ਸੁਣਨਾ, ਉਹਨਾਂ ਦਾ ਕਰਮ ਹੈ, ਪਰ ਉਹਨਾਂ ਨੂੰ ਕਰਮ ਪ੍ਰਤੀ ਚੇਤਾਵਨੀ ਦੇਣੀ ਹੈ। ਕਹਿਣ ਲੱਗੇ ਜੇ ਭਲਾ ਗਲਤ ਹੀ ਸਾਰੀ ਜ਼ਿੰਦਗੀ ਸੁਣਦੇ ਰਹੇ, ਝੂਠ ਹੀ ਸਾਰੀ ਜ਼ਿੰਦਗੀ ਸੁਣਦੇ ਰਹੇ, ਤੇ ਫਿਰ ਪਤਾ ਜੇ ਸਜ਼ਾ ਮਿਲੇਗੀ। ਕਰਨ ਨਾ ਸੁਣੇ ਨਾਦ, ਨਾਲ ਦਾ ਫੈਸਲਾ ਦੇ ਰਹੇ। ਕਰਨ ਨਾ ਸੁਣੇ ਨਾਦ, ਕਰਨ ਮੁੰਤ ਕਰ ਲਿਆ, ਹੋ ਸਕਦਾ ਅਗਲੀ ਵਾਰ ਕੰਨਾਂ ਵਿੱਚ ਸੁਣਨ ਦੀ ਰੱਬ ਸ਼ਕਤੀ ਨਾ ਦੇ, ਫਿਰ ਰੱਬ ਨੂੰ ਦੋਸ਼ ਦੇਗਾ, ਆਪਣੇ ਕਰਮਾਂ ਨੂੰ ਨਹੀਂ ਦੇਣਾ ਕਿ ਮੈਂ ਕੁਝ ਕੀਤਾ ਇਸੇ ਲਈ ਬੰਦ ਹੋਏ ਨੇ। ਅਤੇ ਕਰਮ ਕਮਾਉਣਾ ਦੋਸ਼ ਨਾ ਕਹੂੰ ਜੋਗ। ਫਿਰ ਤੇਰਾ ਸੁਭਾਅ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਕਿਸੇ ਨਾ ਕਿਸੇ ਨੂੰ ਦੋਸ਼ ਦੇਣਾ, ਤੇ ਆਪਣੇ ਕਰਮਾਂ ਪ੍ਰਤੀ ਚੇਤੰਨ ਨਹੀਂ ਰਹਿੰਦਾ। ਸਰਵਣਾਂ ਨੂੰ ਵੀ ਚੇਤੰਨ ਕਰ ਰਹੇ ਨੇ, ਅੱਖਾਂ ਨੂੰ ਵੀ ਚੇਤੰਨ ਕਰ ਰਹੇ ਨੇ, ਨੇਤਰੋ ਮੇਰੇ ਉਹ ਤੁਮੇ ਜੋ ਧਰੀ ਹਰਬਿਨ ਅਵਰ ਨਾ ਦੇਖੋ ਕੋਈ, ਹਰਬਿਨ ਅਵਰ ਨਾ ਦੇਖੋ ਕੋਈ ਨਜ਼ਰ ਹਰ ਨਿਹਾਲਿਆ। ਕਹਿਣ ਲੱਗੇ ਮਿੱਥਿਆ ਨੇਤਰ ਪੇਖਤ ਪਰਤਰਿਆ ਰੂਪਾਦ, ਮਿੱਥਿਆ ਰਸਨਾ ਭੋਜਨ ਅਣਸਵਾਦ, ਮਿੱਥਿਆ ਚਰਨ ਪਰ ਵਿਕਾਰ ਕਉ ਧਾਵੈ, ਮਿੱਥਿਆ ਮਨ ਪਰ ਲੋਭ ਲੁਭਾਵੈ, ਮਿੱਥਿਆ ਤਨ ਨਹੀਂ ਪਰ ਉਪਕਾਰਾ। ਮਿੱਥਿਆ ਬਾਸ ਲੇਖ ਬੇਕਾਰਾ, ਬਿਨ ਬੂਝੇ ਮਿੱਥਿਆ ਸਭ ਭੈ। ਹੁਣ ਗੱਲ ਇਹੋ ਹੀ ਹੈ ਕਿ ਜ਼ਿੰਦਗੀ ਦੇ ਅੰਦਰ, ਜੀਵਨ ਦੇ ਅੰਦਰ ਹਰ ਅੰਗ ਨੇ ਕੋਈ ਕਰਮ ਕਰਨਾ ਹੈ, ਕਿਉਂਕਿ ਵੱਖ ਵੱਖ ਅੰਗ ਮਿਲੇ ਹੀ ਵੱਖ ਵੱਖ ਕਰਮ ਲਈ। ਤੇ ਉਹਨਾਂ ਨੂੰ ਮੁਖਾਤਬ ਕਰਕੇ ਗੁਰੂ ਕਰਮ ਬੰਧਨ ਦੇ ਅੰਦਰ ਆਏ ਹੋਏ ਜੀਵ ਨੂੰ ਕਰਮ ਦੀ ਚੇਤਨਤਾ ਦੇ ਰਹੇ। ਕਹਿੰਦੇ ਦੂਜਾ ਉਪਰਾਲਾ ਹੈ, ਉਹ ਗੱਲ ਇਸ ਲਈ ਸਮਝਾਉਣਾ ਚਾਹੁੰਦਾ ਕਿ ਜਿੱਥੇ ਪ੍ਰੇਮ ਮਿਲਣ ਦਾ ਸਾਧਨ ਹੈ ਉੱਥੇ ਕਰਮ ਵੀ ਮਿਲਣ ਦਾ ਸਾਧਨ ਹੈ, ਕਰਮ ਵੀ ਮਿਲਣ ਦਾ ਸਾਧਨ। ਪਰ ਭਰਮਾਂ ਦੇ ਭਾਦੋਂ ਦੇ ਭਰਮ ਤੋਂ ਬਾਹਰ ਨਿਕਲ ਕੇ ਫਿਰ ਕਰਮ ਕਰ, ਤੇ ਚੇਤੰਨ ਹੋ ਕੇ ਕਰਮ ਕਰ, ਤੈਨੂੰ ਪਤਾ ਹੋਵੇ ਕੀ ਕਰਨਾ ਕੀ ਨਹੀਂ ਕਰਨਾ। ਸਾਕੂ ਨੇ ਸ੍ਰੀ ਗੁਰੂ ਸਾਹਿਬ ਦੀ ਬਾਣੀ ਅੰਦਰ ਥਾਂ ਥਾਂ ਇਹੋ ਅਗਵਾਈ ਕੀਤੀ ਹੈ ਕੀ ਕਰਨਾ ਕੀ ਨਹੀਂ ਕਰਨਾ। ਕਹਿਣ ਲੱਗੇ

ਉਹ ਆਪਣੇ ਕਰਮ ਨਾਲ ਮੂੰਹ ਕਾਲੇ ਦੁੱਧ ਕਾਲੇ ਤੇ ਤੇਰੇ ਨਾਏ ਨਾਲ ਨਾਮ ਨਾਲ ਰੱਖਦੇ ਹੋਏ ਆਪਣੇ ਕਰਮ ਨਾਲ ਜਿਣ ਗਏ ਉਹ ਜਿਣ ਰਹੇ ਨੇ ਉਹ ਜਿੱਤ ਰਹੇ ਨੇ ਜੀਵਨ ਦੀ ਬਾਜ਼ੀ ਉਹ ਹਾਰ ਗਏ ਸੀ ਠੱਗਣ ਵਾਲਿਆ ਇਹਦਾ ਮਤਲਬ ਮੱਥੇ ਦੇ ਲੇਖਾ ਤੇ ਜੋ ਕੁਛ ਲਿਖਿਆ ਗਿਆ ਹੈ ਨਾ ਜਿਹਨੂੰ ਤੂੰ ਆਖਣਾ ਕਿ ਉਹਦੇ ਲਿਖੇ ਹੋਏ ਲੇਖਣ ਨਾਲ ਹੀ ਦੁੱਖ ਸੁੱਖ ਆਉਂਦੇ ਨੇ ਇੰਨਾ ਅਭੋਲ ਨਾ ਬਣ ਤੈਨੂੰ ਪਤਾ ਹੋਵੇ ਤੇਰੇ ਕਰਮਾਂ ਤੋਂ ਹੀ ਤੇਰੇ ਮੱਥੇ ਦੇ ਕਰਮ ਲੇਖ ਬਣਦੇ ਨੇ ਇਸ ਲਈ ਚੇਤੰਨ ਹੋ ਆਪਣੇ ਕਰਮਾਂ ਲਈ ਕਿਤੇ ਨੈਣ ਮੁੰਦ ਕੇ ਕਿਤੇ ਅਗਿਆਨਤਾ ਦੇ ਅੰਧੇਰੇ ਵਿੱਚ ਹੀ ਆਪਣੇ ਜੀਵਨ ਦੇ ਕਰਮ ਨਾ ਕਰੀ ਜਾ ਜਦੋਂ ਕੋਈ ਦੁੱਖ ਆਉਂਦਾ ਫਿਰ ਤੂੰ ਦੋਸ਼ ਦਿੰਦਾ ਗੁਰੂ ਨੇ ਆਖਿਆ ਇਹ ਵੀ ਇੱਕ ਕਾਰਨਰ ਐਸਾ ਜਿਹੜਾ ਸਮਝਣ ਵਾਲਾ ਮਨੁੱਖ ਨੂੰ ਸੁਭਾਅ ਬਣ ਗਿਆ ਜਦੋਂ ਕਿਸੇ ਔਕੜ ਵਿੱਚ ਫਸਦਾ ਉਦੋਂ ਦੋਸ਼ ਦਿੰਦਾ ਹੈ ਦੁਨੀਆਂ ਨੂੰ ਜੇ ਦੁਨੀਆਂ ਦੇ ਦੋਸ਼ਾਂ ਤੋਂ ਅੱਗੇ ਨਿਕਲਦਾ ਤੇ ਰੱਬ ਨੂੰ ਦੇ ਦਿੰਦਾ ਮੈਂ ਐਸੇ ਲੋਕ ਵੀ ਦੇਖੇ ਨੇ ਜਿਹੜੇ ਰੱਬ ਨੂੰ ਇੰਨਾ ਵੱਡਾ ਦੋਸ਼ੀ ਠਹਿਰਾਉਂਦੇ ਨੇ ਆਖਦੇ ਨੇ ਪਤਾ ਨੀ ਅਸੀਂ ਰੱਬ ਦਾ ਕੀ ਵਿਗਾੜਿਆ ਕਹਿੰਦਾ ਮਤਲਬ ਤੂੰ ਕੁਛ ਨੀ ਵਿਗਾੜਿਆ ਜਿਹੜਾ ਤੇਰਾ ਵਿਗੜਿਆ ਉਹ ਮੇਰੇ ਰੱਬ ਨੇ ਵਿਗਾੜਿਆ ਉਹ ਵਿਗਾੜਨ ਵਾਲਾ ਤੂੰ ਵਿਗਾੜਨ ਵਾਲਾ ਨਹੀਂ ਹਾਲਾਂਕਿ ਇਸਦੇ ਉਲਟ ਭਗਤ ਦੀ ਜ਼ਿੰਦਗੀ ਜਿਹਦੇ ਪ੍ਰਭੂ ਨਾਲ ਸੰਬੰਧ ਨੇ ਉਸਦੀ ਜ਼ਿੰਦਗੀ ਉਹਦੀ ਸੋਚ ਇਹਦੇ ਬਿਲਕੁਲ ਵੱਖਰੀ ਹੈ ਉਹ ਕਹਿੰਦਾ

ਜਿਹੜੇ ਲੋਕ ਨੇ ਤਨ ਦੇ ਮਨ ਦੇ ਇਹ ਸਾਰੇ ਪ੍ਰਭੂ ਨੂੰ ਵਿਸਾਰ ਕੇ ਲੱਗਦੇ ਨੇ। ਇੱਕ ਕਰਮ ਫਿਰ ਦੁਬਾਰਾ ਦੁਹਰਾ ਰਿਹਾ, ਤਨ ਦੇ ਰੋਗ ਵੀ ਵਿਸਾਰ ਕੇ ਨਿਕਲਦੇ, ਕਿਉਂਕਿ ਰੱਬ ਕੀ ਹੈ? ਗੁਣਵਾਚਕ। ਜਦੋਂ ਆਚਰਣ ਵਿੱਚੋਂ ਗੁਣ ਚਲੇ ਜਾਂਦੇ ਨੇ, ਕੁਕਰਮ ਆ ਜਾਂਦੇ ਨੇ, ਤਨ ਲਈ ਵੀ ਰੋਗੀ ਬਣ ਜਾਂਦੇ। ਕਾਮ ਕ੍ਰੋਧ ਕਾਇਆ ਕੋ ਗਏ। ਕਾਮ ਕ੍ਰੋਧ ਕੀ ਹੈ? ਇੱਕ ਅਵਗੁਣ। ਜਦੋਂ ਗੁਣ ਅੰਦਰੋਂ ਚਲੇ ਜਾਣਗੇ, ਪਰਮਾਤਮਾ ਨਾਲ ਗੁਣਾਂ ਨਾਲ ਸੰਬੰਧ ਟੁੱਟੇਗਾ, ਉਹਦੇ ਬਦਲੇ ਵਿੱਚ ਅਵਗੁਣ ਆਉਣਗੇ। ਉਹ ਅਵਗੁਣ ਜਿਹੜੇ ਨੇ ਕੇਵਲ ਮਨ ਨੂੰ ਰੋਗੀ ਨਹੀਂ ਬਣਾਉਂਦੇ, ਤਨ ਨੂੰ ਵੀ ਰੋਗੀ ਬਣਾ ਦਿੰਦੇ। ਕਾਮ ਕ੍ਰੋਧ ਕਾਇਆ ਕੋ ਗੱਲ ਜੋ ਕੰਚਨ ਸੁਹਾਗਾ ਗੱਲ। ਗੁਰੂ ਕਹਿੰਦੇ ਜਦੋਂ ਵੀ ਤਨ ਕਰਕੇ ਮਨ ਕਰਕੇ ਰੋਗੀ ਹੋਵੇ, ਉਦੋਂ ਰੱਬ ਨੂੰ ਦੋਸ਼ੀ ਨਾ ਛਡਾਈ, ਜਰਾ ਆਪਣੇ ਕਰਮਾਂ ਪ੍ਰਤੀ ਚੇਤਨ ਹੋਵੇ। ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜੇ ਤੂੰ ਇੱਕ ਵਾਰ ਰੱਬ ਨਾਲੋਂ ਟੁੱਟ ਗਏ ਹੋ, ਬੇਮੁੱਖ ਹੋ ਗਏ ਹੋ, ਜਨਮਾਂ ਦਾ ਵਿਛੋੜਾ ਪੈ ਜਾਏ। ਇਹ ਗੱਲ ਬਾਬਾ ਕਬੀਰ ਜੀ ਨੇ ਵੀ ਆਖੀ, ਆਖਣ ਲੱਗੇ ਚਕਈ ਜੋ ਨਿਤ ਬਿਸਰੇ ਆਏ ਮਿਲੇ ਪ੍ਰਭਾਤ। ਚਕਵੀ ਤਾਂ ਰਾਤ ਨੂੰ ਵਿਛੜਦੀ ਹੈ, ਕਮ ਸੇ ਕਮ ਕੁਝ ਸਮੇਂ ਬਾਅਦ ਜ਼ਰਾ ਕੁ ਪਹੁ ਫੁੱਟਦੀ ਹੈ, ਦਿਨ ਚੜ੍ਹਦਾ ਹੈ, ਆ ਕੇ ਮੁੜ ਚਕਵੇ ਨਾਲ ਮਿਲ ਪੈਂਦੀ ਹੈ, ਇੱਕ ਰਾਤ ਦਾ ਵਿਛੋੜਾ ਹੈ। ਚਕਈ ਜੋ ਨਿਤ ਬਿਸਰੇ ਆਏ ਮਿਲੇ ਪ੍ਰਭਾਤ, ਪਰ ਕਹਿਣ ਲੱਗੇ ਜੋ ਨਰ ਵਿਛੜੇ ਆਰਾਮ ਸਿਓ, ਨਾ ਦਿਨ ਮਿਲੇ ਨਾ ਰਾਤ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋ, ਫਿਰ ਜਨਮਾਂ ਤੱਕ ਪਤਾ ਨੀ ਕਿੰਨੀਆਂ ਘਾਲਣਾਂ ਘਾਲਣੀਆਂ ਪੈਣ, ਮੁੜ ਤੈਨੂੰ ਮੇਰੇ ਮਾਲਕ ਦੀ ਪ੍ਰਭੂ ਦੀ ਗੋਦ ਨਸੀਬ ਹੋਵੇ। ਇਸ ਲਈ ਕਰਮਾਂ ਕੁਚੇਤਨ ਰਹੀ। ਇਹ ਅਗਲਾ ਉਪਰਾਲਾ ਹੈ।

ਜਿਹਨਾਂ ਮਾਇਕੀ ਦੁਨੀਆਦਾਰੀ ਦੇ ਭੋਗਾਂ ਸੁੱਖਾਂ ਨੇ ਤੈਨੂੰ ਰੱਬ ਭੁਲਾਇਆ ਹੈ ਨਾ। ਆਪਾਂ ਤੋਂ ਕਈ ਵਾਰ ਪੜ੍ਹਨੇ, ਅੱਜ ਫਿਰ ਪੜ੍ਹਨੇ ਚਾਹੁੰਦੇ। ਦੁੱਖ ਦਾਰੂ ਸੁੱਖ ਰੋਗ ਭਾਇਆ, ਕਿਲ ਕੇ ਰੋਗ ਕਿਵੇਂ ਭਾਇਆ? ਕਿਉਂ? ਕਿਉਂਕਿ ਜਾਂ ਸੁੱਖ ਤਾਮ ਨਾ ਹੋਈ। ਜਦੋਂ ਤੂੰ ਸੁੱਖਾਂ ਦੇ ਗ੍ਰਿਪ ਵਿੱਚ, ਉਹਨਾਂ ਦੇ ਘੇਰੇ ਵਿੱਚ ਆਉਣਾ, ਤੈਨੂੰ ਉਦੋਂ ਰੱਬ ਚੇਤੇ ਨਹੀਂ ਰਹਿੰਦਾ। ਉੱਥੇ ਰੱਬ ਨਹੀਂ ਰਹਿੰਦਾ। ਕਹਿਣ ਲੱਗੇ ਤੈਨੂੰ ਵਿਛੋੜਦੇ ਨੇ, ਪਰ ਇੱਕ ਖਿਆਲ ਕਰੀ, ਉਹ ਸੁੱਖ ਜਿਹੜੇ ਭੋਗ ਬਣ ਕੇ ਤੇਰੇ ਜੀਵਨ ਵਿੱਚ ਆਏ ਨੇ, ਉਹ ਤਾਂ ਇੱਕ ਪਲ ਵਿੱਚ ਕੌੜੇ ਹੋ ਜਾਣੇ ਨੇ ਜਿਸ ਦਿਨ ਜਮਾਂ ਨੇ ਹੱਥ ਪਾ ਲਿਆ। ਤੇ ਉਸ ਤੋਂ ਬਾਅਦ ਜੇ ਚਾਹੇ ਉਹ ਸੁੱਖ ਤੇ ਉਹ ਬਾਕੀ ਦੇ ਮਿੱਤਰ ਦੋਸਤ ਸਾਥੀ ਜਿਨ੍ਹਾਂ ਲਈ ਸੁੱਖ ਪੈਦਾ ਕਰ ਰਹੇ ਹੈ, ਉਹ ਤੇਰਾ ਕੋਈ ਸਾਥ ਨਿਭਾ ਸਕਣਗੇ, ਤੇਰੀ ਕੋਈ ਮਦਦ ਕਰ ਸਕਣਗੇ? ਐਸੀ ਗੱਲ ਅਣਹੋਣੀ ਉੱਥੇ

ਫਿਰ ਹਮੇਸ਼ਾ ਦੇ ਵਿਯੋਗ ਵਿਛੋੜੇ ਦੂਰ ਹੋ ਜਾਣਗੇ। ਜਿਹੜੇ ਜਨਮਾਂ ਜਨਮਾਤਰਾਂ ਤੱਕ ਲੋਕ ਵਿਛੜੇ ਹੋਏ ਤੇ ਵਿਛੜੇ ਹੀ ਰਹਿੰਦੇ ਨੇ, ਜਿਨ੍ਹਾਂ ਨੂੰ ਮੁੜ ਪ੍ਰਾਪਤੀ ਚੱਕੀ, ਜਿਉਂ ਨੇ ਸ੍ਰੀ ਵਿਛੜੇ ਦੀ ਗੱਲ ਕਹਿਣ ਵਾਂਗੂ ਕਿ ਜੋ ਨਰ ਵਿਛੜੇ ਰਾਮ ਸਿਉਂ, ਨਾ ਦਿਨ ਮਿਲੇ ਨਾ ਰਾਤ। ਪਤਾ ਨਹੀਂ ਕਿੰਨੀਆਂ ਜੀਵਨ ਦੀਆਂ ਮੰਜ਼ਲਾਂ ਤੈਅ ਕਰਨੀਆਂ ਪੈਂਦੀਆਂ ਨੇ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਈ ਜਨਮ ਭਇਓ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ। ਪਤਾ ਨਹੀਂ ਮੁੜ ਕਦੋਂ ਵਾਰੀ ਆਵੇ। ਜਿਹੜੇ ਇੰਨੀ ਦੇਰ ਇੰਤਜ਼ਾਰ ਤੇ ਉਡੀਕਦੀਆਂ ਘੜੀਆਂ ਨਹੀਂ, ਉਡੀਕਦੇ ਕਈ ਜੀਵਨ ਨੇ, ਗੁਰੂ ਕਹਿੰਦੇ ਨੇ ਉਹਨਾਂ ਤੋਂ ਬਚ ਜਾਏਗਾ। ਜੇ ਵੱਡੇ ਭਾਗਾਂ ਨਾਲ ਕਰਮਾਂ ਤੋਂ ਪੈਦਾ ਹੋਏ ਹੋਏ ਵੱਡੇ ਕਰਮਾਂ ਨਾਲ ਤੈਨੂੰ ਪ੍ਰਭੂ ਮਿਲਾ ਨਸੀਬ ਹੋ ਜਾਏ।

ਕਿ ਕਹਿਣ ਲੱਗੇ ਜੀ ਫਿਰ ਮੈਂ ਹੁਣ ਇੱਕ ਅਰਦਾਸ ਕਰਨਾ ਚਾਹੁੰਦਾ। ਉਪਰਾਲਾ ਦੂਜਾ ਵੀ ਆ ਗਿਆ, ਪਹਿਲਾ ਸੀ ਪ੍ਰੇਮ ਦਾ ਉਮਾਹ ਤੇ ਦੂਜਾ ਉਪਰਾਲਾ ਸੀ ਕਰਮਾਂ ਦੀ ਸਾਧਨਾ। ਕਰਮਾਂ ਲਈ ਚੇਤਨ ਕੀ ਕਰਨਾ ਹੈ ਕੀ ਨਹੀਂ ਕਰਨਾ, ਮੇਰੇ ਗੁਰੂ ਨੂੰ ਕੀ ਭਾਉਂਦਾ ਹੈ, ਮੇਰੇ ਰੱਬ ਨੂੰ ਕੀ ਚੰਗਾ ਲੱਗਦਾ, ਇਸੇ ਦਾ ਨਾਂ ਹੈ ਉਹਦੇ ਹੁਕਮ ਵਿੱਚ ਰਹਿਣਾ। ਉਹ ਹੁਕਮ ਵਿੱਚ ਰਹਿਣਾ ਹੀ ਮਿਲਾਪ ਦਾ ਸਾਧਨ ਹੈ। ਗੁਰੂ ਨੇ ਦੂਜੇ ਲਫ਼ਜ਼ਾਂ ਵਿੱਚ ਆਖ ਦਿੱਤਾ, ਹੁਕਮ ਮੰਨ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ। ਤੇ ਜੋ ਉਹਨੂੰ ਚੰਗਾ ਲੱਗਦਾ ਹੈ ਉਹ ਜਾ ਕਰਮ ਕਰਨਾ, ਇਸੇ ਦਾ ਨਾਂ ਹੁਕਮ ਵਿੱਚ ਰਹਿਣਾ। ਕਹਿਣ ਲੱਗੇ ਜਦੋਂ ਮੈਂ ਕਰਮਾਂ ਦੀ ਸਾਧਨਾ ਕਰ ਲਈ, ਕਿਸੇ ਨੇ ਉਹਦੇ ਵੱਡੇ ਭਾਗ ਹੋ ਗਏ ਕਰਮਾਂ ਕਰਕੇ, ਤੇ ਮਿਲ ਗਿਆ ਪ੍ਰਭੂ, ਮੁੜ ਕੇ ਵਿਛੋੜੇ ਦਾ ਚਾਂਸ, ਵਿਯੋਗ ਦਾ ਚਾਂਸ ਨਾ ਰਿਹਾ। ਕਹਿਣ ਲੱਗੇ ਇਹ ਸਾਰੀ ਗੱਲ ਸੁਣ ਕੇ ਮੈਂ ਹੁਣ ਇੱਕ ਅਰਦਾਸ ਕਰਨੀ ਹੈ। ਆਖਰੀ ਦੋ ਲਾਈਨਾਂ ਅਰਦਾਸ ਦੀਆਂ ਨੇ। ਕਹਿੰਦੇ ਨੇ

ਕਰਮਾਂ ਦਾ ਵੱਡਾ ਕਰਮ ਜਿਹਨੂੰ ਸੁਕਰਮ ਆਖਦੇ ਨੇ। ਮਾਲਿਕ ਜੇ ਤੇਰੇ ਮਿਲਾਪ ਤੋਂ ਬਾਅਦ ਹੀ ਵਿਯੋਗ ਖਤਮ ਹੋਣੇ ਨੇ ਤਾਂ ਮੇਰੇ ਤੇ ਰਹਿਮਤ ਕਰ, ਕੱਟਕ ਹੋਵੇ ਸਾਧ ਕਰ, ਕਿਉਂਕਿ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਹੋਈ। ਹਰ ਕੀਰਤ ਸਾਧ ਸੰਗਤ ਹੈ, ਫਿਰ ਕਰਮਣ ਕੇ ਕਰਮਾਂ ਲਓ, ਕਰਮਾਂ ਦਾ ਸੁਧਾਰ ਕੀ, ਕਰਮਾਂ ਪ੍ਰਤੀ ਚੇਤਨਤਾ ਕੀ। ਕਹਿਣ ਲੱਗੇ ਸਾਰੇ ਸ਼ੁਭ ਕਰਮਾਂ ਨਾਲੋਂ ਸਭ ਤੋਂ ਵੱਡਾ ਕਰਮ ਹੈ ਸਾਧ ਸੰਗਤ ਵਿੱਚ ਜੁੜਨਾ, ਜਿਸ ਕਿਸੇ ਨੂੰ ਨਸੀਬ ਹੋ ਜਾਏ, ਕਿਉਂਕਿ ਇਹਦੇ ਰਾਹੀਂ ਪ੍ਰੀਤਮ ਦੇ ਸਰਦ ਰੁੱਤ ਦੀ ਮਿਲਾਪ ਦਾ ਇੱਕ ਚਾਂਸ ਹੈ। ਇਸੇ ਲਈ ਗੁਰੂ ਨੇ ਆਖਿਆ ਕਿ ਹੇ ਦੁਨੀਆਂ ਦੇ ਲੋਗੋ, ਮੈਂ ਬਹੁਤ ਕੁਝ ਭਾਲਿਆ, ਉਹ ਮਨ ਤਨ ਖੋਜੀ ਪਹਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਇਸੇ ਲਈ ਹੇ ਪ੍ਰਭੂ ਤੇਰੇ ਕੋਲੋਂ ਇਹ ਮੰਗ ਕਰਨਾ

ਪ੍ਰਭੂ ਦੇ ਮਿਲਾਪ ਲਈ ਸਰਦ ਰੁੱਤ ਦਾ ਜਿਹੜਾ ਪਹਿਲਾ ਅਡੰਬਰ ਹੈ ਪ੍ਰਭੂ ਦੇ ਮਿਲਾਪ ਦੀ ਤਿਆਰੀ, ਉਹ ਹੈ ਅੰਦਰ ਪ੍ਰੇਮ ਦਾ ਉਮਾਹ ਪੈਦਾ ਕਰਨਾ ਅਤੇ ਆਪਣੇ ਕਰਮਾਂ ਪ੍ਰਤੀ ਚਤੰਨ ਹੋਣਾ ਕਿ ਮੈਂ ਉਹ ਕੁਛ ਨਾ ਕਰਾਂ ਜੋ ਮੇਰੇ ਗੁਰੂ ਨੂੰ ਚੰਗਾ ਨਹੀਂ ਲੱਗਦਾ, ਮੈਂ ਉਹ ਕੁਛ ਨਾ ਕਰਾਂ ਜੋ ਮੇਰੇ ਰੱਬ ਨੂੰ ਚੰਗਾ ਨਹੀਂ ਲੱਗਦਾ। ਬਸ ਜੇ ਕੇਵਲ ਇੰਨੀ ਕੁ ਚੇਤਨਤਾ ਆ ਜਾਏ ਸਾਡਾ ਸਾਥ ਨਾਈ ਨਾਲੋਂ ਵੀ ਟੁੱਟ ਜਾਏ, ਕਿਉਂਕਿ ਜੇ ਗੁਰੂ ਨੂੰ ਚੰਗਾ ਨਾ ਲੱਗਦਾ ਹੁੰਦਾ ਦਾੜਾ ਉਹ ਆਪ ਕਿਉਂ ਰੱਖਦਾ, ਜੇ ਮੇਰੇ ਰੱਬ ਨੂੰ ਚੰਗਾ ਨਾ ਲੱਗਦਾ ਹੁੰਦਾ ਦਾੜਾ ਉਹ ਲਾਉਂਦਾ ਹੀ ਕਿਉਂ। ਇਹਦਾ ਮਤਲਬ ਗੁਰੂ ਨੂੰ ਵੀ ਰੱਬ ਨੂੰ ਵੀ ਚੰਗਾ ਲੱਗਦਾ ਤੇ ਮੈਂ ਉਹ ਕੰਮ ਪਿਆ ਕਰਨਾ ਨਾਈ ਕੋਲ ਜਾ ਕੇ ਜਿਹੜਾ ਮੇਰੇ ਰੱਬ ਨੂੰ ਮੇਰੇ ਗੁਰੂ ਨੂੰ ਨਹੀਂ ਚੰਗਾ ਲੱਗਦਾ। ਹੁਕਮ ਵਿੱਚ ਕਿਵੇਂ ਹੋਇਆ? ਇਹ ਕਰਮਾਂ ਦੀ ਚੇਤਨਤਾ। ਗੁਰੂ ਆਖ ਰਿਹਾ ਸ਼ਰਾਬ ਨਾ ਪੀ, ਤੂੰ ਸ਼ਾਮ ਨੂੰ ਰੋਜ਼ ਬੋਤਲ ਖੋਲ ਕੇ ਬਹਿ ਜਾਂਦਾ, ਇਹ ਕਰਮਾਂ ਦੀ ਸੋਧ ਹੀ ਤਾਂ ਰੱਬ ਦੇ ਮਿਲਾਪ ਦਾ ਸਾਧਨ ਹੈ। ਸਵੇਰ ਦੇ ਅੱਸੂ ਦੇ ਮਹੀਨੇ ਵਿੱਚ ਵੀ ਪ੍ਰੇਮ ਪੈਦਾ ਕਰ, ਤੇ ਕੱਤਕ ਦੇ ਮਹੀਨੇ ਦੀ ਚੇਤਨਾ ਹੈ ਕਰਮਾਂ ਦੀ ਚੇਤਨਤਾ। ਫਿਰ ਦੋਸ਼ੀ ਕਿਹਨੂੰ ਉਠਾਉਣ? ਜੇ ਵਿਛੜ ਕੇ ਸਾਰੀ ਜ਼ਿੰਦਗੀ ਸਦੀਆਂ ਤੱਕ ਜਨਮਾਂ ਤੱਕ ਤੜਪਦਾ ਰਹੇ ਤੇ ਫਿਰ ਦੋਸ਼ ਦੇਵੇਂ ਮੇਰੇ ਰੱਬ ਨੂੰ, ਪਤਾ ਨਹੀਂ ਮੈਨੂੰ ਕਿਉਂ ਨਹੀਂ ਮਿਲਦਾ। ਕਹਿਣ ਲੱਗੇ ਇਹ ਉਹਦੇ ਮਿਲਣ ਦੀ ਮੁੱਢਲੀ ਤਿਆਰੀ ਹੈ ਕਿ ਅੰਦਰ ਪ੍ਰੇਮ ਦਾ ਉਮਾਹ ਪੈਦਾ ਕਰਨਾ ਤੇ ਆਪਣੇ ਕਰਮਾਂ ਦੀ ਸੋਧ ਪੈਦਾ ਕਰਨੀ। ਗੁਰੂ ਬਖਸ਼ਿਸ਼ ਕਰੇ ਅਸੀਂ ਐਸੀ ਤਿਆਰੀ ਕਰ ਸਕੀਏ ਤਾਂ ਕਿ ਸਰਦੀ ਦੀ ਰੁੱਤ ਰੂਪੀ ਪਰਮਾਤਮਾ ਦੇ ਅੰਦਰ ਆਉਣ ਵਿੱਚ ਦੇਰ ਨਾ ਲੱਗੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਕੇ ਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਕੀ ਜਾ, ਆਨੰਦ ਕਿਉਂ

ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾ

तुलहिते नारायण राख तुलही का हाथ कहीं ना पहुंचे तुलही हो।

ਤਾਕਾਂ ਠਾਕੁਰੇ ਉੱਚ ਭਗਵਾਨ ਸਤਿਗੁਰੂ ਪਾਤਸ਼ਾਹ ਦੇ ਸਾਚੀ ਸਾਰੀ ਸਤਸੰਗ ਜਿਓ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੱਜ ਜੋ ਅੰਮ੍ਰਿਤ ਵੇਲੇ ਹੁਕਮ ਬਖਸ਼ਿਸ਼ ਹੋਇਆ ਉਸਦਾ ਪਾਠ ਆਪਣੇ ਸਰਵਣ ਕੀਤਾ ਹੈ। ਵਿਚਾਰ ਵਾਸਤੇ, ਸ਼ਬਦ ਦੀ ਸੋਝੀ ਵਾਸਤੇ ਸਤਿਗੁਰੂ ਅੱਗੇ ਝੋਲੀ ਕਰਨੀ ਹੈ। ਸਤਿਗੁਰੂ ਬਖਸ਼ਿਸ਼ ਕਰ, ਸ਼ਬਦ ਦੀ ਵਿਚਾਰ ਸੋਝੀ ਬਖਸ਼ਿਸ਼ ਕਰੋ ਤਾਂ ਕਿ ਸ਼ਬਦ ਜੀਵਨ ਵਿੱਚ ਸਾਡੀ ਰਹਿਨੁਮਾਈ ਕਰ ਸਕੇ। ਸਤਿਗੁਰਾਂ ਦੀ ਬਖਸ਼ਿਸ਼ ਨਾਲ ਜੁੜੀਏ। ਇਸ ਸ਼ਬਦ ਨਾਲ ਇੱਕ ਇਤਿਹਾਸਕ ਘਟਨਾ ਜੁੜੀ ਹੋਈ ਹੈ, ਕਿਉਂਕਿ ਨਾਂ ਆ ਗਿਆ ਸੁਲਹੀ ਖਾਨ ਪਠਾਨ ਦਾ, ਸੁਲਹੀ ਤੇ ਨਾਰਾਇਣ ਰਾਖ। ਇੱਕ ਦੋ ਗੱਲਾਂ ਆਰੰਭ ਵਿੱਚ ਸਮਝ ਲੈਣੀਆਂ, ਬੜੀਆਂ ਲਾਹੇਵੰਦੀਆਂ ਹੋਣਗੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਇਤਿਹਾਸ ਦਾ ਗ੍ਰੰਥ ਨਹੀਂ, ਬਿਲਕੁਲ ਨਹੀਂ। ਇਤਿਹਾਸ ਵਿੱਚ ਹੁੰਦਾ ਕਿ ਵਿਅਕਤੀ ਕਦੋਂ ਜਨਮਿਆ, ਕਿੰਨਾ ਚਿਰ ਜੀਵਿਆ, ਕਦੋਂ ਮਰਿਆ, ਕਿੱਥੇ ਕਿੱਥੇ ਰਿਹਾ, ਉਹਨੇ ਕੀ ਕੀਤਾ, ਇੱਥੇ ਲਿਖਿਆ ਸਾਨੂੰ ਕੋਈ ਪਤਾ ਨਹੀਂ ਲੱਗਦਾ ਕਿ ਗੁਰ ਵਿਅਕਤੀਆਂ ਦਾ ਜਨਮ ਕਿਹੜੇ ਦਿਨ, ਕਿਹੜੇ ਸਨ, ਕਿਹੜੇ ਸੰਮਤ ਵਿੱਚ ਹੋਇਆ, ਕੋਈ ਪਤਾ ਨਹੀਂ। ਕਿੰਨੀ ਕਿਸੇ ਗੁਰੂ ਦੀ ਉਮਰ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਪਤਾ ਲੱਗਦਾ, ਔਰ ਕਿੱਥੇ ਕਿੱਥੇ ਗਏ, ਕੀ ਕੀਤਾ। ਇਤਿਹਾਸ ਵਿੱਚ ਤਾਂ ਹੁੰਦਾ ਤੇ ਨਿਰਾ ਹੁਣ ਗੁਰੂਆਂ ਦਾ ਨਹੀਂ, ਭਗਤਾਂ ਦੀ ਵੀ ਬਾਣੀ ਹੈ। ਕੁਛ ਸੱਜਣਾਂ ਨੇ ਐਸਾ ਕੀਤਾ ਪਰ ਗਲਤ ਕੀਤਾ, ਕੁਛ ਬੀੜਾਂ ਹੱਥ ਲਿਖਤ ਮਿਲਦੀਆਂ ਨੇ, ਜੋਤੀ ਜੋ ਸਮਾਉਣ ਦੇ ਚਰਿੱਤਰ, ਪਰ ਪੰਥ ਨੇ ਪ੍ਰਵਾਨ ਨਹੀਂ ਗੱਲ ਕੀਤੀ, ਨਹੀਂ। ਕਿਉਂਕਿ ਇਤਿਹਾਸ ਦਾ ਗ੍ਰੰਥ ਨਹੀਂ, ਇਹ ਤੇ ਅਕਾਲ ਪੁਰਖ ਦੀ ਮਹਿਮਾ, ਅਕਾਲ ਪੁਰਖ ਦੀ ਸਿਫਤ ਸਲਾਹ ਹੈ। ਇੱਥੇ ਵੀ ਗੱਲ ਸੁਲਹੀ ਦੀ ਨਹੀਂ, ਗੱਲ ਨਾਰਾਇਣ ਦੀ ਹੈ। ਸ਼ਬਦ ਵਿੱਚ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਇੱਕ ਪਾਤਰ ਹੈ ਪਰ ਭਰੋਸਾ ਹੈ ਨਾਰਾਇਣ ਦਾ। ਅਕਾਲ ਪੁਰਖ ਜੋੜ ਰਹੇ ਨੇ ਨਾਰਾਇਣ ਨਾਲ ਸਾਨੂੰ, ਸੁਲਹੀ ਨਾਲ ਨਹੀਂ। ਅਸੀਂ ਸੁਲਹੀ ਤੇ ਜ਼ਿਆਦਾ ਜ਼ੋਰ ਨਹੀਂ ਦੇਣਾ, ਜ਼ਿਆਦਾ ਜ਼ੋਰ ਦੇਣਾ ਨਾਰਾਇਣ ਤੇ, ਉਸ ਦੀ ਰਖਵਾਲੀ ਤੇ।

0: ਤਰ੍ਹਾਂ ਪ੍ਰਿਥੀ ਚੰਦ ਨੇ ਗੁਰਿਆਈ ਗੱਦੀ ਮੈਨੂੰ ਮਿਲੇ। ਬਾਬਾ ਬੁੱਢਾ ਸਾਹਿਬ ਨੇ ਕਹਿ ਦਿੱਤਾ ਭੁਲੇਖਾ ਖਾਨਾ ਪਿਆ। ਕਹਿਣ ਲੱਗਾ ਬਾਬਾ ਆ ਤੇਰਾ ਅੰਗੂਠਾ ਕਸ ਚੱਲਿਆ ਸੀ ਜੇ ਮੇਰੇ ਮੱਥੇ ਤੇ ਲਾ ਦਿੰਦਾ ਤੇ ਤੂੰ ਅਰਜਨ ਦੇਵ ਨੂੰ ਤਿਲਕ ਦੇ ਕੇ ਛੋਟੇ ਨੂੰ ਵੱਡਾ ਬਣਾ ਦਿੱਤਾ। ਕਹਿਣ ਲੱਗੇ ਮੇਰੇ ਅੰਗੂਠੇ ਨਾਲ ਗੁਰੂ ਬਣਦੇ ਹੋਣ ਤੇ ਸਾਰਾ ਸੰਸਾਰ ਹੀ ਬਣਾ ਦੇ ਆ, ਅੰਗੂਠਿਆਂ ਨਾਲ ਨਹੀਂ ਬਣਦੇ। ਮੈਂ ਤੇ ਹੁਕਮ ਪੂਰਾ ਕਰਨਾ ਪਿਆ, ਮੇਰੇ ਅੰਗੂਠੇ ਨਾਲ ਗੁਰੂ ਨਹੀਂ ਬਣਦਾ। ਬਾਣੀ ਪੜ ਪ੍ਰਿਥੀ ਚੰਦ, ਸਤਿਗੁਰ ਕੀ ਵਡਿਆਈ, ਸਤਿਗੁਰ ਦਿੱਤੇ ਤੁਰੋਂ ਹੁਕਮ ਬੁੱਝ ਨਹੀਂ ਤਾਂ ਤੁਰਦੀ ਰਾਹਦਾਰੀ ਸਮਝ ਕੇ ਜਿਸ ਦੇ ਭਾਗਾਂ ਵਿੱਚ ਸੀ ਉਸੇ ਨੂੰ ਗੁਰਿਆਈ ਗੱਦੀ ਦਿੱਤੀ। ਪੁੱਤੀ ਪਤੀ ਜਵਾਈ ਸਕੀ ਅੱਗੋਂ ਪਿੱਛੋਂ ਟੋਲ ਦਿੱਤਾ, ਲਾਇਓ ਸਭਨਾ ਕਾ ਕਿਉਂ ਮਨੋ ਗੁਮਾ, ਸਾਰਿਆਂ ਦਾ ਅਪਮਾਨ ਉਤਾਰਨ ਵਾਸਤੇ ਇਹ ਪ੍ਰੀਖਿਆ ਸੀ। ਸਹਿਬ ਗੁਰੂ ਅਰਜਨ ਦੇਵ ਚਲੇ ਗਏ, ਪ੍ਰਿਥੀ ਚੰਦ ਨੇ ਪਿੱਛਾ ਨਹੀਂ ਛੱਡਿਆ, ਉੱਥੇ ਵੀ ਦਾਈ ਭੇਜ ਦਿੱਤੀ ਜਾ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਤੇ, ਉੱਥੇ ਵੀ ਸੁਪੇਰਾ ਭੇਜ ਦਿੱਤਾ। ਨਿੰਦਿਆ ਬੜੀ ਹੋਈ, ਕਹਿੰਦੇ ਨੇ ਸੁੰਦਰ ਕਮਾਣਾ ਸਰ ਪਰ ਉਗੜਾ, ਭਾਵੇਂ ਕੋਈ ਮੈਂ ਧਰਤੀ ਵਿੱਚ ਕਮਾਏ, ਪਾਪ ਛੁਪਿਆ ਨਹੀਂ ਰਹਿੰਦਾ, ਪਾਪ ਉਗੜਦਾ। ਅੰਮ੍ਰਿਤਸਰ ਸ਼ਰਧਾਲੂ ਜਿਹੜੇ ਚਰਨਾਂ ਤੇ ਸਿਰ ਰੱਖਦੇ ਸਨ ਗੁਰੂ ਰਾਮਦਾਸ ਦਾ ਸਾਹਿਬਜ਼ਾਦਾ, ਤੁਰਿਆ ਜਾਂਦਾ ਪ੍ਰਿਥੀ ਚੰਦ, ਉਹਨੂੰ ਬੁਲਾਉਂਦਾ ਕੋਈ ਨੀ, ਲੋਕੀ ਮੂੰਹ ਫੇਰ ਕੇ ਚਲੇ ਜਾਂਦੇ ਨੇ, ਇੰਨੀ ਬੇਇੱਜ਼ਤੀ। ਆਖਰ ਇਹ ਨਗਰ ਛੱਡ ਕੇ ਜਾਣਾ ਪਿਆ, ਕੋਠੇ ਪਿੰਡ ਚਲਾ ਗਏ। ਇਹ ਗੌਰਮੈਂਟ ਵੱਲੋਂ ਮਿਲਿਆ ਸੀ, ਇੱਕ ਸਹੁਰਾ ਪਿੰਡ ਸੀ ਹੇਰ ਪਿੰਡ, ਉੱਥੇ ਇਹਨੇ ਆਖਿਆ ਸਰੋਵਰ ਇੱਥੇ ਹੀ ਬਣਾ ਲੈਂਦੇ ਆ, ਅੰਮ੍ਰਿਤਸਰ ਤੇ ਹੁਣ ਕੋਈ ਦਾਲ ਨਹੀਂ ਗਲਦੇ, ਇੱਥੇ ਹੀ ਸਰੋਵਰ, ਇੱਥੇ ਹੀ ਹਰਿਮੰਦਰ, ਇੱਥੇ ਹੀ ਸਭ ਕੁਝ ਬਣਾਵਾਂਗਾ, ਸ਼ੁਰੂ ਵੀ ਕੀਤਾ। ਲੇਕਿਨ ਬਖਸ਼ਿਸ਼ ਜਿੱਥੇ ਹੋਵੇ ਉੱਥੇ ਹੀ ਬਰਕਤਾਂ ਆਉਂਦੀਆਂ ਨੇ, ਅਰਥ ਇੱਟਾਂ ਨਾਲ ਨਹੀਂ ਹਰਿਮੰਦਰ ਬਣਦਾ, ਐਵੇਂ ਮਜ਼ਦੂਰ ਲਾਇਆ ਸਰੋਵਰ ਨਹੀਂ ਬਣਦਾ, ਇਹ ਕਿੱਥੇ ਬਣਦਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਪਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਸਭ ਕੁਝ ਹੁਕਮ ਅਨੁਸਾਰ ਹੁੰਦਾ। ਪ੍ਰਿਥੀ ਚੰਦ ਨੇ ਫਿਰ ਵੀ ਪਿੱਛਾ ਨਹੀਂ ਛੱਡਿਆ। ਗਿਆਨੀ ਗਿਆਨ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ, ਉਹਨਾਂ ਨੇ ਤਰਤੀਬ ਕੁਛ ਦੂਸਰਿਆਂ ਨਾਲੋਂ ਵੱਖਰੀ ਦਿੱਤੀ। ਉਹ ਸੁਲਵੀ ਖਾਂ ਦਾ ਮਰਨਾ ਪਹਿਲੋਂ ਲਿਖਦੇ, ਸੁਲਵੀ ਖਾਂ ਭਤੀਜਾ ਸੀ, ਸੁਲਹੀ ਖਾਂ ਇਹ ਉਸਦਾ ਚਾਚਾ ਲੱਗਦਾ ਸੀ, ਸੁਲਵੀ ਉਸਦੇ ਵੱਡੇ ਭਰਾ ਦਾ ਲੜਕਾ ਸੀ। ਸੁਲਵੀ ਆਇਆ ਵਿਆਸਾ ਦਰਿਆ ਦੇ ਕਿਨਾਰੇ ਅਟਕੇ ਸਨ, ਤੇ ਇੱਕ ਸੱਯਦ ਉਸ ਨਾਲ ਤਨਖਾਹ ਤੋਂ ਝਗੜਾ ਹੋ ਗਿਆ, ਝਗੜਾ ਹੋਇਆ, ਇਹਨੇ ਗਾਲੀ ਕੱਢ ਦਿੱਤੀ, ਉਹਨੇ ਤਲਵਾਰ ਕੱਢੀ ਔਰ ਇਹਦਾ ਸਿਰ ਲਾ ਦਿੱਤਾ। ਲੇਕਿਨ ਵਿਰੋਧੀਆਂ ਨੇ ਕਿਹਾ ਸੱਯਦ ਨੇ ਨਹੀਂ ਮਾਰਿਆ, ਇਹ ਤੇ ਗੁਰੂ ਅਰਜਨ ਦੇਵ ਨੇ ਮਰਵਾਇਆ, ਤੇਰਾ ਭਤੀਜਾ। ਗਿਆਨੀ ਗਿਆਨ ਸਿੰਘ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਦੇ ਨਾ ਇਹ ਗੱਲ ਮੜੀ। ਸੁਲਹੀ ਖਾਂ ਕਹਿਣ ਲੱਗਾ ਹੁਣ ਨਹੀਂ ਮੈਂ ਇਹਨਾਂ ਨੂੰ ਛੱਡਦਾ, ਆਵਾ ਵਿਖਾ ਰਿਹਾ ਸੀ, ਆ ਵੇਖੋ ਜੀ ਇੱਟਾਂ ਪੱਕ ਰਹੀਆਂ ਨੇ, ਮੈਂ ਇੱਥੇ ਬੜੀਆਂ ਉਸਾਰੀਆਂ ਕਰਾਂਗਾ, ਗੁਰਦੁਆਰਾ ਬਣਾਵਾਂਗਾ। ਪਰ ਅਚਾਨਕ ਹੀ ਇੱਕ ਇਲ ਉੱਡੇ, ਘੋੜਾ ਤਰਪਕਿਆ, ਬੇਵਸਾ ਹੋਇਆ, ਘੋੜਾ ਨਾ ਸਾਂਭਿਆ ਗਿਆ, ਆਵੇ ਚ ਪਿਆ। ਸੁਲਹੀ ਖਾਂ ਵੀ ਸੜ ਗਿਆ, ਘੋੜਾ ਵੀ ਸੜ ਗਿਆ। ਸਤਿਗੁਰੂ ਪਾਤਸ਼ਾਹ ਨੂੰ ਪਤਾ ਤੇ ਪਹਿਲੇ ਲੱਗ ਗਿਆ ਸੀ ਕਿ ਸੁਲਹੀ ਖਾਂ ਆ ਰਹੇ ਹੈ। ਇੱਕ ਸ਼ਬਦ ਮੈਂ ਆਸਾ ਰਾਗ ਦਾ ਆਪਦੇ ਸਾਹਮਣੇ ਰੱਖਾਂ, ਜੋ ਇਸੇ ਗੱਲ ਨਾਲ ਸੰਬੰਧ ਆਤਾ। ਸਿੱਖ ਸਿਆਣੇ ਸਿਆਣੇ ਇਕੱਠੇ ਹੋਏ ਤੇ ਕਹਿਣ ਲੱਗੇ ਮਹਾਰਾਜ ਸੁਲਹੀ ਖਾਂ ਆ ਰਿਹਾ ਹੈ ਤੇ ਕੋਈ ਉਪਰਾਲਾ ਕਰੋ। ਸਤਿਗੁਰੂ ਕਹਿਣ ਲੱਗੇ ਮਹਾਨ ਹੈ ਸੰਗਤ, ਤੁਸੀਂ ਦੱਸੋ ਕੀ ਉਪਰਾਲਾ ਕਰੀਏ। ਕਹਿਣ ਲੱਗੇ ਕਿ ਚਿੱਠੀ ਲਿਖੋ ਤੇ ਉਹਨੂੰ ਸਮਝਾਓ। ਸਾਹਿਬ ਕਹਿਣ ਲੱਗੇ ਨਹੀਂ ਚਿੱਠੀ ਮੈਂ ਨਹੀਂ ਲਿਖਣੀ, ਸੁਲਹੀ ਖਾਂ ਨੂੰ ਅਜੇ ਚਿੱਠੀ ਨਹੀਂ ਲਿਖਣੀ, ਇਹ ਰੱਬੀ ਹੁਕਮ ਨਹੀਂ। ਕਹਿਣ ਲੱਗੇ ਫਿਰ ਦੋ ਬੰਦੇ ਭੇਜੋ ਜਿਹੜੇ ਉਹਨੂੰ ਸਮਝਾਉਣ। ਕਹਿਣ ਲੱਗੇ ਨਹੀਂ ਅਜੇ ਵੀ ਨਹੀਂ। ਕਹਿਣ ਲੱਗੇ ਫਿਰ ਹੋ ਰਹੇ ਹੋ ਪਾ ਭਾਵ ਲੜਨ ਲਈ ਤਿਆਰੀ ਕਰੀਏ, ਕਹਿਣ ਲੱਗੇ ਵੀ ਨਹੀਂ, ਕਹਿਣ ਲੱਗੇ ਫੇਰ, ਕਹਿਣ ਲੱਗੇ ਅਕਾਲ ਪੁਰਖ ਮੈਂ ਸਭ ਕੁਛ ਛੱਡ ਕੇ ਕੇਵਲ ਤੇਰਾ ਆਸਰਾ ਲਿਆ ਤੈਨੂੰ ਧਿਆ ਹੈ। ਉਹ ਸ਼ਬਦ ਹੈ ਪ੍ਰਥਮ ਮਤਾ, ਪਹਿਲੀ ਸਲਾਹ ਬਣੀ ਮਤਾ ਹੋਇਆ ਜੇ ਪੱਤਰੀ ਚਲਾਵੋ, ਪੱਤਰੀ ਚਿੱਠੀ, ਪੱਤਰੀ ਚਲਾਵੋ ਚਿੱਠੀ ਭੇਜਾਂ। ਦੁਤੀਏ ਮਤਾ ਦੋਏ ਮਾਨਸ ਪਹੁੰਚਾਵੋ, ਦੂਜਾ ਮਤਾ ਹੋਇਆ ਕਿ ਦੋ ਬੰਦੇ ਭੇਜਾਂ। ਤ੍ਰਿਤੀਏ ਮਤਾ ਕਿਸ ਕਰੋਂ ਉਪਾਇਆ, ਮੈਂ ਸਭ ਕਿਸ ਛੋੜ ਪ੍ਰਭ ਤੂੰ ਹੀ ਤੇ ਆਇਆ। ਚਿੱਠੀਆਂ ਲਿਖਣ ਵਿੱਚ ਗੁਰੂ ਨੂੰ ਇਤਰਾਜ਼ ਕੋਈ ਨਹੀਂ, ਲਿਖਣ ਵੇਲੇ ਲਿਖੀਆਂ, ਬੰਦੇ ਵੀ ਭੇਜਣੇ ਪਏ ਭੇਜੇ, ਪਰ ਜਾਨ ਬਖਸ਼ੀ ਲਈ ਨਹੀਂ, ਤਰਲੇ ਕਰਨ ਵਾਸਤੇ ਨਹੀਂ ਕਿ ਮੈਨੂੰ ਜਾਣ ਦਿਓ, ਮੁਆਫ ਕਰ ਦਿਓ, ਇਸ ਲਈ ਨਹੀਂ ਚਿੱਠੀ ਭੇਜੀ ਹੈ। ਦਸਵੇਂ ਜਾਮੇ ਵਿੱਚ ਬੰਦੇ ਵੀ ਦੋ ਭੇਜੇ, ਪੱਤਰੀ ਵੀ ਚਲਾਈ, ਉਹ ਪਤਾ ਕਿਹੜੀ ਸੀ ਜਿਹਨੂੰ ਕਹਿੰਦੇ ਆ ਜ਼ਫਰਨਾਮਾ। ਦੋ ਹੀ ਬੰਦੇ ਗਏ, ਇੱਕ ਧਰਮ ਸਿੰਘ, ਇੱਕ ਦਇਆ ਸਿੰਘ। ਦਇਆ ਸਿੰਘ ਤੇ ਧਰਮ ਸਿੰਘ ਦੋਵੇਂ ਅਹਿਮਦਨਗਰ ਜਾ ਕੇ ਪਹੁੰਚੇ, ਚਿੱਠੀ ਜ਼ਫਰਨਾਮਾ ਔਰੰਗਜ਼ੇਬ ਦੇ ਅੱਗੇ ਰੱਖੇ ਆ। ਕਹਿਣ ਲੱਗੇ ਆ ਪੜ੍ਹ। ਸ਼ੁਰੂ ਕੀਤੋ ਕੀਤਾ ਸੀ ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਹਾਕੁਨ ਰਹੀਮ। ਔਰੰਗਜ਼ੇਬ ਉਹ ਅਕਾਲ ਪੁਰਖ ਰਜ਼ਾ ਚ ਬਖਸ਼ਾ ਕਰਨ ਵਾਲਾ ਹੈ, ਕਰੀਮ ਹੈ, ਕਰਾਮਾਤ ਦਾ ਕਮਾਲ ਜੋ ਰੱਖਣ ਵਾਲਾ। ਸਭ ਤੋਂ ਪਹਿਲਾਂ ਸਾਡੀ ਨਮਸਕਾਰ ਉਸੇ ਨੂੰ ਹੈ, ਨਮਸਕਾਰ ਤੇ ਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ। ਹੁਣ ਲਿਖਿਆ ਕੀ ਲਿਖਿਆ ਸੀ, ਤੁਰਾ ਤੁਰਕ ਬਾਜੀ ਬੇ ਮਕਰੋ ਰਿਆ, ਮਰਾ ਚਾਰਾ ਸਾਜੀ ਬੇ ਸਿਦਕੋ ਸਫਾ, ਨਾ ਜ਼ੇਬ ਤੁਰਾ ਨਾਮੇ ਔਰੰਗਜ਼ੇਬ ਕੇ ਔਰੰਗਜ਼ੇਬਾ ਨਬਾਇਦ ਫਰੇਬ। ਜਾਂ ਤੇ ਆਪਣਾ ਨਾਂ ਬਦਲ ਦੇ ਤੇ ਜਾਂ ਆਪਣੇ ਕਰਮ ਬਦਲ ਦੇ, ਦੋਵਾਂ ਚ ਇੱਕ ਕੰਮ ਕਰ। ਔਰੰਗ ਸ਼ਬਦ ਹੈ ਫਾਰਸੀ ਦਾ, ਇਸ ਦੇ ਅੱਖਰੀ ਅਰਥ ਹੁੰਦੇ ਨੇ ਤਖਤ, ਤੇ ਜ਼ੇਬ ਦਾ ਅਰਥ ਹੁੰਦਾ ਸ਼ੋਭਾ। ਔਰੰਗਜ਼ੇਬ ਦੇ ਅਰਥ ਨੇ ਤਖਤ ਦੀ ਸ਼ੋਭਾ। ਕਹਿਣ ਲੱਗੇ ਤੂੰ ਤੇ ਤਖਤ ਨੂੰ ਕਲੰਕ ਹੈ, ਸ਼ੋਭਾ ਨਹੀਂ ਇਹ ਔਰੰਗਜ਼ੇਬ ਨਾਮ ਤੈਨੂੰ ਨਹੀਂ ਸ਼ੋਭਦਾ। ਜਾਂ ਤੇ ਕੰਮ ਬੰਦਿਆਂ ਵਾਲੇ ਕੰਮ ਕਰ ਤੇ ਜਾਂ ਫਿਰ ਨਾਂ ਤਬਦੀਲ ਕਰ ਦੇ। ਇੱਥੇ ਭਾਈ ਸੰਤੋਖ ਸਿੰਘ ਜੀ ਨੇ ਇੱਕ ਸਾਖੀ ਲਿਖੀ, ਕਮਾਲ ਕਰ ਦਿੱਤੇ। ਉਹ ਕਹਿਣ ਲੱਗੇ ਤੁਹਾਡੇ ਗੁਰੂ ਵਿੱਚ ਕੋਈ ਕਰਾਮਾਤ ਹੈ? ਦਇਆ ਸਿੰਘ ਤਬ ਉੱਤਰ ਦਾਤੇ, ਗੁਰ ਕੇ ਕੁੱਤੇ ਵੀ ਕਰਮਾਤੀ। ਕਹਿਣ ਲੱਗੇ ਗੁਰੂ ਦੇ ਕੁੱਤਿਆਂ ਵਿੱਚ ਵੀ ਕਰਾਮਾਤਾਂ ਨੇ, ਤੂੰ ਗੁਰੂ ਵਿੱਚ ਪੁੱਛਣ ਤੇ। ਕਹਿਣ ਲੱਗਾ ਕੋਈ ਕੁੱਤੇ ਬੁਲਾ ਲਓ। ਨੌਕਰਾਂ ਨੂੰ ਕਹਿਣ ਲੱਗਾ ਕੁੱਤੇ ਲਿਆਓ, ਆ ਗਏ। ਕਹਿਣ ਲੱਗੇ ਇਹਨਾਂ ਨੂੰ ਗੁਰੂ ਕੇ ਕੁੱਤੇ ਸਮਝ ਲਓ। ਦਇਆ ਸਿੰਘ ਨੇ ਵੇਖਿਆ ਇੱਕ ਕੁੱਤੇ ਵੱਲ, ਕਹਿਣ ਲੱਗੇ ਅੱਜ ਤੇਰਾ ਜਨਮ ਮਰਨ ਦਾ ਗੇੜ ਕੱਟਿਆ ਜਾਣਾ ਕੂਕਰਾ। ਤੈਨੂੰ ਇਹਨੇ ਔਰੰਗਜ਼ੇਬ ਨੇ ਆਖਿਆ ਗੁਰੂ ਕਾ ਕੁੱਤਾ, ਤੇ ਬੋਲ ਪਓ ਅੱਜ, ਔਰ ਬੋਲ ਗੁਰੂ ਦੇ ਹੁਕਮ ਨਾਲ ਬੋਲ। ਉਹ ਕੁੱਤਾ ਬੋਲ ਪਿਆ, ਕੁੱਤਾ ਬੋਲਿਆ। ਔਰੰਗਜ਼ੇਬ ਨੂੰ ਕਹਿਣ ਲੱਗਾ ਤੂੰ ਬੰਦਿਆਂ ਚ ਸ਼ੋਭਾ ਨਹੀਂ ਪਾਉਂਦਾ, ਸਾਡੇ ਚ ਹੀ ਵਾਪਸ ਆ ਜਾ, ਤੇਰੇ ਕੰਮ ਸਾਰੇ ਕੁੱਤਿਆਂ ਵਾਲੇ ਨੇ, ਬੰਦਿਆਂ ਵਾਲਾ ਤੇ ਹੈ ਕੋਈ ਨਾ। ਕਹਿਣ ਲੱਗਿਆ ਵੇ ਦਇਆ ਸਿੰਘ ਤਬੀ ਉੱਤਰ ਦਾਤੀ, ਗੁਰ ਕੇ ਕੁੱਤੇ ਵੀ ਕਰਮਾਤੇ। ਕਹਿਣ ਲੱਗੇ ਕੁੱਤਾ ਮਾਲਕ ਦਾ ਤੇ ਵਫ਼ਾਦਾਰ ਹੈ, ਭਰਾਵਾਂ ਦਾ ਵੈਰੀ ਹੈ। ਵੈਸੇ ਕੁੱਤੇ ਵਰਗਾ ਰਾਜਨੀਤਿਕ ਤੁਹਾਨੂੰ ਦੁਨੀਆਂ ਚ ਕੋਈ ਨਹੀਂ ਲੱਭੇਗਾ, ਨਾਲੇ ਭੌਂਕੀ ਵੀ ਜਾਂਦਾ ਨਾਲੇ ਪੂਛ ਵੀ ਹਿਲਾਈ ਜਾਂਦਾ, ਇੱਕ ਸਿਆਣੇ ਨੇ ਆਖਿਆ। ਕਹਿਣ ਲੱਗੇ ਕੁੱਤਾ ਪੂਛ ਵੀ ਹਿਲਾਈ ਜਾਂਦਾ ਨਾਲ ਨਾਲ ਤੇ ਨਾਲ ਭੌਂਕਦਾ ਵੀ ਹੈ। ਕਹਿਣ ਲੱਗੇ ਵੀ ਬੜਾ ਸਮਝਦਾ, ਭੌਂਕਦਾ ਤਾਂ ਹੈ ਕਿ ਜਿਹੜਾ ਆਇਆ ਕਿਤੇ ਮਾਲਕ ਦਾ ਦੁਸ਼ਮਣ ਨਾ ਹੋਵੇ, ਇਹ ਭੌਂਕਦਾ ਤਾਂ ਹੈ ਕਿ ਮਾਲਕ ਦਾ ਦੁਸ਼ਮਣ ਨਾ ਹੋਵੇ, ਤੇ ਪੂਛ ਕਿਉਂ ਹਿਲਾਉਂਦਾ? ਕਹਿਣ ਲੱਗਾ ਪਿਓਸ਼ ਇਸ ਲਈ ਆਉਂਦਾ ਕਿ ਮਾਲਕ ਦਾ ਮਿੱਤਰ ਨਾ ਕਿਤੇ ਹੋਵੇ। ਇਹ ਦੋਵੇਂ ਕੰਮ ਇਕੱਠੇ ਕਰੀ ਜਾਂਦਾ, ਪੂਛ ਵੀ ਹਿਲਾਈ ਜਾਂਦਾ ਔਰ ਭੌਂਕੀ ਵੀ ਜਾਂਦਾ। ਕਹਿਣ ਲੱਗਾ ਸਾਡੇ ਚ ਹੀ ਆ ਜਾ, ਕੁੱਤਾ ਕੁੱਤੇ ਦਾ ਵੈਰੀ ਆ। ਹੁਣ ਗੁਰੂ ਸਾਹਿਬ ਨੇ ਜੋ ਲਿਖਿਆ ਤੁਹਾਨੂੰ ਸੁਣਾ ਦੇ। ਕਹਿਣ ਲੱਗੇ ਤੁਰਾ ਮੰਨ ਦਾਨਮ ਕੇ ਯਜਨਾ ਸ਼ਨਾਸ ਬਰਾਇਦ ਜੇਤੋ ਕਾ ਰਹਾ ਦਿਲ ਖਰਾਸ਼। ਔਰੰਗਜ਼ੇਬ, ਬੰਦਗੀ ਕਰਨ ਵਾਲੇ ਕਿਸੇ ਦਾ ਦਿਲ ਨਹੀਂ ਦੁਖਾਉਂਦੇ। ਤੁਹਾਡੇ ਚਰਨਾਂ 'ਚ ਬੇਨਤੀ ਕਰਾਂ, ਬੰਦਾ ਸੈਂਕੜੇ ਸਾਲ ਇਕੱਲਾ ਬਹਿ ਕੇ ਮਾਲਾ ਫੇਰਦਾ ਰਹੇ, ਭਜਨ ਕਰਦਾ ਰਹੇ, ਸਿਮਰਨ ਕਰਦਾ ਰਹੇ, ਇੱਕ ਦਿਨ ਕਿਸੇ ਗਰੀਬ ਦਾ ਦਿਲ ਦੁਖਾ ਦੇਵੇ, ਸਾਰੀ ਕੀਤੀ ਬੰਦਗੀ ਤਬਾਹ ਹੋ। ਕਹਿਣ ਲੱਗੇ, ਤੂੰ ਤੇ ਅਨੇਕਾਂ ਦੇ ਦਿਲ ਦੁਖਾਏ, ਤੂੰ ਸੱਕੇ ਬਾਪ ਕੋਲੋਂ ਬਦਦੁਆਵਾਂ ਲਈ। ਵੱਧ ਨਸੀਬ ਬਾਦਸ਼ਾਹ ਸ਼ਾਹ ਜਹਾਂ ਇਸ ਕੈਦ ਵਿੱਚ ਪਾਣੀ ਤੋਂ ਪਿਆਸਾ ਮਰਿਆ, ਤੂੰ ਭਰਾਵਾਂ ਦਾ ਸਿਰ ਉਤਾਰੇ, ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ, ਤੂੰ ਸਰਮਤ ਵਰਗੇ ਫਕੀਰ ਨੂੰ ਮਾਰਿਆ। ਤੁਰਾ ਮੰਨ ਤਾਨਮ ਕਈ ਯਜਦਾਂ ਸ਼ਨਾਸ, ਯਜਦਾਂ ਖੁਦਾ ਸ਼ਨਾਸ ਵਾਕਫ, ਬਰਾਇਦ ਦੇ ਤੋ ਕਰ ਰਿਹਾ ਦਿਲ ਖਰਾਸ਼। ਤੇਰੇ ਕੋਲ ਕੰਮ ਹੋਏ ਨੇ ਕਿ ਦਿਲ ਖਰੋਚੇ ਗਏ, ਦਿਲ ਸਿੱਲੇ ਗਏ, ਦਿਲ ਦੁਖਾਏ। ਫਿਰ ਕਹਿਣ ਲੱਗੇ, ਹੋਰ ਸੁਣ, ਨਾ ਇਮਾਂ ਪਰਸਤੀ, ਨਾ ਔਜ਼ਾਏ ਦੀਨ, ਨਾ ਸਾਹਿਬ ਸ਼ਨਾਸੀ, ਨਾ ਮੁਹੰਮਦ ਯਕੀਨ, ਨਾ ਤੇ ਤੂੰ ਇਮਾਨ ਪ੍ਰਸਤ, ਤੂੰ ਧਰਮ ਹੀ ਨਹੀਂ, ਤੂੰ ਧਰਮ ਦਾ ਰਾਖਾ ਵੀ ਨਹੀਂ, ਖੁਦਾ ਨਾਲ ਤੇਰੀ ਕੋਈ ਵਾਕਫੀ ਨਹੀਂ, ਮੈਂ ਨਹੀਂ ਮੰਨਦਾ ਤੇਰੀ ਕੋਈ ਵਾਕਫੀ ਹੋਵੇ, ਤੈਨੂੰ ਤੇ ਰੱਬ ਭੁੱਲਿਆ, ਤੂੰ ਤਲਵਾਰ ਚਲਾ ਰਿਹਾ, ਤੈਨੂੰ ਰੱਬ ਦੀ ਤਲਵਾਰ ਭੁੱਲੀ ਹੈ। ਮਦਨ ਤੇਗ ਬਰ ਖੂਨ ਕਸਬੇ ਦਰੇਤ, ਤੁਰਾਨੀਜ ਖੂਨ ਰੇਜ ਚਰਖ, ਤੁਰਨ ਤੁਰਾ ਖੂਨ ਰੇਜ ਚਰਖ ਬਾ ਤੇਗ। ਕਹਿੰਦੇ ਨੇ, ਆਕਾਸ਼ੀ ਤਲਵਾਰ ਇੱਕ ਦਿਨ ਤੇਰਾ ਵੀ ਖੂਨ ਵਹਾਏਗੀ, ਬੇਰਹਿਮ ਹੋ ਕੇ ਤਲਵਾਰ ਨਾ ਮਾਰ। ਔਰੰਗਜ਼ੇਬ ਨੂੰ ਗਸ਼ ਪੈ ਗਿਆ। ਜਿਸ ਵੇਲੇ ਹੋਸ਼ ਆਈ ਤੇ ਮੁਨਸ਼ੀ ਨੂੰ ਕਹਿੰਦਾ, ਇੱਕ ਪੱਤਰ ਲਿਖ ਮੇਰੇ ਪੁੱਤਰ ਨੂੰ, ਆਇਆ ਸਾਂ ਇਕੱਲਾ ਤੇ ਜਾਣ ਲੱਗਿਆ, ਪਾਪਾਂ ਦਾ ਕਾਫਲਾ ਮੇਰੇ ਨਾਲ, ਪਤਾ ਨਹੀਂ ਮੈਨੂੰ ਕਿਹੜੀ ਸਜ਼ਾ ਖੁਦਾ ਦੇਵੇਗਾ। ਮੈਂ ਅਰਜ਼ ਕਰ ਰਿਹਾ ਸਾਂ, ਗੁਰੂ ਨੇ ਬੰਦੇ ਦੋ ਭੇਜੇ, ਪਰ ਭੇਜਣ ਵੇਲੇ ਡਰਦਿਆਂ ਨਹੀਂ, ਪੱਤਰੀ ਲਿਖੀ ਜ਼ਰੂਰ, ਪਰ ਜਦੋਂ ਲੋੜ ਸੀ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੈਨੂੰ ਵੀ ਕਿਹਾ ਗਿਆ, ਉਹਨਾਂ ਕਿਹਾ ਅਜੇ ਨਹੀਂ, ਪ੍ਰਥਮ ਹੈ ਮਤਾ ਜੇ ਪੱਤਰੀ ਚਲਾਵਾਂ, ਦੁਤੀਏ ਮਤਾ ਦੋ ਮਾਨ ਪਹੁੰਚਾਵਾਂ, ਤ੍ਰਿਤੀਏ ਮਤਾ ਕਿਸ ਕਰੋ ਉਹ ਪਾਇਆ, ਮੈਂ ਸਭ ਕੁਛ ਛੋੜ, ਪ੍ਰਭ ਤੂੰ ਹੀ ਤੇ ਆਇਆ। ਇੱਕ ਅਰਜ਼ ਕਰਾਂ, ਜੀਵਨ ਖੇਤਰ ਵਿੱਚ ਜਿੰਨੇ ਕੰਮ ਕਰਨੇ ਨੇ, ਉਪਰਾਲਾ ਉੱਦਮ ਤੇ ਕਰ ਲਓ, ਪਰ ਟੇਕ ਹੋਵੇ ਅਕਾਲ ਪੁਰਖ ਦੀ। ਇਸੇ ਲਈ ਭਾਈ ਨੰਦ ਲਾਲ ਜੀ ਕੋਲ ਬੈਠੇ ਬੈਠੇ ਲਿਖਦੇ ਰਹਿੰਦੇ ਸਨ ਕਿ ਅੱਜ ਗੁਰੂ ਸਾਹਿਬ ਨੇ ਕਿਹੜੇ ਕਿਹੜੇ ਹੁਕਮ ਕੀਤੇ ਨੇ। ਉਹ ਬਣ ਗਏ ਰਹਿਤਨਾਮੇ, ਉਹ ਬਣ ਗਏ ਤਨਖਾਹਨਾਮੇ। ਕਿਸੇ ਪੁੱਛੀਏ, ਅੱਜ ਭਾਈ ਸਤਿਗੁਰਾਂ ਦਾ ਖਾਸ ਬਚਨ? ਕਹਿਣ ਲੱਗੇ, ਅੱਜ ਗੁਰੂ ਗੋਬਿੰਦ ਸਿੰਘ ਨੇ ਕਿਹਾ, ਅਰਦਾਸ ਕੀਤਿਆਂ ਤੋਂ ਬਿਨਾਂ ਜਿਹੜਾ ਕੰਮ ਨੂੰ ਤੁਰ ਪੈਂਦਾ ਉਹ ਸਿੱਖ ਮੈਨੂੰ ਨਹੀਂ ਪਾਉਂਦਾ, ਉਹਦਾ ਮੈਂ ਕੋਈ ਸਾਥੀ ਨਹੀਂ। ਕਿਉਂਕਿ ਉਹਨੇ ਸਾਥ ਹੀ ਨਹੀਂ ਲਿਆ। ਅਰਦਾਸ ਕਰਕੇ ਤੁਰੋ, ਦੱਸੇ ਗੁਰੂ ਤੁਹਾਡੇ ਨਾਲ, ਅਰਦਾਸ ਕਰਕੇ ਤੁਰੋ ਗੁਰੂ ਗ੍ਰੰਥ ਸਾਹਿਬ ਸ਼ਬਦ ਨਾਲ, ਅਰਦਾਸ ਕਰਕੇ ਤੁਰੋ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, ਸਾਰੀਆਂ ਬਰਕਤਾਂ ਨਾਲ। ਅਰਦਾਸ ਤੋਂ ਬਿਨਾਂ ਤੁਰੀਏ ਤੇ ਇਕੱਲੇ ਰਹਿ ਗਏ, ਕੁਛ ਵੀ ਨਾ ਰਹਿ ਗਏ। ਬਿਨਾਂ ਅਰਦਾਸ ਦੇ ਕਾਜ ਸਦਾਵੈ ਗੋਬਿੰਦ ਸਿੰਘ ਵੈ ਸਿੱਖ ਨਾ ਭਾਵੈ। ਸੁੱਖ ਦੀ ਜ਼ਰੂਰ ਲੈਂਦੇ ਹਾਂ, ਪਰ ਜਦੋਂ ਕਿਸੇ ਹੱਥ ਨਹੀਂ ਨਾ ਪੈਂਦਾ, ਸਾਰੇ ਉਪਰਾਲੇ ਕਰਕੇ ਕਹਿੰਦੇ ਹਾਂ, ਰੱਬਾ ਹੁਣ ਤੇਰਾ ਹੀ ਆਸਰਾ। ਅਖੀਰ ਤੇ ਗੁਰੂ ਅਰਜਨ ਦੇਵ ਕਹਿੰਦੇ ਨੇ, ਮੈਨੂੰ ਸਭ ਤੋਂ ਪਹਿਲੋਂ ਤੇਰਾ ਆਸਰਾ, ਬਾਕੀ ਉਪਰਾਲੇ ਸਾਰੇ ਬਾਅਦ ਵਿੱਚ, ਚਿੱਠੀਆਂ ਬਾਅਦ ਵਿੱਚ, ਬੰਦੇ ਬਾਅਦ ਵਿੱਚ, ਉਪਰਾਲੇ ਬਾਅਦ ਵਿੱਚ, ਸਭ ਤੋਂ ਪਹਿਲੋਂ ਤੇਰਾ ਸਹਾਰਾ, ਤੇਰਾ ਭਰੋਸਾ। ਪਿਆਰੇ, ਆਣ ਨਾ ਜਾਣਾ ਵੇਖਾ, ਮੈਨੂੰ ਰੱਖਿਆ, ਇਹ ਰੱਖਿਆ ਲਈ ਹੈ ਨਾ ਸਭ ਕੁਝ, ਬੰਦੇ ਭੇਜਾਂ, ਚਿੱਠੀਆਂ ਭੇਜਾਂ। ਉਹ ਕਹਿੰਦੇ ਨੇ, ਤੇਰੀ ਰਖਵਾਲੀ ਹੈ, ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰ ਜਾਮੀ, ਮੇਰਾ ਰਖਵਾਲਾ ਉਹ ਹੈ। ਇਸੇ ਲਈ ਸੋਏ ਅਚਿੰਤਾ, ਜਾਗੇ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤਨਤਾ। ਜਦੋਂ ਮੈਨੂੰ ਪਤਾ ਤੂੰ ਸਮਾਨ ਹੈ, ਹਰ ਥਾਂ ਤੇ ਵਿਆਪਕ ਹੈ, ਮੈਨੂੰ ਕਾਹਦੀ ਕਮੀ ਹੈ। ਜਾਂ ਕਾ ਮੇਤ ਸਾਜਨ ਹੈ ਸਮੀਆਂ, ਤਿਸ ਜਨ ਕਹੋ ਕਹੋ ਕੰਮ ਕੀ ਕਮੀਆਂ। ਫਿਰ ਮੈਨੂੰ ਇੱਕ ਭਰੋਸਾ ਹੋਰ ਹੈ, ਉਹ ਭਰੋਸਾ ਇਹ ਹੈ ਕਿ ਜਿੰਨੇ ਸਵਾਸ ਨੇ ਨਾ ਕੋਈ ਘਟਾ ਸਕਦਾ ਤੇ ਨਾ ਕੋਈ ਵਧਾ ਸਕਦਾ, ਤੇ ਸੁਲਹੀ ਖਾਂ ਦੇ ਤਰਲੇ ਕਾਹਦੇ ਵਾਸਤੇ ਕਰਦੇ ਫਿਰੀ? ਜੇ ਸੱਚ ਹੈ ਸਵਾਸ ਜਿੰਨੇ ਨੇ ਉਹ ਪੂਰੇ ਨੇ, ਸੰਸਕ੍ਰਿਤੀ ਸਲੋਕ ਪੜ੍ਹੋ, ਜਿਸ ਦਿਨ ਆ ਗਈ ਉਸ ਦਿਨ ਕੋਈ ਰੱਖਿਆ ਨਹੀਂ ਕਰ ਸਕਦਾ, ਬਹੁਤ ਯਤਨ ਕਰਤਾ। ਸਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ, ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰ ਚਤਰ ਜਿਸੈ ਵਿਖਮਥਾਨ ਬਸੰਤੀ ਉਚੈ ਨ ਸਿਮਰੰਤ ਮਰਨੰ ਕਦਾਂਚੈ ਹੁਵੰਤ ਆ ਗਿਆ ਭਗਵਾਨ ਪੁਰਖੈ ਨਾਨਕ ਕੀਤੀ ਸਾਸ ਅਕਰਖਤੇ। ਤੇ ਜੇਕਰ ਤੂੰ ਮਾਰਨਾ ਹੋਵੇ ਤੂੰ ਬਚ ਨਹੀਂ ਸਕਦਾ, ਰੱਖਿਆ ਕਰਨਾ ਹੋਵੇ ਮਿਰਕੀ ਪੇਖੰਤ ਬਦਕ ਪ੍ਰਹਰੇਨ ਲਖ ਅਵਧੈ ਅਹੋ ਜਸ ਰਖੇਨ ਗੋਪਾਲੈ ਨਾਨਕ ਰੋਮ ਨਾ ਛਿਦਿਆ ਤੇ। ਉਹਦਾ ਰੋਮ ਨਹੀਂ ਵਿੰਗਾ ਹੋ ਸਕਦਾ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਵਾ। ਸਾਹਿਬ ਕਹਿੰਦੇ ਨੇ ਭਾਈ ਕਹਿ ਰਹੇ ਸੀ ਤੁਸੀਂ ਆ ਰਿਹਾ ਸੁਲਹੀ ਖਾਂ, ਗੁਰੂ ਪਾਤਸ਼ਾਹ ਨੇ ਸੁਭਾਵਕ ਕਿਹਾ ਫਿਰ ਕੀ ਹੋਏਗਾ? ਕਹਿਣ ਲੱਗੇ ਜੀ ਉਹ ਕਹਿੰਦਾ ਮੈਂ ਤੁਹਾਨੂੰ ਫੜ ਕੇ ਲੈ ਜਾਵਾਂਗਾ। ਪਾਤਸ਼ਾਹ ਕਹਿਣ ਲੱਗੇ ਆਏਗਾ ਤੇ ਫੜ ਕੇ ਲਿਜਾਏਗਾ। ਅਸਲ ਵਿੱਚ ਸਾਡੀ ਦ੍ਰਿਸ਼ਟੀ ਇੰਨੀ ਉੱਚੀ ਨਹੀਂ, ਪਰ ਗੁਰੂ ਤੇ ਆਉਣ ਵਾਲੀ ਵੇਖ ਲੈਂਦੇ ਨੇ ਕਿ ਅੱਗੋਂ ਕੀ ਹੋਣਾ, ਉਹਨਾਂ ਨੂੰ ਪਤਾ ਸੀ। ਕਹਿਣ ਲੱਗੇ ਆਏਗਾ ਤੇ ਫੜ ਕੇ ਲਿਜਾਏਗਾ। ਬੰਦਾ ਵੈਸੇ ਦਮਗਜੇ ਤੇ ਬਹੁਤ ਮਾਰਦਾ, ਬਹੁਤ ਕੁਛ ਕਰਦਾ, ਇੱਥੇ ਉਹ ਬੰਦੇ ਹੋ ਚੁੱਕੇ ਸੁਲਹੀ ਖਾਂ ਤੇ ਕੁਛ ਵੀ ਨਹੀਂ। ਮੈਂ ਤੁਹਾਨੂੰ ਸੁਣਾਵਾਂ, ਹੈਰਾਨ ਹੋ ਜਾਓਗੇ। ਮਿਸਰ ਦਾ ਇੱਕ ਬਾਦਸ਼ਾਹ ਹੋਇਆ, ਇਸਦਾ ਨਾਮ ਸੀ ਫਰਾਉਨ। ਫਰਾਉਨ ਇੱਕ ਦਿਨ ਵਜ਼ੀਰ ਨੂੰ ਕਹਿੰਦਾ ਹੈ ਤੂੰ ਕੰਮ ਕਰੀਏ ਜਿਹਦੇ ਨਾਲ ਦੁਨੀਆਂ 'ਚ ਨਾ ਆਓ। ਵੈਸੇ ਨਾ ਦੁਨੀਆਂ 'ਚ ਜਿਹਨੇ ਜ਼ਿਆਦਾ ਨਾ ਕਰਨਾ ਨਾ ਪੁੱਠੇ ਸਿੱਧੇ ਕੰਮ ਕਰੇ, ਸਿੱਧਿਆਂ ਨਾਲ ਨੇੜੇ ਨਹੀਂ ਆਉਂਦਾ, ਕੋਈ ਐਸਾ ਪੁੱਠਾ ਜਿਹਾ ਕੰਮ ਕਰੇ। ਇੱਕ USA 'ਚ ਹੋਇਆ ਰਾਬਰਟ ਪਰਲੇ, ਮੈਂ ਉਹਦੇ ਬਾਰੇ ਪੜ੍ਹ ਕੇ ਹੈਰਾਨ ਹੋਇਆ। ਇੱਕ ਸੱਜਣ ਨੂੰ ਪੁੱਛਦਾ ਕੀ ਕੰਮ ਕਰਾਂ, ਉਹ ਕਹਿਣ ਲੱਗਾ ਅੱਧਾ ਸਿਰ ਮੁਣਾ ਦੇ ਤੇ ਅੱਧਾ ਰਹਿਣ ਦੇ, ਤੇ ਚੁੱਪ ਕਰਕੇ ਤੁਰਿਆ ਜਾ ਕਿਤੇ ਬੈਠੀ ਨਾ। ਉਹ ਲੋਕੀ ਅਖਬਾਰਾਂ ਵਾਲੇ ਉਹਦੀਆਂ ਫੋਟੋ ਲੈਣ ਲੱਗ ਪਿਆ, ਵੇਖੋ ਬੰਦਾ ਜਾ ਰਿਹਾ ਜਿਹਦਾ ਅੱਧਾ ਸਿਰ ਮੁੰਨੇ। ਉਹ ਕਹਿਣ ਲੱਗਾ ਇੱਕ ਕੰਮ ਹੋਰ ਕਰ, ਤੂੰ ਨਾ ਛੋਟਾ ਜਿਹਾ ਸ਼ੀਸ਼ਾ ਹੱਥ 'ਚ ਫੜ ਲੈ, ਦਿਸੇ ਨਾ ਕਿਸੇ ਨੂੰ, ਪਿੱਛੋਂ ਤੈਨੂੰ ਰਾਹ ਦਿਸੇਗਾ ਤੇ ਪੁੱਠੇ ਪੈਰੀਂ ਚੱਲ ਪਿੱਛੇ ਨੂੰ। ਉਹਦੇ ਨਾਲ ਹੋਰ ਚੱਲਣ ਲੱਗ ਪਏ 10-15 ਹੋਰ, ਅੱਧਾ ਸਿਰ ਉਹਨਾਂ ਵੀ ਮਨਾ ਲਿਆ, ਉਹਦੇ ਡਰ ਬਣ ਗਈ। ਮੈਂ ਹੈਰਾਨ ਹੋਇਆ ਭਾਈ ਗੁਰਦਾਸ ਦੀ ਵਾਰ ਪੜ ਕੇ ਇੱਥੇ ਵੀ ਇੱਕ ਬੰਦੇ ਦਾ ਜ਼ਿਕਰ ਹੈ ਕਿ ਉਹਦਾ ਨੱਕ ਕੱਟਿਆ ਗਿਆ ਕਿਸੇ ਦੋਸ਼ ਵਿੱਚ। ਉਹਨੂੰ ਪੁੱਛਿਆ ਨੱਕ, ਕਹਿਣ ਲੱਗਾ ਜੀ ਨੱਕ ਹੋਵੇ ਤੇ ਰੱਬ ਮਿਲਦਾ ਹੀ, ਇਹ ਨੱਕ ਕੱਟੇਗਾ ਤੇ ਰੱਬ ਮਿਲਣਾ ਹੈ ਨਾ। ਉਹ ਕਈਆਂ ਨੇ ਨੱਕ ਕਟਾ ਦਿੱਤੇ, ਇੱਕ ਬਾਦਸ਼ਾਹ ਕੋਲ ਆ ਗਿਆ। ਉਹ ਕਹਿਣ ਲੱਗਾ ਰੱਬ ਤੇ ਮੈਂ ਵੀ ਪਾਉਣਾ, ਤੇ ਕਹਿਣ ਲੱਗੇ ਨੱਕ ਕਟਾ। ਵਜ਼ੀਰ ਬੜਾ ਸਿਆਣਾ ਸੀ, ਕਹਿਣ ਲੱਗਾ ਬਾਦਸ਼ਾਹ ਸਾਡੇ ਦੇਸ਼ ਦਾ ਕੀਮਤੀ ਬੰਦਾ, ਕਹਿਣ ਲੱਗਾ ਪਹਿਲਾਂ ਮੈਨੂੰ ਰੱਬ ਵੇਖ ਲੈਂਦੇ ਤੂੰ ਤਾਂ ਕਟਾ। ਉਹਨੂੰ ਕਹਿਣ ਲੱਗਾ ਮੈਨੂੰ ਵਿਖਾ, ਕਹਿਣ ਲੱਗਾ ਗੱਲ ਸੁਣ, ਨੱਕ ਕੱਟਿਆ ਰੱਬ ਮਿਲਦਾ, ਗਰਦਨ ਕੱਟਿਆ ਬੜਾ ਸੋਹਣਾ ਮਿਲੇਗਾ, ਤੇ ਮੈਂ ਤੇਰੀ ਕੱਟਣ ਲੱਗਾ ਗਰਦਨ, ਨਹੀਂ ਤੇ ਸੱਚ ਦੱਸ। ਕਹਿਣ ਲੱਗਾ ਮਿਲਿਆ ਮੁਲਿਆ ਕੱਖ ਵੀ ਨਹੀਂ, ਮੇਰੀ ਕੱਟੀ ਗਈ ਤੇ ਮੈਂ ਸੋਚਿਆ ਨਾਲ ਕੁਝ ਹੋਰ ਲਾ ਲਵਾਂ, ਚਲੋ ਪੜਦਾ ਤੇ ਕੱਜਿਆ ਰਹੇ ਨਾ ਘੱਟੋ ਘੱਟ। ਭਾਈ ਸਾਹਿਬ ਨੇ ਲਿਖ ਦਿਆ ਤੂੰ ਨਕਟ ਮੀਨਿਆ ਪੰਥ ਹੈ ਮਿਲ ਨਰਕ ਨਿਭਾਏ, ਇਹ ਮੀਨੇ ਵੀ ਨੱਕ ਕੱਟੇ ਨੇ। ਮੀਨਿਆਂ ਵਿੱਚ ਪ੍ਰਿਥੀ ਚੰਦ ਨੂੰ ਕਿਹਾ ਸੀ ਨਕਟ ਮੀਨਿਆ ਪੰਥ ਹੈ, ਵਾਕਿਆ ਹੀ ਪੁੱਠੇ ਪੁੱਠੇ ਕੰਮ ਜਿਹੜਾ ਕਰੇਗਾ ਨਾ। ਉਹ ਫਰਾਉਨ ਦਾ ਵਜ਼ੀਰ ਕਹਿਣ ਲੱਗਾ ਇੰਜ ਕਰ, ਅਸੀਂ ਰੱਬ ਮਾਰੀਏ, ਸੂਰਮਿਆਂ ਨੂੰ ਤੇ ਮਾਰਿਆ, ਤੇ ਕਹਿਣ ਲੱਗਾ ਮਾਰਾਂ ਕਿਵੇਂ, ਕਹਿਣ ਲੱਗਾ ਹਾਥੀ, ਤੇ ਕਹਿਣ ਲੱਗਾ ਨਾ, ਫਿਰ ਤੇ ਰੱਬ ਦੀ ਕੀਮਤ ਬਣ ਗਈ। ਕਹਿਣ ਲੱਗਾ ਘੋੜੇ ਤੇ ਚੜ ਕੇ ਜਾ, ਕਹਿਣ ਲੱਗਾ ਨਹੀਂ, ਕਹਿਣ ਲੱਗਾ ਗਧੇ ਤੇ ਜਾ, ਕਹਿਣ ਲੱਗਾ ਹੁਣ ਠੀਕ। ਖੋਤੇ ਤੇ ਚੜਿਆ ਤੇ 7 ਦਿਨ ਆਕਾਸ਼ ਨੂੰ ਤੀਰ ਚਲਾਉਂਦਾ ਰਿਹਾ, 7ਵੇਂ ਦਿਨ ਐਲਾਨ ਕਰ ਦਿੱਤਾ ਖੁਦਾ ਮਰ ਗਿਆ, ਮੈਂ ਖੁਦਾ। ਲੋਕਾਂ ਪੁੱਛਿਆ ਪ੍ਰਮਾਣ, ਕਹਿਣ ਲੱਗਾ ਪ੍ਰਮਾਣ ਇੱਕ ਹੀ ਹੈ, ਮਰੇ ਮਰੇ ਬੰਦੇ ਨੂੰ ਮਾਰੋ ਤੇ ਇੱਕ ਤੀਰ ਤੇ ਘੱਟੋ ਘੱਟ ਚਲਾਉਂਦਾ ਨਾ, ਰੱਬ ਵੱਲੋਂ ਤੇ ਇੱਕ ਵੀ ਨਹੀਂ ਆਇਆ, ਉਹ ਤੇ ਪਹਿਲੇ ਤੀਰ ਨਾਲ ਰੱਬ ਮਰ ਗਿਆ, ਮੈਂ ਬਾਕੀ ਐਵੇਂ ਹੀ ਚਲਾਈ ਗਿਆ। ਹੁਣ ਫਰਾਉਨ ਤੇ ਮਰ ਗਿਆ, ਰੱਬ ਤੇ ਕਾਇਮ ਹੈ, ਸੁਲਹੀ ਖਾਂ ਨੂੰ ਕੌਣ ਸਮਝਾਏ? ਭਲਿਆ ਲੋਕਾ ਇਹ ਮੱਥਾ ਲਾਉਣ ਦੀ ਥਾਂ ਨਹੀਂ, ਇਹ ਮੱਥਾ ਟੇਕਣ ਦੀ ਥਾਂ ਹੈ। ਜਿਹਨੇ ਮੱਥਾ ਲਾਇਆ ਉਹ ਮੱਥਾ ਨਹੀਂ ਰਿਹਾ, ਇਹ ਮੱਥਾ ਟੇਕਣ ਦੀ ਥਾਂ ਹੈ। ਤੂੰ ਗੁਰੂ ਅਰਜਨ ਦੇਵ ਦੇ ਚਰਨ ਫੜ ਆਇਆ। ਮੈਂ ਵੇਖਿਆ ਹੈ ਭੈੜੇ ਬੰਦੇ ਕੁਸੰਗੀ ਨਾਲ ਤੇ ਜਿਹੜਾ ਚੱਲ ਪਵੇ ਉਹ ਵੀ ਮਾਰਿਆ ਜਾਂਦਾ। ਸੋਚ ਰਿਹਾ ਸਾ ਸੁਲਵੀ ਨੇ ਤੇ ਮਰਨਾ ਸੀ, ਉਹ ਕੁਸੰਗ ਦੇ ਕਾਰਨ ਵਿਚਾਰਾ ਘੋੜਾ ਵੀ ਮਾਰਿਆ ਗਿਆ, ਉਹਦਾ ਕੀ ਗੁਨਾਹ ਸੀ? ਉਹ ਘੋੜਾ ਵੀ ਸੜ ਮਰਿਆ, ਸੁਲਹੀ ਵੀ ਸੜ ਮਰਿਆ। ਗੁਰੂ ਅਰਜਨ ਦੇਵ ਕਹਿੰਦੇ ਨੇ ਮੈਨੂੰ ਤੇ ਪਹਿਲੇ ਹੀ ਪਤਾ ਸੀ, ਤੁਸੀਂ ਕਹਿੰਦੇ ਸੋ ਬੰਦੇ ਭੇਜੋ ਚਿੱਠੀ ਭੇਜੋ, ਪਰ ਮੈਨੂੰ ਰੱਬ ਨੇ ਚਿੱਠੀ ਭੇਜ ਦਿੱਤੀ ਸੀ ਰਖਵਾਲਾ ਮੈਂ ਆ, ਤੇ ਸੁਲਹੀ ਕੋਲੋਂ ਡਰਨ ਦੀ ਜ਼ਰੂਰਤ ਨਹੀਂ। ਆਓ ਪੰਕਤੀਆਂ ਸਰਵਣ ਕਰੋ, ਇੱਕ ਵਾਰ ਆਖੋ ਜੀ ਸਤਨਾਮ
1: ਸਤਨਾਮ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ।
0: ਬਿਲਾਵਲ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
1: ਸੁਲਹੀ ਤੇ ਨਾਰਾਇਣ ਰਾਖ,
0: ਸੁਲਹੀ ਤੋਂ ਸਾਡਾ ਰਖਵਾਲਾ ਰੱਖਣ ਵਾਲਾ ਕੌਣ ਹੈ? ਜਿਸ ਦੇ ਅੱਗੇ ਜੋਦੜੀ ਕਰਨੇ ਆ ਦਾਤਾ ਸਾਨੂੰ ਰੱਖ ਲੈ, ਜਿਸ ਦੇ ਅੱਗੇ ਨਿੱਤ ਕਹਿੰਦੇ ਆ ਨਾ ਦਾਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਰੱਖ ਲੈ, ਦਾਤਾ ਇਹਨਾਂ ਅਵਗਣਾਂ ਤੋਂ ਬਚਾ ਲੈ, ਦਾਤਾ ਸੰਸਾਰ ਸਮੁੰਦਰ ਤੋਂ ਰੱਖ ਲੈ। ਕਹਿੰਦੇ ਨੇ ਦਾਤਾ ਇੱਕ ਹੀ ਹੈ, ਤੂੰ ਨਵਾਂ ਨਹੀਂ। ਉਸੇ ਨੂੰ ਕਹਿੰਦੇ ਆ ਹਰ ਮੁਸੀਬਤ ਲਈ ਤੇਰੇ ਅੱਗੇ ਹੀ ਅਰਦਾਸ ਹੈ। ਇਹ ਸੁਲਹੀ ਆਇਆ ਤੇ ਹੁਣ ਅਰਦਾਸ ਕਰਨ ਲਈ ਹੋਰ ਪਾਸਾ ਲੱਭਾਂ? ਨਹੀਂ, ਨਾਰਾਇਣ ਹੀ ਰਖਵਾਲਾ। ਹੇ ਨਾਰਾਇਣ ਤੂੰ ਰੱਖ, ਤੂੰ ਕਿਰਪਾ ਕਰ।
1: ਹਾਂਜੀ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ।
0: ਕਹਿੰਦੇ ਨੇ ਉਹ ਤੇ ਕਹਿੰਦਾ ਸੀ ਮੇਰਾ ਹੱਥ ਬੜੀ ਦੂਰ ਤੱਕ ਪਹੁੰਚਦਾ, ਮੇਰਾ ਹੱਥ ਜਹਾਂਗੀਰ ਤੱਕ ਪੈਂਦਾ, ਬਾਦਸ਼ਾਹ ਤੱਕ ਮੇਰਾ ਹੱਥ ਏਡਾ ਵੱਡਾ, ਮਾਰਜਨ ਦੇਵ ਨੂੰ ਫੜ ਲਵਾਂਗਾ, ਮੇਰਾ ਹੱਥ ਐਸਾ ਮੈਂ ਅੰਮ੍ਰਿਤਸਰ ਉਜਾੜ ਸਕਣਾ। ਕਹਿੰਦੇ ਨੇ ਉਹ ਹੱਥ ਕਿਤੇ ਵੀ ਪਹੁੰਚਣ ਜੋਗਾ ਨਾ ਰਹਿ ਗਿਆ, ਹੱਥ ਹੀ ਸੜ ਗਿਆ। ਜਿਹੜਾ ਹੱਥ ਕਹਿੰਦਾ ਸੀ ਬੜੇ ਲੰਬੇ ਮੇਰੇ ਹੱਥ ਨੇ, ਉਹ ਕਿਤੇ ਵੀ ਨਹੀਂ ਪਹੁੰਚਿਆ। ਸੁਲਹੀ ਕਾ ਹੱਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ। ਨਾ ਪਾਕ ਦਾ ਅਰਥ ਕੀ ਆ? ਪਾਕ ਦਾ ਅਰਥ ਹੁੰਦਾ ਪਵਿੱਤਰ, ਸ਼ੁੱਧ, ਖਾਲਸ। ਨਾ ਪਾਕ ਅਪਵਿੱਤਰ। ਇੱਥੇ ਇੱਕ ਸਿਧਾਂਤ ਗੱਲ ਹੈ, ਮੁਸਲਮਾਨ ਮੁਰਦਿਆਂ ਨੂੰ ਸਾੜਦੇ ਨਹੀਂ, ਦੱਬਦੇ ਨੇ। ਆਪ ਨੂੰ ਪਤਾ ਨਾ ਔਰੰਗਜ਼ੇਬ ਨੇ ਉੱਚੇ ਮਸਲਾ ਉਠਾਇਆ ਸੀ ਕਿ ਅਸੀਂ ਤਕਬੀਰ ਦਾ ਕਲਮਾ ਪੜ ਕੇ ਸ਼ੁੱਧ ਕਰਕੇ ਪਾਕ ਕਰਕੇ ਦਬਾ ਦਿੱਤੇ, ਲੇਕਿਨ ਬਾਣੀ ਚ ਲਿਖਿਆ ਕਿ ਮੁਸਲਮਾਨ ਦੀ ਮਿੱਟੀ ਸੜਦੀ ਹੈ। ਮੁਸਲਮਾਨ ਤੇ ਕਹਿੰਦੇ ਨੇ ਸੜ ਜਾਏ ਮੁਸਲਮਾਨ ਤੇ ਅਪਵਿੱਤਰ ਹੋ ਗਿਆ, ਨਾਪਾਕ ਹੋ ਗਿਆ। ਪਰ ਸੁਲਹੀ ਤੇ ਸੜ ਗਿਆ, ਉਹਦਾ ਤੇ ਘੋੜਾ ਵੀ ਸੜ ਗਿਆ, ਨਾਪਾਕ ਹੋ ਕੇ ਮਰਿਆ। ਕਹਿੰਦੇ ਨੇ ਨਾਪਾਕ ਕਿਤੇ ਸਰੀਰ ਤੱਕ ਹੀ ਰਹਿੰਦਾ ਨਹੀਂ, ਉਹ ਮਨ ਕਰਕੇ ਵੀ ਮੈਲਾ ਸੀ, ਬੁਰੀ ਨੀਅਤ ਨਾਲ ਆਇਆ, ਅਸ਼ੁੱਧ ਹੋ ਕੇ, ਨਾਪਾਕ ਹੋ ਕੇ, ਮਲਹੀਨ ਹੋ ਕੇ ਸੁਲਹੀ ਸੜ ਕੇ ਮਰ ਗਿਆ।
1: ਹਾਂਜੀ, ਕਾਡ ਕੁਠਾਰ ਖਸਮ ਸਿਰ ਕਾਟਿਆ, ਕਿਨ ਮਹਿ ਹੋਇਆ ਗਿਆ ਹੈ ਖਾਕ।
0: ਆਪਣੇ ਚਰਨਾਂ ਚ ਇੱਕ ਬੇਨਤੀ ਕਰਾਂ, ਜਿੰਨੇ ਵੀ ਕਾਰਜ ਹੁੰਦੇ ਨੇ ਉਹਨਾਂ ਦੇ ਮਗਰ ਕਾਰਨ ਹੁੰਦਾ, ਜੋ ਕੁਝ ਹੁੰਦਾ ਹੁੰਦਾ ਤੇ ਹੈ ਰੱਬ ਦੇ ਹੱਥਾਂ ਨਾਲ ਹੀ। ਪਰ ਮੁਸ਼ਕਲ ਇਹ ਹੈ, ਕੰਮ ਤੇ ਸਾਨੂੰ ਦਿਸਦੇ ਨੇ, ਹੱਥ ਨਹੀਂ ਦਿਸਦੇ। ਇਸੇ ਲਈ ਕਹਿੰਦੇ ਆ ਹੋ ਕਿਵੇਂ ਗਏ। ਗੁਰੂ ਸਾਹਿਬ ਜੀ ਕਹਿੰਦੇ ਨੇ ਹਥਿਆਰ ਤੇ ਸੁਲਹੀ ਵੀ ਲਈ ਫਿਰਦਾ ਸੀ, ਪਰ ਮੇਰੇ ਪ੍ਰਮਾਤਮਾ ਕੋਲ ਵੀ ਇੱਕ ਕੁਹਾੜਾ, ਮੌਤ ਰੂਪੀ ਕੁਹਾੜਾ, ਮਾਲਕ ਨੇ ਉਹ ਕੁਠਾਰ, ਉਹ ਕੁਹਾੜਾ ਕੱਢ ਕੇ ਸੁਲਹੀ ਦਾ ਸਿਰ ਕੱਟ ਦਿੱਤਾ। ਭਾਵੇਂ ਕੋਈ ਸੜ ਕੇ ਮਰੇ, ਭਾਵੇਂ ਕੋਈ ਡੁੱਬ ਕੇ ਮਰੇ, ਆਖਰ ਮੌਤ ਰੂਪੀ ਕੁਹਾੜਾ ਤੇ ਉਸ ਤੇ ਚੱਲਦਾ। ਮੇਰੇ ਮਾਲਕ ਨੇ ਕੁਹਾੜਾ ਆਪਣਾ ਕੱਢਿਆ ਤੇ ਉਸਦਾ ਸਿਰ ਕੱਟ ਦਿੱਤਾ, ਇੱਕ ਦਿਨ ਵਿੱਚ ਉਹ ਖਾਕ ਹੋ ਗਿਆ, ਸੜ ਗਿਆ। ਆਵੇ ਦੀ ਅੱਗ ਇੰਨੀ ਤੇਜ਼ ਅੱਗ, ਕਹਿੰਦੇ ਨੇ ਸੁਆਹ ਹੋ ਗਿਆ, ਸੜ ਗਿਆ, ਉਹ ਤੇ ਖਾਕ ਬਣ। ਜਿਹੜਾ ਕੱਲ ਕਹਿੰਦਾ ਸੀ ਮਾਰ ਦਿਆਂਗਾ, ਕੱਲ ਕਹਿੰਦਾ ਸੀ ਉਜਾੜ ਦਿਆਂਗਾ, ਦਿਨ ਚ ਖਾਕ ਹੋ ਗਿਆ। ਵਾਕੇ ਅਗਾਹ ਆਪਣੀ ਮੌਤ ਸੇ ਕੋਈ ਬਸ਼ਰ ਨਹੀਂ, ਸਾਮਾਨ ਸੌ ਬਰਸ ਕੇ ਹੈ, ਕੱਲ ਕੀ ਖਬਰ ਨਹੀਂ। ਆਪਣਾ ਹੀ ਪਤਾ ਨਹੀਂ ਕਿ ਕੱਲ ਮੇਰੇ ਨਾਲ ਕੀ ਹੋ ਜਾਣਾ। ना कब्र दारा न गोरे सिकंदर मिटे नामियों के निशान कैसे कैसे, न आंखों में आंसू न सीने में दम है, जमी खा गई आसमां कैसे कैसे। वड्डे वड्डे इथो तुर गए। गुरु साहब जी कहंदे ने मैनू आसरा एक दा ही है, पृथ्वी चंद नू ते सुलही दा आसरा, पर मैनू आसरा उसका नीची कीरी मैं कल रखा, पसम करा लश्कर कोट लखा, जिसका सांस न काटते आप को राखत देकर हाथ। मैनू उसका आसरा जेड़ा अकाल पुरख कीड़ा थाप दे पातशाही लश्कर करे स्वा, एक सुलही के एक लश्कर स्वा कर देंदा। मैनू उस नंकार का आसरा जिस ते सिर ते वो हाथ रख दे वे उदा भय मुक जांदा, सब भय मिटन तुम्हारे ना, वो खाक हो गया जो कुछ बन बन के बैठता से। हाँ जी,
1: मंदा चितवत चितवत पतिया जिन रचिया तिन दीना ताक।
0: मंदा चितवदा चितवदा आप ही सड़ गया पचया, गल गया सड़ गया, जिन्ने बनाया सी सिरजया सी उसे नहीं धक्का दे देता। हुण कहने अग विच वैसे पैण लई ते कोई तैयार नहीं, अग विच ओ ही पवे ना जिन्हों कोई धक्का देवे, पानी च डुबन लई कोई तैयार नहीं, ओ ही हुण इत्थे आखांगे बंदे ते किसे नहीं दिता, रब ने धक्का दिता। घोड़े नूं दे दित्ती प्रेरणा, ला दिता घोड़े नूं धक्का, भाई चल मार छाल, सुलही कामी सड़ मरिया, रब दा धक्का, रब जिन्हों धक्का दे देवे। मैं आपनूं बेनती करा, बंदा अपना बल दे आसरे गुमान ते करदा पर रब दे धक्के तो बचदा रहे। कालम कहंदे ने किन्नी तेरी अस्ती है ताकत है हंकार ना कर, गरीब को मत सता वो दिल से रो देगा, उसके मालिक को खबर हुई तो वो जड़ से खो देगा, कभी भुल के ऐसा हंकार ना कर। बड़ा तान है मेरे को, बल है इथे बल वाले वड्डे वड्डे वेखे, जो आसमान ना मामनी तिन नक नथा पाए, ये खाक हो गया मंदा चितवदा चित बनाई है ते भला चितवे, दूसरे का भी भला तेरा भी भला होवे। बड़ी प्यारी कथा मैनु याद है, इस संसार में इन्ना बुरा क्यों है, संसार च इन्ना दुख क्यों है, संसार में इन्ना एक दूसरे का बंदा बुरा क्यों कर रहा है। शायद सुनी होवे वो दो भिखारियों की मंगत्या की कथा, मंग के खांदे सन हंकार ने तां भी नहीं छड्डिया, एक अंधा हंकार ने तां भी नहीं छड्डिया, एक लूला हंकार ने तां भी नहीं छड्डिया। वो लूला ते है अखां दा हंकार, कहंदा राह ते मैं दसना, वो जेड़ा लूला वो कहंदा राह मैं दसना, अंधा कहन लगा चुक के तैनू मैं ले जाना, लड़ पै दोवें चल, पार्टनरशिप खत्म, तू वखरा मंग मैं वखरा। वो कहे तू ठेडे खाएगा, वो आके तू रिड़दा फिरेगा, रब आ गया तरस आ गया, आके कहन लगा अंधे आ मंग की चाहना है, सोची अखा मंगेगा, कहन लगा नहीं लूले नू भी अंधा करके जाओ। कहन लगे वाह मैं ते तेनू अखा देन आया सा, तू की मंगेया। हुण वो जा गया लूले कोल, कहन लगा तू मंग, वो लूला ही नहीं अंधा भी हो चुका सी, कहन लगा कौन है, कहन लगा मैं रब हां, कहन लगा अंधे नू ही लूला करके जाओ। मैनू जापदा दुख संसार दे ताई ने, बंदा अपने लिए मंगदा सुख ते गुआंढी लिए मंगदा दुख, दूसरे लिए मंगदा, जेड़ा दूसरे लिए दुख मंगेगा सुलही वाला ही हाल होवेगा। मंदा चितवत चितवत पचिया जिन रचिया तिन दीना ताक, उन्हें ही धक्का दे देगा चल अग विच, तू किसे दा मन साड़ना ते आप फड़, ये परमात्मा वालों सजा है।
1: हां जी, उत्तर मीत तन किशू ना रहे हो, तो छोड़ गया सब भाई साक।
0: मैं ते ठीक हूं, आवे जदों सड़िया कोई पुत्र नाल सी, कोई मित्र नाल सड़े ने, तन नाल है उहदे संग साख सारे ही रह गए, हुण सड़ना पिया कल्ले नूं, वाकई बंदे नूं भोगना ते पैंदा कल्ले नूं, जुल्म करदा पाप करदा पर भोगना पैंदा अंत कल्ले नूं, फिर पछतावा कि मैं की कीता, मैनू ये नहीं सी करना चाहिदा। पर जागदा बंदा उदों है ਐ ਕਬੀਰ ਤਬੇ ਨਰ ਜਾਗੈ ਜਮ ਕਾ ਡੰਡ ਮੋੜ ਮੈਂ ਲਾਗੈ। ਇਹ ਪਹਿਲੇ ਹੋਸ਼ ਨਹੀਂ ਆਉਂਦੇ। ਕਹਿੰਦੇ ਨੇ ਸਾਰੇ ਰਿਸ਼ਤੇਦਾਰ ਮਿੱਤਰ ਭਾਈ ਛੱਡ ਕੇ ਸੁਲਹੀ ਖਾਂ ਚਲਾ ਗਿਆ।
1: ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ।
0: ਆਖਰੀ ਪੰਕਤੀ ਹੈ, ਮੈਂ ਪਹਿਲੇ ਬੇਨਤੀ ਕੀਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਇਤਿਹਾਸਕ ਗ੍ਰੰਥ ਨਹੀਂ ਹੈ ਤੇ ਰੱਬ ਦੀ ਮਹਿਮਾ ਵਿੱਚ ਇਤਿਹਾਸਕ ਗੱਲਾਂ ਆ ਗਈਆਂ ਸੁਭਾਵਿਕ। ਸੁਲਹੀ ਦੀ ਗੱਲ ਵਿੱਚੋਂ ਗਾਉਣ ਹੈ, ਗੱਲ ਹੈ ਨਾਰਾਇਣ ਦੀ, ਰਖਵਾਲੀ ਨਾਰਾਇਣ ਦੀ ਗੱਲ ਹੈ, ਪ੍ਰਭੂ ਦੀ। ਸਾਨੂੰ ਇਹ ਆਖਿਆ ਸੁਲਹੀ ਨਹੀਂ ਬਣਨਾ, ਕੱਚੀਆਂ ਟੇਕਾਂ ਨਹੀਂ ਲੈਣੀਆਂ, ਕਿਸੇ ਦਾ ਬੁਰਾ ਨਹੀਂ ਮੰਗਣਾ, ਹਮੇਸ਼ਾ ਭਲੇ ਪੁਰਖਾਂ ਦਾ ਸਨਮਾਨ ਕਰਨਾ, ਸਤਿਕਾਰ ਕਰਨਾ। ਰਾਜ ਮੱਧ ਵਿੱਚ ਆ ਕੇ ਕਿਸੇ ਮਹਾਂਪੁਰਖ ਦਾ ਦਿਲ ਨਹੀਂ ਕਦੀ ਦੁਖਾਉਣਾ। ਤੇ ਬਾਕੀ ਰਖਵਾਲੀ ਨਾਰਾਇਣ ਦੀ ਸੁਲਹੀ ਤੇ ਨਾਰਾਇਣ ਰਾਜ। ਪ੍ਰਿਥੀ ਚੰਦ ਨੇ ਰਖਵਾਲੀ ਸੁਲਹੀ ਖਾਂ ਦੀ ਮੰਨ ਲਈ, ਉਹਨੇ ਆਖਿਆ ਮੇਰਾ ਰਾਖਾ ਸੁਲਹੀ ਖਾਂ, ਗਲਤ ਹੋ ਗਿਆ ਨਾ। ਬੰਦੇ ਕੀ ਜੋ ਲੇਵੇ ਓਟ, ਦੀਨ ਦੁਨੀ ਮੈਂ ਤਾਂ ਕੋ ਤੋਟ, ਤੇ ਕਿਸੇ ਅਕਾਲ ਪੁਰਖ ਦੀ ਮਨ ਮੇਰੇ ਕਿਸ ਕੀ ਓਟ ਲੇ। ਮਨ ਤਾਂ ਨੇ ਆਪਣਾ ਤਿਸ ਜਨ ਦੇ, ਕਿਸ ਦੀ ਓਟ ਲੈ ਜਿਹਨੇ ਰੱਬ ਦੀ ਟੇਕ ਲਈ, ਪ੍ਰਮਾਤਮਾ ਦੀ, ਗੁਰੂ ਦੀ ਟੇਕ ਲੈ, ਨੰਕਾਰ ਦੀ ਟੇਕ ਲੈ। ਕਹਿੰਦੇ ਨੇ ਮੈਂ ਉਸ ਪ੍ਰਭੂ ਤੋਂ ਬਲਹਾਰ ਹਾਂ ਜਿਨ੍ਹਾਂ ਨੇ ਸਾਡਾ ਬਚਨ ਪੂਰਾ ਕਰ ਦਿੱਤਾ, ਵਾਕ ਪੂਰਾ ਕਰ ਦਿੱਤਾ। ਉਹ ਕਿਹੜਾ ਸੀ? ਕੋਈ ਆਏਗਾ ਤੇ ਫੜੇਗਾ ਨਾ, ਉਹ ਨਹੀਂ ਪਹੁੰਚ ਸਕਿਆ। ਕਹੋ ਨਾਨਕ ਤਿਸ ਪ੍ਰਭ ਬਲਹਾਰੇ ਜਿਨ ਜਨ ਕਾ ਕੀਨੋ ਪੂਰਨ ਵਾਕ। ਰੱਬ ਦੇ ਪਿਆਰੇ ਜੋ ਕਹਿ ਦਿੰਦੇ ਨੇ ਵਾਕਿਆ ਇੱਕ ਸਾਧ ਬਚਨ ਅਟਲਾ ਦਾ, ਗੁਰੂ ਦਾ ਬਚਨ, ਗੁਰ ਕਾ ਬਚਨ ਸਦਾ ਸਦ ਅਟਲਾ, ਇਹ ਅਟਲ ਬਚਨ ਹੈ। ਅੱਜ ਇਹ ਸ਼ਬਦ ਵਿੱਚੋਂ ਸਾਨੂੰ ਸਿੱਖਿਆ ਮਿਲੇ ਰਖਵਾਲੀ ਅਕਾਲ ਪੁਰਖ ਦੀ। ਨੰਕਾਰ ਕਿਰਪਾ ਕਰਦਾ ਉਹਦੇ ਸੇਵਕਾਂ ਦੇ ਮੂੰਹੋਂ ਜਿਹੜਾ ਬਚਨ ਨਿਕਲਦਾ। ਇੱਕ ਪੰਕਤੀ ਪੜ੍ਹ ਕੇ ਸਮਾਪਤ ਕਰਾਂ, ਉਹ ਪੰਕਤੀ ਹੈ ਦਾਸ ਕੀ ਲਾਜ ਰੱਖੇ ਮਿਹਰਬਾਨ, ਗੁਰੂ ਨਾਨਕ ਬੋਲੇ ਦਰਗਾਹ ਪ੍ਰਵਾਨ। ਦਾਸ ਦੀ ਇੱਜ਼ਤ ਰੱਖਦਾ ਤੇ ਜੋ ਗੁਰੂ ਬੋਲ ਦਿੰਦਾ ਉਹ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ। ਸਤਿਗੁਰ ਆਖੈ ਸੱਚਾ ਕਰੈ ਸਬਾਤ ਹੋਵੇ ਦਰਹਾਲੀ। ਕੱਲ ਦੀ ਇੱਕ ਹੋਰ ਹਾਜ਼ਰੀ ਦੱਸ ਰਹੇ ਨੇ, ਭਰਨੀ ਹੈ, ਸਿਰ ਤੇ ਹੱਥ ਰੱਖਣਾ। ਆਓ ਆਖਰੀ ਪੰਕਤੀ ਪੜ੍ਹੀਏ, ਸਮਾਪਤੀ ਕਰੀਏ। ਹਾਂਜੀ ਪੁੱਤਰ।